0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਭੁੱਲਾ ਚੁੱਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਹਫ਼ਤਾਵਾਰੀ ਸਿਮਰਨ ਸਾਧਨਾ ਵਿੱਚ ਹਾਜ਼ਰੀ ਭਰ ਰਹੇ ਸੀ। ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਹਰ ਹਫ਼ਤੇ ਆਪ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਸੇਵਾਵਾਂ ਨਿਭਾਉਂਦੇ ਨੇ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕਰਕੇ ਨਿਵਾਜਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ। ਆਓ, ਚੱਲ ਰਹੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਸਰਵਣ ਕਰੀਏ। ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ USA ਵਾਲਿਆਂ ਪਾਸੋਂ, ਆਪ ਜੀ ਇਸ ਮਹੀਨੇ ਦੇ ਆਰੰਭ ਤੋਂ ਭਾਈ ਸਾਹਿਬ ਹੋਰਾਂ ਪਾਸੋਂ ਕਥਾ ਵਿਚਾਰ ਸਰਵਣ ਕਰ ਰਹੇ ਹੋ, ਜਿੱਥੇ 8:40 ਤੱਕ ਸਵੇਰੇ ਗੁਰਬਾਣੀ ਦੀ ਲੜੀਵਾਰ ਕਥਾ ਆਪ ਜੀ ਨੂੰ ਭਾਈ ਸਾਹਿਬ ਸਰਵਣ ਕਰਵਾਉਂਦੇ ਨੇ। 11:10 ਤੋਂ 12 ਤੱਕ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਦੀ ਕਥਾ, ਔਰ ਇਸ ਵਕਤ ਸ਼ਾਮ ਨੂੰ 6:40 ਤੋਂ 7:30 ਤੱਕ ਇਤਿਹਾਸ ਦੀ ਚੱਲ ਰਹੀ ਕਥਾ ਭਾਈ ਸਾਹਿਬ ਹੋਰੀ ਆਪ ਜੀ ਨੂੰ ਸਰਵਣ ਕਰਵਾਉਂਦੇ ਨੇ। ਆਓ ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਮਰਥ ਸਗਲ ਘਟ ਵਿਆਪਕ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਕੁਦਰਤ ਦੇ ਕਰਨਹਾਰ ਕਾਦਰ ਪਰਮ ਸ਼ਕਤੀ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਗੁਰੂ ਦਰਬਾਰ ਦੀ ਮਰਿਆਦਾ ਅਨੁਸਾਰ ਸੰਧਿਆ ਸਮੇਂ ਰਹਿ ਰਾਜ ਸਾਹਿਬ ਦੇ ਪਾਠ ਉਪਰੰਤ ਆਰਤੀ ਸ਼ਬਦ ਕੀਰਤਨ ਗਾਇਨ ਹੋਏ ਹਨ ਅਤੇ ਗੁਰਮੁਖ ਪਿਆਰਿਆਂ ਨੇ ਸਾਜਾਂ ਦੀ ਸਹਾਇਤਾ ਨਾਲ ਵਾਹਿਗੁਰੂ ਮੰਤਰ ਦਾ ਜਾਪ ਸਿਮਰਨ ਗਾਇਨ ਕੀਤਾ ਹੈ। ਹੁਣ ਸਮਾਂ ਹੈ ਸਿੱਖ ਇਤਿਹਾਸ ਦੀ ਕਥਾ ਦਾ, ਜੋ 18ਵੀਂ ਸਦੀ ਦੇ ਗੁਰਮੁਖ ਪਿਆਰੇ ਸਾਡੇ ਵੱਡੇ ਵਡੇਰੇ ਸਿੰਘਾਂ ਨੇ ਇਤਿਹਾਸ ਸਿਰਜਿਆ ਔਰ ਉਸ ਇਤਿਹਾਸ ਨੂੰ ਕੈਪਟਨ ਮਰੇ ਦੇ ਕਹਿਣ ਕਰਕੇ ਸਰਦਾਰ ਰਤਨ ਸਿੰਘ ਭੰਗੂ ਜੀ ਨੇ ਕਲਮਬੱਧ ਕੀਤਾ, ਜਿਸ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਕਿਹਾ ਜਾਂਦਾ ਹੈ। ਇਸ ਗ੍ਰੰਥ ਦੀ ਕਥਾ ਆਰੰਭ ਹੈ ਇਸ ਸਥਾਨ 'ਤੇ। ਕੱਲ੍ਹ ਦੇ ਦੀਵਾਨ ਵਿੱਚ ਇਹ ਵਾਰਤਾ, ਇਹ ਪ੍ਰਸੰਗ ਤੁਸੀਂ ਸੁਣਿਆ ਸੀ ਕਿ ਜਿਸ ਵਕਤ ਖਾਲਸੇ ਨੇ ਕਸੂਰ ਜਿੱਤਿਆ ਔਰ ਇਸੇ ਤਰ੍ਹਾਂ ਦੁਆਬੇ ਵਿੱਚ ਜਿਹੜਾ ਬਿਸ਼ੰਬਰ ਦਾਸ ਨਾਂ ਦਾ ਬੰਦਾ ਸੀ, ਅਦੀਨਾ ਬੇਗ ਦੀ ਬੇਗਮ ਦਾ ਕਾਰਦਾਰ ਦੀਵਾਨ, ਉਹਦੇ ਕੋਲ ਆਪਣੇ ਪਾਸ ਸੀ 25,000 ਫੌਜ ਸੀ ਅਤੇ ਕੁਝ ਪਹਾੜੀਏ ਉਹਦੇ ਮਦਦਗਾਰ ਸਨ। ਉਸ ਨੂੰ ਮਾਰਿਆ ਸੀ ਟਾਂਡੇ ਉੜਮੁੜ ਦੇ ਪਾਸ, ਭਾਈ ਕਰੋੜਾ ਸਿੰਘ ਦੇ ਹੱਥੋਂ ਉਹਦੀ ਮੌਤ ਹੋਈ ਸੀ। ਫਿਰ ਉਦੋਂ ਬਾਅਦ ਸਿੰਘਾਂ ਨੇ ਚਾਰ ਥਾਵਾਂ ਸੀ ਜਿੱਥੇ ਕਾਫੀ ਫੌਜ ਬਿਠਾਈ ਹੋਈ ਸੀ ਅਹਿਮਦ ਸ਼ਾਹ ਅਬਦਾਲੀ ਨੇ, ਮੁਲਤਾਨ ਅਤੇ ਇਸੇ ਤਰ੍ਹਾਂ ਲਾਹੌਰ, ਸਿਆਲਕੋਟ ਔਰ ਸਰਹੰਦ। ਤਾਂ ਇਹ ਖਾਲਸੇ ਨੇ ਖਿਆਲ ਕੀਤਾ, ਸੂਹ ਨਿਕਲੀ ਕਿ ਇਸ ਵੇਲੇ ਜੈਨ ਖਾਂ ਸਰਹੰਦ ਵਾਲਾ, ਜਿਸ ਨੂੰ ਅਹਿਮਦ ਸ਼ਾਹ ਅਬਦਾਲੀ ਨੇ 1661 ਵਿੱਚ ਵਾਹਿਗੁਰੂ 1761 ਵਿੱਚ ਇੱਥੋਂ ਦਾ ਸੂਬੇਦਾਰ ਬਣਾਇਆ ਸੀ ਸਰਹੰਦ ਦਾ, ਉਹ ਸਰਹੰਦ ਨਗਰੀ ਦੇ ਵਿੱਚ ਨਹੀਂ ਹੈ, ਕਿਲ੍ਹੇ ਵਿੱਚ ਨਹੀਂ, ਉਹ ਅਗਰਾਉਂਡ ਚੜ੍ਹਿਆ ਹੋਇਆ, ਯਾਨੀ ਮਾਲੀਆ ਟੈਕਸ ਇਕੱਠਾ ਕਰਨ ਲਈ ਗਿਆ ਹੋਇਆ। ਤਾਂ ਫਿਰ ਖਾਲਸੇ ਨੇ ਸਰਹੰਦ ਦੇ ਦੁਆਲੇ ਡੇਰੇ ਪਾ ਲਏ, ਇੱਕ ਪਾਸੇ ਬੁੱਢਾ ਦਲ, ਇੱਕ ਪਾਸੇ ਤਰਨਾ ਦਲ, ਸਾਰੀਆਂ ਮਿਸਲਾਂ ਦੇ ਜਥੇਦਾਰ ਇੱਥੇ ਸਨ। ਉਹਨੇ ਕੋਸ਼ਿਸ਼ ਕੀਤੀ ਅੰਦਰ ਵੜਨ ਦੀ, ਬਹੀਰ ਦੇ ਨਾਲ ਤੋਪਾਂ ਬਥੇਰਾ ਕੁਛ ਸੀ ਉਹਦੇ ਪਾਸ, ਪਰ ਖਾਲਸੇ ਦੀਆਂ ਵੱਜੀਆਂ ਗੋਲੀਆਂ ਉਹਦੇ ਗੁਰਦੇ ਛਲਣੀ ਕਰ ਗਈਆਂ ਅਤੇ ਉਹ ਡਿੱਗਾ। ਫਿਰ ਖਾਲਸਾ ਧਾਈ ਕਰਕੇ ਪਿਆ, ਪਤਾ ਲੱਗ ਗਿਆ ਵੀ ਇਹ ਮਾਰਿਆ ਗਿਆ। ਜਦੋਂ ਮੁਖੀ ਮਾਰਿਆ ਜਾਏ ਤਾਂ ਪਹਾੜੇ ਦੇ ਸਿਪਾਹੀ ਫਿਰ ਦਮ ਨਹੀਂ ਰੱਖਦੇ ਹੁੰਦੇ, ਇਸ ਕਰਕੇ ਫਿਰ ਖਾਲਸੇ ਨੇ ਲਾਸ਼ ਨਹੀਂ ਚੱਕਣ ਦਿੱਤੀ। ਤਾਂ ਫਿਰ ਉਹ ਜਿਹੜੇ ਭੱਜੇ ਦੌੜੇ ਇੱਧਰ ਉੱਧਰ, ਅੱਗੋਂ ਖਾਲਸੇ ਨੇ ਘੇਰੇ, ਫਿਰ ਉਹਨਾਂ ਹਥਿਆਰ ਰੱਖ ਕੇ ਬਾਹਾਂ ਖੜੀਆਂ ਕਰ ਦਿੱਤੀਆਂ, ਈਨ ਮੰਨ ਲਈ। ਤਾਂ ਖਾਲਸੇ ਨੇ ਜੇ ਸਰਹੰਦ ਫਤਿਹ ਕੀਤੀ ਆ, ਅਤੇ ਉਸ ਇਹ 1763 ਵਿੱਚ, 1820 ਸੰਮਤ ਬਿਕਰਮੀ 'ਚ ਇੰਝ ਹੋਇਆ, ਮਾਘ ਦੀ 4 ਤਰੀਕ ਸੀ, ਮਾਘ ਮਹੀਨਾ 4 ਦਿਨ ਗਿਆ ਸੀ ਜਦੋਂ ਇਹ ਖਾਲਸੇ ਨੇ ਜਿੱਤ ਪ੍ਰਾਪਤ ਕੀਤੀ। ਤਾਂ ਉਸ ਤੋਂ ਬਾਅਦ ਕੀ ਹੋਇਆ, ਜਿਵੇਂ ਸਰਹੰਦ ਨੂੰ ਢਾਇਆ, ਗੁਰੂ ਕਲਗੀਧਰ ਦੇ ਬਚਨ ਪੂਰੇ ਹੋਣੇ ਸੀ, ਉਹ ਅੱਗੇ

0: ਵਿੱਚੋਂ ਜੋ ਮਾਲ ਮਤਾ ਲੁੱਟਣਾ ਹੁੰਦਾ ਸੀ ਉਹ ਲੁੱਟਣ ਲਈ ਪੈਂਦੇ ਤੇ ਲੁੱਟ ਕੇ ਬਾਹਰ ਚਲੇ ਜਾਂਦੇ ਹਨ।
1: ਸਿੰਘਨ ਕਰੀ ਥੀ ਪ੍ਰਥਮ ਅਰਦਾਸ,
0: ਸਿੰਘਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਚ ਪਹਿਲਾਂ ਹੀ ਅਰਦਾਸ ਕਰਕੇ ਇਹ ਗੁਰਮਤਾ ਕੀਤਾ ਸੀ।
1: ਸਾਖੀ ਕਰੇ ਇਸ ਤਿਸ ਹੋਏ ਅਨਾਸ,
0: ਜਿਹੜਾ ਸਰਹੰਦ ਨਗਰੀ ਦੀ ਰਾਖੀ ਕਰੇਗਾ ਉਹਦਾ ਨਾਸ ਹੋ ਜਾਏਗਾ।
1: ਗਜਬੈ ਖੜਾ ਹੁਆ,
0: ਇੱਥੇ ਵੱਡਾ ਗਜਬ ਕਹਿਰ ਹੋਇਆ, ਭਾਵ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ।
1: ਇਸ ਪਰ ਸਤਿਗੁਰ ਦੁੱਖ ਕੂਆ,
0: ਇਸ ਸੰਬੰਧ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਹੋਏ ਹਨ।
1: ਵੱਡੋ ਕਹਿਰ ਹੈ ਇਸ ਜਗ ਭਇਆ,
0: ਵੱਡਾ ਕਹਿਰ ਇਸ ਨਗਰ ਵਿੱਚ ਹੋਇਆ ਹੈ ਸਰਹੰਦ ਵਿਖੇ।
1: ਦੁਖੀ ਨੈ ਥੀ ਮਾਇਆ ਉਨੋ ਕੋਲੇ, ਬਾਲਕ ਵਿਦੋਸ਼ਨ ਗੱਲ ਕੱਟ ਦਇਆ,
0: ਸਾਡੇ ਸਾਹਿਬਜ਼ਾਦੇ ਜੋ ਕਿ ਬਿਨਾਂ ਦੋਸ਼ ਤੋਂ ਸੀ ਉਹਨਾਂ ਦੇ ਸੀਸ ਇੱਥੇ ਕਲਮ ਹੋਏ ਹਨ।

0: ਦਾ ਮਸੰਦ ਸਾਡਾ ਇਸ ਨਗਰ ਚ ਵੱਸਦਾ ਸੀ।
1: ਕਰੋੜ ਰੁਪਈਏ ਭਰ ਦਿੱਤੋ ਉਹਨਾਂ
0: 1400 ਸਿੱਖਾਂ ਦੇ ਘਰਾਂ ਵਿੱਚੋਂ ਮਾਇਆ ਇਕੱਠੀ ਕਰਕੇ 1 ਕਰੋੜ ਰੁਪਈਆ ਭਰਿਆ ਸੀ।
1: ਜੋ ਸਭ ਗਜਬ ਨਾ ਕਰਤੇ ਕੋਣੇ,
0: ਤਾਂ ਉਹਨਾਂ ਨੂੰ ਇੰਜ ਗਜਬ ਕਹਿਰ ਨਹੀਂ ਸੀ ਢਾਉਣਾ ਚਾਹੀਦਾ। 1 ਕਰੋੜ ਰੁਪਈਆ ਲੈ ਕੇ ਵੀ ਫਿਰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ।
1: ਗਦਨ ਕਹਿ ਹੱਲ ਚਲਵਾਇਆ,
0: ਔਰ ਇੱਥੇ ਗਧਿਆਂ ਦੁਆਰਾ ਸਿੱਖ ਸਾਡੇ ਹੱਲ ਚਲਾਉਣਗੇ ਇਸ ਨਗਰੀ ਨੂੰ ਉਜਾੜਨ ਲਈ।
1: ਯਾ ਕੀ ਇੱਟ ਮਦ ਦਰਵਾਏ ਚੜਾਇਓ,
0: ਇਸ ਨਗਰੀ ਦੀਆਂ ਇੱਟਾਂ ਸਤਲੁਜ ਦਰਿਆ ਵਿੱਚ ਸਿੱਖ ਸਾਡੇ ਰੋੜ ਦੇਣਗੇ, ਨਗਰ ਪੁੱਟਿਆ ਜਾਏਗਾ।
1: ਦੋਹਰਾ ਐਸੇ ਕਰਕੇ ਗੁਰਮਤਾ,
0: ਐਸਾ ਗੁਰਮਤਾ ਸਿੰਘਾਂ ਨੇ ਕੀਤਾ ਸੀ ਗੁਰੂ ਦੇ ਬਚਨਾਂ ਤੇ ਫੁੱਲ ਚੜਾਉਣ ਲਈ।
1: ਬੜੇ ਕਿਲੇ
0: ਮਦਿਆ, ਫਿਰ ਕਿਲੇ ਵਿੱਚ ਆ ਕੇ ਬੜੇ ਸਾਰੇ ਸਲਾਹ ਕਰਕੇ,
1: ਜਿੱਤ ਜਿੱਤ ਵੱਲ ਜੋ ਖੜ
0: ਜਿਸ ਜਿਸ ਪਾਸੇ ਸਿੰਘ ਖੜੇ ਜਾਂ ਬੈਠੇ ਸਨ,
1: ਨਿਸ਼ਚੇ ਉਸੀ ਸੋਦਾ
0: ਉਸੇ ਪਾਸੇ ਆਪਣੇ ਟਿਕਾਣਿਆਂ ਚੋਂ ਨਿਕਲ ਕੇ ਤੇ ਇਸ ਸਰਹੰਦ ਗੜੀ ਵੱਲ ਆਏ।
1: ਚੁਪਈ ਯਹੀ ਬਾਤ ਠੱਟ ਹੱਲੋ ਕੀਓ,
0: ਇਹ ਗੱਲ ਠੱਟ ਕੇ ਇਹ ਗੱਲ ਸਲਾਹ ਮਸ਼ਵਰਾ ਪੱਕਾ ਕਰਕੇ ਫਿਰ ਉਹਨਾਂ ਹੱਲਾ ਕੀਤਾ।
1: ਜੱਪਾ ਜੱਪਾ ਗੋਟ ਤੋਂ ਵੰਡ ਲਿਓ,
0: ਤੇ ਜਿਹੜਾ ਫਸੀਲ ਸੀ ਦੁਆਰੇ ਕੋਟ ਉਸਲਿਆ ਹੋਇਆ ਇਸ ਸਰਹੰਦ ਨਗਰੀ ਦੇ ਕਿਲਾ ਭਾਵ ਕੰਧ ਉਸਰੀ ਵਿਚਾਰ ਚ, ਫਿਰ ਪੁਰਾਣੇ ਸਮਿਆਂ ਚ ਸ਼ਹਿਰਾਂ ਕਸਬਿਆਂ ਦੇ ਦੁਆਲੇ ਚ ਕੋਟ ਉਸਾਰਿਆ ਹੁੰਦਾ ਸੀ, ਦਰਵਾਜ਼ੇ ਹੁੰਦੇ ਸੀ, ਤਾਂ ਇਹਨਾਂ ਚੱਪਾ ਚਾਪਾ ਵੰਡ ਲਿਆ ਸਿੰਘਾਂ ਨੇ ਤੇ ਇਸ ਤਰ੍ਹਾਂ ਮਤਲਬ ਸਾਰਾ ਉਹ ਕਿਲਾ ਢਾਉਣ ਵਾਸਤੇ ਆਏ। ਜਿਸ ਤਰ੍ਹਾਂ ਤ੍ਰੇਤੇ ਯੁੱਗ ਵਿੱਚ ਜਦੋਂ ਰਾਮ ਚੰਦਰ ਜੀ ਬਾਂਦਰਾਂ ਦੀ ਫੌਜ ਲੈ ਕੇ ਗਏ ਸੀ ਲੰਕਾ, ਤੇ ਉਹ ਜਿਸ ਵੇਲੇ ਢਾਈ ਸੀ ਪਲ ਵਿੱਚ,
1: ਹੱਥੋੜੇ ਪੰਥ ਪੁਕੈ,
0: ਇਸ ਕਰਕੇ ਖਾਲਸੇ ਨੇ ਵੀ ਹੱਥਾਂ ਚ ਹਥੌੜੇ ਫੜੇ ਹੋਏ ਸੀ ਇਸ ਨਗਰ ਨੂੰ ਢਾਉਣ ਲਈ।
1: ਪ੍ਰਿਥਮ ਕਰ ਲਿਓ ਤੋ ਪ੍ਰਿਥਮ ਕਰਾ,
0: ਜਿਸ ਤਰ੍ਹਾਂ ਪਹਿਲਾਂ

0: ਕਿਲਾ ਢਾ ਦਿੱਤਾ ਤੇ ਫਿਰ ਗਧੇ ਮੰਗਾਏ ਗਏ।
1: ਹੱਲ ਬਣਵਾਏ ਤੈ ਦੈ ਵਗਾਏ,
0: ਔਰ ਇਸ ਤਰ੍ਹਾਂ ਹੱਲਾਂ ਬਣਾ ਕੇ ਗਧਿਆਂ ਦੇ ਮਗਰ ਪਾ ਕੇ ਤੇ ਪੁੱਟਿਆ ਸਰਹੰਦ ਨਗਰੀ ਨੂੰ।
1: ਵੱਡੇ ਸਰਦਾਰ ਹੱਥ ਅਬ ਲਾਇਓ,
0: ਜਿਹੜੇ ਵੱਡੇ ਸਰਦਾਰ ਸੀ ਦਲਾਂ ਦੇ ਮਿਸਲਾਂ ਦੇ, ਉਹਨਾਂ ਨੇ ਆਪ ਹੱਥੀਂ ਇਹ ਕਾਰਜ ਕੀਤਾ।
1: ਸਤਿਗੁਰ ਬਚ

0: ਰਤਨ ਸਿੰਘ ਭੰਗੂਜ ਲਿਖਦੇ ਆ ਕਿ ਮੇਰੇ ਪਿਤਾ ਜੀ ਸਰਦਾਰ ਰਾਏ ਸਿੰਘ ਉਹਨਾਂ ਦੇ ਨਾਲ ਸੀ ਸਿੰਘਾਂ ਦੇ।
1: ਸੋ ਲਿਖੀ ਜੋ ਉਨ ਕਹੀ ਬਾਤ,
0: ਮੈਂ ਉਹ ਕੁਝ ਲਿਖਿਆ ਹੈ ਜੋ ਮੇਰੇ ਪਿਤਾ ਜੀ ਨੇ ਮੈਨੂੰ ਇਹ ਗੱਲ ਦੱਸੀ ਹੈ।
1: ਚੁਪਈ ਆਗੇ ਸੁਣੋ ਅਬ ਮਾਲੀ ਪਿਆਰੇ।
0: ਭਾਈ ਰਤਨ ਸਿੰਘ ਭੰਗੂ ਕਹਿੰਦੇ ਮੈਂ ਕੈਪਟਨ ਮਰੇ ਨੂੰ ਕਿਹਾ ਕਿਹੇ ਪਿਆਰੇ ਮਰੇ ਕੈਪਟਨ ਸੁਣ ਕੇ
1: ਜਿਸ ਬਿਦ ਦੇਵਰੇ ਪੰਤ ਬਨਵਾਰੇ।
0: ਜਿਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਜਗ੍ਹਾ ਭਾਵ ਸ਼ਹਾਦਤ ਵਾਲੀ ਥਾਂ ਤੇ ਅਸਥਾਨ ਜਿਹੜਾ ਉਹ ਜਿਵੇਂ ਸਭ ਤੋਂ ਪਹਿਲਾਂ ਸਿੰਘਾਂ ਨੇ ਬਣਾਇਆ।
1: ਜਬ ਮੱਧ ਪੰਥ ਕਿਲੇ ਤੋਂ ਵੜਿਆ,
0: ਜਦੋਂ ਕਿਲੇ ਦੇ ਅੰਦਰ ਖਾਲਸਾ ਪੰਥ ਪ੍ਰਵੇਸ਼ ਕੀਤਾ ਵੜਿਆ,
1: ਡੇਰਨ ਬੋਕੜਾ ਕਰਿਆ,
0: ਜਿੱਥੇ ਜਿੱਥੇ ਡੇਰੇ ਲੱਗੇ ਸੀ ਸਿੰਘਾਂ ਦੇ ਉੱਥੇ ਉੱਥੇ ਸਿੰਘਾਂ ਨੇ ਬਹੁਤ ਜ਼ਿਆਦਾ ਕੜਾਹ ਪ੍ਰਸ਼ਾਦ ਦੇ ਗੱਫੇ ਬਣਾਏ।
1: ਕਿੰਨੇ ਮਾਤਾ ਕੈ ਬੁਰਜ ਵਰਤਾਇਓ,
0: ਕਿਸੇ ਨੇ ਠੰਡੇ ਬੁਰਜ ਵਾਲੀ ਜਗ੍ਹਾ ਸਥਾਨ ਤੇ ਆ ਕੇ ਲਿਆਂਦਾ ਕੜਾਹ ਪ੍ਰਸ਼ਾਦ ਅਰਦਾਸ ਕਰਕੇ ਵਰਤਾਇਆ।
1: ਕੋਈ ਸ਼ਹੀਦਾਂ ਜਗ੍ਹਾ ਆਇਓ,
0: ਤੇ ਕੋਈ ਦਲ ਜਿਹੜਾ ਸੀ ਟੁਕੜੀ ਪੰਥ ਦੀ ਮਿਸਲ ਉਹ ਜਿੱਥੇ ਸਾਹਿਬਜ਼ਾਦਿਆਂ ਨੂੰ ਨਹੀਂ ਚਿਣ ਕੇ ਸ਼ਹੀਦ ਕੀਤਾ ਗਿਆ ਸੀ ਉਸ ਜਗ੍ਹਾ ਤੇ ਲਿਆਇਆ।
1: ਕੋਈ ਗਏ ਸਰ ਜੋਤੀ ਤਾ,
0: ਕੋਈ ਸਿੰਘ ਜਿਹੜੇ ਸੀ ਉਹ ਕੜਾਹ ਪ੍ਰਸ਼ਾਦ ਲੈ ਕੇ ਗੁਰਦੁਆਰਾ ਜੋਤੀ ਸਰੂਪ ਵਿਖੇ ਗਏ।
1: ਜਾਂ ਬੜੇ ਤੇ ਸਤਿਗੁਰ ਲਾਲ,
0: ਜਿੱਥੇ ਸਤਿਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਸਰੀਰਾਂ ਦਾ ਸੰਸਕਾਰ ਹੋਣ ਤੋਂ ਬਾਅਦ ਉਹਨਾਂ ਦੇ ਫੁੱਲ ਦਬਾਏ ਹੋਏ ਸਨ।
1: ਸਭ ਖਾਲਸੇ ਮਿਲ ਮਤੋ ਠਹਿਰਾਇਓ,
0: ਸਾਰੇ ਖਾਲਸੇ ਨੇ ਆਪਸ ਵਿੱਚ ਮਿਲ ਕੇ ਇਹ ਮਤਾ ਪਕਾਇਆ ਹੈ।
1: ਚਈਅਤ ਇੱਕ ਹੀ ਦੇਰੋ ਬਨਵਾਇਓ,
0: ਸਾਨੂੰ ਚਾਹੀਦਾ ਇੱਕ ਜਗ੍ਹਾ ਤੇ ਹੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਯਾਦਗਾਰ ਦਿਓਰਾ ਭਾਵ ਸਥਾਨ ਬਣਾਇਆ ਜਾਏ।
1: ਜਿਸ ਜਗ੍ਹਾ ਗੁਰਸੁੱਤ ਹੈ ਘਾ,
0: ਜਿਸ ਜਗ੍ਹਾ ਥਾਂ ਤੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ,
1: ਜਿਸੇ ਠੋਰ ਉਨ ਗਲੇ ਕਟਾ,
0: ਜਿਸ ਜਗ੍ਹਾ ਤੇ ਉਹਨਾਂ ਦੇ ਗਲੇ ਕੱਟ ਕੇ ਸ਼ਹੀਦ ਕੀਤਾ ਗਿਆ ਸੀ,
1: ਜਿਸੇ ਠੋਰ ਉਨ ਰਕਤਾ,
0: ਜਿਸ ਜਗ੍ਹਾ ਤੇ ਉਹਨਾਂ ਦਾ ਪਵਿੱਤਰ ਲਹੂ ਡੁੱਲਿਆ ਸੀ,
1: ਉਸੀ ਠੋਰ ਉਨ ਹੋਵ ਗੋ ਸ਼ਕਤਾ,
0: ਔਰ ਉਹਨਾਂ ਦੀ ਸ਼ਕਤੀ ਅੱਜ ਵੀ ਉਸ ਸਥਾਨ ਤੇ ਬਰਕਰਾਰ ਹੈ।
1: ਬ੍ਰਿਧ ਪੁਰਸ਼ ਉਹਾਂ ਪੁਛ ਬੁਲਾ,
0: ਆਖਰ ਸਰਹੰਦ ਨਗਰੀ ਚ ਵੱਸਦੇ ਲੋਕਾਂ ਵਿਚੋਂ ਜਿਹੜੇ ਬਜ਼ੁਰਗ ਅਵਸਥਾ ਦੇ ਸੀ ਬੁੱਢੇ ਉਹਨਾਂ ਨੂੰ ਸੱਦਿਆ।
1: ਅਸਥਾਨ ਪਤੇ ਉਨ ਸਭੇ ਬਤਾ,
0: ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਅਸਥਾਨ ਦਾ ਪਤਾ ਗੱਲਬਾਤ ਸਾਰਾ ਵੇਰਵਾ ਉਹਨਾਂ ਬਜ਼ੁਰਗਾਂ ਨੇ ਦੱਸਿਆ।
1: ਦੋਹਰਾ ਔਰ ਜੋ ਪਿੱਛੇ ਜਿਮ ਪਈ,
0: ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਉਸ ਤੋਂ ਪਿੱਛੋਂ ਜੋ

0: ਤੁਰਕਾਂ ਨੂੰ ਆਪਣੇ ਗ੍ਰਹਿਤ ਵਿੱਚ ਲਿਆ, ਕਾਬੂ ਕੀਤਾ।
1: ਦੀਪਕ ਲਿਓ ਬਲਵਾਨ,
0: ਉਹਨਾਂ ਤੁਰਕਾਂ ਦੇ ਹੱਥੋਂ ਆਪਣੀ ਸ਼ਹਾਦਤ ਵਾਲੀ ਜਗ੍ਹਾ ਤੇ ਜਿਵੇਂ ਦੀਵੇ ਜਗਵਾਏ।
1: ਚੁਪਈ ਜਿਸੇ ਪਾਂਤੁਨ ਬ੍ਰਿਧਨ ਬਤਾਈ,
0: ਜਿਸ ਤਰ੍ਹਾਂ ਉਹਨਾਂ ਬਜ਼ੁਰਗਾਂ ਨੇ ਦੱਸਿਆ,
1: ਉਸੀ ਭਾਂਤ ਮੈਂ ਲਿਖਿਓ ਬਣਾਇ।
0: ਰਤਨ ਸਿੰਘ ਭੰਗੂ ਕਹਿੰਦਾ, ਮੈਂ ਉਸੇ ਤਰ੍ਹਾਂ ਬਣਾ ਸਵਾਰ ਕੇ ਕਵਿਤਾ ਵਿੱਚ ਲਿਖ ਦਿੱਤਾ ਹੈ।
1: ਜਵੈ ਵਜ਼ੀਰੇ ਬਾਲ ਮਰਵਾਇਓ,
0: ਜਦੋਂ ਵਜ਼ੀਰ ਖਾਂ ਨੇ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ,
1: ਉਸੇ ਬਾਲਣ ਸੋ ਪਕੜੋ ਆਇਓ,
0: ਤਾਂ ਉਹਨਾਂ ਸ਼ਹੀਦ ਸਿੰਘਾਂ ਨੇ ਇਸ ਨੂੰ ਪਕੜਿਆ ਕਿ ਉਹਨਾਂ ਦੀਆਂ ਰੂਹਾਂ ਨੇ।
1: ਕਦੇ ਸੂਲ ਕਦ ਕਹਿ ਅਫਾਰਾ,
0: ਇਹ ਦੁਖੀ ਬਹੁਤ ਹੁੰਦਾ ਸੀ, ਕਹਿੰਦਾ ਸੀ ਮੈਨੂੰ ਸੂਲ ਉੱਠਦਾ ਢਿੱਡ ਵਿੱਚ, ਕਦੇ ਇਹਦੇ ਅਫਾਰਾ ਹੋ ਜਾਂਦਾ ਸੀ ਅਫਰੇਵਾਂ।
1: ਭੇਦ ਨਾ ਦੇਵੇ ਵੋ ਮਨ ਸਾਰਾ,
0: ਆਪਣੇ ਮਨ ਦਾ ਸਾਰਾ ਭੇਦ ਨਹੀਂ ਸੀ ਦੱਸਦਾ।
1: ਜਾਗਦ ਡਰੇ ਔਰ ਸੁਤੋ ਬਰਰਾਵੇ,
0: ਜਿੰਨਾ ਚਿਰ ਜਾਗਦਾ ਰਹਿੰਦਾ ਸੀ ਇਹ ਡਰਦਾ ਬਹੁਤ ਸੀ, ਜਦੋਂ ਸੌ ਜਾਂਦਾ ਸੀ ਸੁੱਤਾ ਪਿਆ ਵੀ ਬਰੜਾ ਬਰੜਾ ਕੇ ਉੱਠਦਾ ਸੀ।
1: ਹਾਏ ਹਾਏ ਕਰ ਉੱਠ ਭੱਜ ਜਾਵੇ,
0: ਹਾਏ ਹਾਏ ਕਰਦਾ ਰਾਜ ਸੁੱਤਾ।

0: ਮੈਨੂੰ ਸੁੱਤੇ ਪਏ ਨੂੰ ਸਾਰੀ ਰਾਤ ਸੋਟਿਆਂ ਨਾਲ ਕੁੱਟਦੇ ਹਨ।
1: ਦੋ ਬਾਲਕ ਜੋ ਅਬ ਹਮ ਮਾਰੇ,
0: ਜਿਹੜੇ ਗੁਰੂ ਗੋਬਿੰਦ ਸਿੰਘ ਦੇ ਦੋਵੇਂ ਬਾਲਕ ਅਸੀਂ ਮਾਰੇ ਹਨ, ਸ਼ਹੀਦ ਕੀਤੇ ਹਨ।
1: ਕਿਤ ਫਿਰੈ ਫੜੋ ਕਰਦ ਕਟਾਰੇ,
0: ਉਹ ਦੋਵਾਂ ਹੱਥਾਂ ਵਿੱਚ ਕਰਦਾਂ ਤੇ ਕਟਾਰਾਂ ਪਕੜ ਕੇ ਮੇਰੇ ਦੁਆਲੇ ਘੁੰਮਦੇ ਰਹਿੰਦੇ ਹਨ।
1: ਸਤ ਮੁਲਾਣੇ ਭਿੱਦ ਕਹਿ ਦਿਓ,
0: ਆਪਣੇ ਧਰਮ ਦੇ ਜਿਹੜੇ ਮੁੱਲਾ ਮਿਲਾਣੇ ਸੀ ਨਾ, ਇਹਨਾਂ ਦੇ ਪ੍ਰਚਾਰਕ, ਉਹਨਾਂ ਨੂੰ ਸੱਦ ਕੇ ਦੱਸਿਆ।
1: ਤਬੀਤ ਤਾਗੋ ਉਨਕ ਨੈ ਬਹੁ ਕਹਿਓ,
0: ਉਹਨਾਂ ਨੇ ਬੜੇ ਧਾਗੇ ਤਬੀਤ ਕਰ ਕਰਕੇ ਨੂੰ ਦਿੱਤੇ।
1: ਤੋ ਵੀ ਉਸਨੇ ਛੁੱਟਣ ਨਾ ਕਿਹਾ,
0: ਤਾਂ ਵੀ ਇਹਦੇ ਹਿਰਦੇ ਚੋਂ ਉਹ ਜੋ ਕੁਝ ਪਹਿਲਾਂ ਵਾਪਰ ਚੁੱਕਾ ਸੀ ਉਹ ਛੁੱਟਦੇ ਨੀ, ਖਿਆਲ ਨੀ ਦੂਰ ਹੁੰਦੇ।

0: ਦੇ ਵਜ਼ੀਰ ਖਾਂ ਦੇ ਧਾਗੇ ਬੱਧੇ ਮੰਤਰ ਪੜ ਪੜ ਕੇ
1: ਬੜਾਏ ਆਏ ਕਲਾਮ
0: ਤੇ ਬੜਾ ਉਹਨਾਂ ਨੇ ਆਣ ਕੇ ਕੁਰਾਨ ਸ਼ਰੀਫ ਦੀਆਂ ਆਇਤਾਂ ਕਲਾਮ ਪੜੇ
1: ਤਿਮ ਤਿਮ ਉਸ ਬਹੁਤ ਦੁੱਖ ਲਗਾ
0: ਤਿਵੇਂ ਉਸ ਨੂੰ ਬਹੁਤ ਜ਼ਿਆਦਾ ਦੁੱਖ

0: ਅਸੀਂ ਤੁਰਕ ਮੁਸਲਮਾਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਜਗ੍ਹਾ ਵੱਲ ਨੂੰ ਜੇ ਜਾਂਦਾ ਸੀ,
1: ਨਰ ਪਕੜ ਹੋਏ ਤੁਰਤ ਸਿਰ ਭਾਵੈ,
0: ਔਰ ਉਹਨੂੰ ਬੜੀ ਜ਼ਬਰਦਸਤੀ ਪਕੜ ਹੁੰਦੀ ਸੀ, ਸ਼ਹੀਦਾਂ ਦੀਆਂ ਰੂਹਾਂ ਪਕੜ ਲੈਂਦੀਆਂ ਸੀ, ਦੁੱਖ ਦਿੰਦੀਆਂ ਸੀ, ਉਹ ਡਿੱਗ ਪੈਂਦਾ ਸੀ।
1: ਕਈ ਦੁਸ਼ਟ ਤੇ ਜਦ ਕਰਤ ਪਿਛਾ,
0: ਕਈ ਦੁਸ਼ਟ ਜਿਹੜੇ ਸੀ ਉਸ ਪਾਸੇ ਹੰਕਾਰ ਨਾਲ ਜਾਂਦੇ ਸੀ ਪਿਸ਼ਾਬ ਵਗੈਰਾ ਕਰਨ ਲਈ,
1: ਤੇ ਮਾਰੀਅਤ ਤੇ ਬਹੁਤ ਅਦਾ,
0: ਤਾਂ ਉਸ ਨੂੰ ਸ਼ਹੀਦ ਸਿੰਘ ਬੜਾ ਦੁੱਖ ਦੇ

0: ਤਾਂ ਬਰਾੜ ਜਾਤੀ ਵਾਲਾ ਗੋਲਦੁਆਲਾ ਜਿਹੜਾ ਕਪੂਰਾ ਚੌਧਰੀ ਸੀ ਨਾ, ਇਹ ਉਦੋਂ ਇੱਥੇ ਆਇਆ ਸੀ ਸਰਹੰਦ।
1: ਹੁਣ ਕਹਿ ਦਿਓ ਐਸ ਵਿਚਾਰ,
0: ਉਸਨੇ ਇਸ ਤਰ੍ਹਾਂ ਕਿਹਾ ਸੀ।

0: ਤੁਹਾਨੂੰ ਇਹ ਦੁੱਖ ਤਕਲੀਫ਼ ਮਿਲ ਰਹੀ ਹੈ ਨਾ, ਇਹਦਾ ਉਪਾਅ ਯਤਨ ਇਹ ਹੈ,
1: ਜੇ ਜਾਗਾ ਗੁਰਸੁੱਤ ਬਾਦੇ,
0: ਜਿੱਥੇ ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਤੁਸੀਂ ਸ਼ਹੀਦ ਕੀਤਾ,
1: ਤੈਂ ਜਾਗਾ ਦਿਓ ਬਨਵਾ,
0: ਉੱਥੇ ਉਹਨਾਂ ਦੀ ਯਾਦਗਾਰ ਥਾਂ ਜਗ੍ਹਾ ਬਣਾ ਦਿਓ।
1: ਚੁਪਈ ਨਿਸ਼ਾ ਪ੍ਰਤਨਿਤ ਦੀਪ ਬਲਵਾਯੋ,
0: ਔਰ ਇਸ ਪ੍ਰਕਾਰ ਜਦੋਂ ਰਾਤ ਪੈਂਦੀ ਹੈ ਤੇ ਉੱਥੇ ਦੀਵੇ ਜਗਾਇਆ ਕਰੋ।
1: ਗੁਰ ਜਾਗਾ ਕਹਿ ਕੜਾ ਕਰਵਾਯੋ,
0: ਗੁਰੂ ਕੀ ਜਗ੍ਹਾ ਕਹਿ ਕੇ ਨਾ ਇਹ ਗੁਰੂ ਦਾ ਸਥਾਨ ਜਾਣ ਕੇ ਉੱਥੇ ਕੜਾ ਪ੍ਰਸ਼ਾਦ ਸ਼ਰਧਾ ਨਾਲ ਬਣਾ ਕੇ ਰੱਖੋ।
1: ਮੰਦੋ ਗੰਦੋ ਕਉ ਉਆ ਨਾ ਜਾਯੋ,
0: ਕੋਈ ਮੰਦਾ ਗੰਦਾ ਬੰਦਾ ਭਾਵ ਇਸ਼ਨਾਨ ਤੋਂ ਬਗੈਰ, ਸ਼ਰਧਾ ਤੋਂ ਬਗੈਰ, ਜੁੱਤੀ ਆਦਿਕ ਲੈ ਕੇ ਉੱਥੇ ਨਾ ਜਾਵੇ।
1: ਝਾੜੂ ਦੇ ਸੁੱਧ ਠੋਰ ਰਖਾਇਓ,
0: ਤੇ ਉੱਥੇ ਤੁਸੀਂ ਆਪਣੇ ਆਦਮੀਆਂ ਕੋਲੋਂ ਝਾੜੂ ਫਰਵਾਓ ਤੇ ਜਗ੍ਹਾ ਸਾਫ਼ ਸੁਥਰੀ ਰੱਖੋ।
1: ਸੁਖਨੋ ਸੁਖੈ ਤਿਸ ਬਰ ਆਵੈ,
0: ਤੁਸੀਂ ਉੱਥੇ ਸੁਖਣਾ ਸੁਖੋਗੇ ਤਾਂ ਉਹ ਫਲੀ ਭੂਤ ਹੋਵੇਗੀ, ਤੁਹਾਨੂੰ ਸੰਤੁਸ਼ਟੀ ਮਿਲ ਜਾਏਗੀ, ਤੰਦਰੁਸਤੀ ਮਿਲ ਜਾਏਗੀ।

0: ਇੱਕ ਕੋਈ ਗੁਰੂ ਦਾ ਸਿੱਖ ਵੀ ਉੱਥੇ ਬਿਠਾ ਦੇ, ਉਹ ਅਸਥਾਨ ਦੀ ਸੇਵਾ ਕਰਨ ਲਈ ਉਹ ਸਿੱਖ ਸੇਵਾ ਕਰਿਆ ਕਰੇ।
1: ਸੋ ਲੇਵੋਗੇ ਸਾਬਿਤ ਬਨਵਾ,
0: ਉਹ ਜਿਹੜਾ ਗੁਰੂ ਦਾ ਸਿੱਖ ਹੈ ਉਹ ਸਾਰੀ ਵਿਧੀ ਨਾਲ ਉਹ ਸਥਾਨ ਬਣਾ ਲਵੇਗਾ।
1: ਵਜ਼ੀਰੇ ਮਨਜੂਰ ਸਭ ਕਰ ਲਈ,
0: ਤਾਂ ਫਿਰ ਵਜ਼ੀਰ ਖਾਂ ਨੇ ਸਾਰੀ ਗੱਲ ਕਪੂਰੇ ਦੀ ਕਹੀ ਹੋਈ, ਮਨਜ਼ੂਰ ਕਰ ਲਈ।
1: ਆਪਣੇ ਦੁੱਖ ਦੇ ਦੇਰ ਨਾ ਕਾਏ,
0: ਕਿ ਦੁੱਖ ਤਕਲੀਫ ਬਹੁਤ ਸੀ ਉਸ ਨੂੰ, ਇਸ ਕਰਕੇ ਦੇਰੀ ਨਾ ਲਾਈ, ਗੱਲ ਮੰਨੀ।
1: ਤਿੰਨੋਂ ਖਰਚ ਚਬੂਤਰੇ ਲਾਏ,
0: ਤਾਂ ਫਿਰ ਖਰਚ ਕਰਕੇ ਉੱਥੇ ਚਬੂਤਰਾ ਭਾਵ ਥੜਾ ਬਣਾ ਦਿੱਤਾ।
1: ਐਸੋ ਦਿਓ ਨਾ ਬੁੱਢਣ ਬਤਾ,
0: ਇਸ ਤਰ੍ਹਾਂ ਜਿਹੜਾ ਸਰਹੰਦ ਨਗਰੀ ਦੇ ਬੁੱਢੇ ਸੀ ਬਜ਼ੁਰਗ ਬੰਦੇ, ਉਹਨਾਂ ਨੇ ਇਹ ਗੱਲ ਦੱਸੀ ਮੇਰੇ ਪਿਤਾ ਨੂੰ।
1: ਯੂੰ ਸੁਣ ਖਾਲਸੇ ਕਰੀ ਸਲਾਹ,
0: ਸੁਣ ਕੇ ਸਾਰੇ ਖਾਲਸੇ ਨੇ ਆਪਸ ਸਲਾਹ ਕੀਤੀ, ਮਤਾ ਪਕਾਇਆ,
1: ਦਰਬਾਰ ਦਇਓ ਗੁਬਨਾ,
0: ਇੱਥੇ ਫਿਰ ਸੋਹਣਾ ਦਰਬਾਰ ਬਣਾਇਆ ਜਾਏ ਸਾਹਿਬਜ਼ਾਦਿਆਂ ਦਾ, ਜੇ ਇਹੀ ਜਗ੍ਹਾ ਹੈ।
1: ਝੰਡੇ ਗੱਡੋ ਔਰ ਨਗਾਰੋ ਦਰਾ,
0: ਇੱਥੇ ਝੰਡਾ ਗੱਡਦੇ ਹੋ ਤੇ ਨਗਾਰਾ ਰੱਖਿਆ ਜਾਵੇ।
1: ਬਾਏ ਸਿੰਘ ਪੂਜ ਲਗਾ,
0: ਔਰ ਇੱਥੇ ਗੁਰੂ ਕਾ ਸਿੰਘ ਇੱਕ ਬਿਠਾਇਆ ਜਾਵੇ ਇਸ ਸਥਾਨ ਦੀ ਪੂਜਾ ਪ੍ਰਤਿਸ਼ਠਾ ਕਰਨ ਲਈ।
1: ਰਾਤ ਹੋਦ ਪੰਥ ਆਇਓ ਸਾਰੋ,
0: ਰਾਤ ਨੂੰ ਮਤਾ ਪਕਾਇਆ ਤੇ ਇਸ ਕਰਕੇ ਸਵੇਰ ਹੁੰਦਿਆਂ ਸਾਰਾ ਖਾਲਸਾ ਫਿਰ ਆਇਆ, ਸਾਰੀਆਂ ਮਿਸਲਾਂ ਦੇ ਸਰਦਾਰ ਆਏ।
1: ਯੋ ਮੈਂ ਜਿਮ ਰਾਤ ਵਿਚਾਰੋ,
0: ਜਿਵੇਂ ਰਾਤ ਦੇ ਸਮੇਂ ਬਜ਼ੁਰਗਾਂ ਨੇ ਸਭ ਕੁਝ ਦੱਸਿਆ ਸੀ ਤੇ ਸਲਾਹ ਬਣੀ ਸੀ, ਉਸ ਤਰ੍ਹਾਂ ਸਿੰਘਾਂ ਨੇ ਕੀਤਾ।
1: ਦੋਹਰਾ ਭਰਾ ਦੁੱਧ ਪੰਥ ਆਏ ਸਭ,
0: ਸਵੇਰ ਹੁੰਦਿਆਂ ਸਾਰਾ ਪੰਥ ਆਇਆ ਇਕੱਠਾ ਹੋਇਆ।
1: ਲਾਇਓ ਉਵਾ ਦੀਵਾਨ,
0: ਸਭ ਤੋਂ ਪਹਿਲਾਂ ਉਸ ਜਗ੍ਹਾ ਦੀ ਸਫਾਈ ਕਰਕੇ ਦੀਵਾਨ ਸਜਾਇਆ।
1: ਬਨਵਾਏ ਤੜੋ ਚੌਕੀ ਧਰੀ,
0: ਥੜਾ ਸੁੰਦਰ ਬਣਾ ਕੇ

0: ਸ੍ਰੀ ਖਾਲਸੇ ਨੇ ਉਸ ਚੌਂਕੀ ਰੱਖਣ ਵਾਲੇ ਥਾਂ ਤਖਤ ਬਣਵਾਤਾ।
1: ਸਾਧੂ ਗੁਮਾਲਨ ਖੂਬ ਚ ਕਢਾਇਆ,
0: ਉਸ ਤਖਤ ਨੂੰ ਚਬੂਤਰੇ ਨੂੰ ਰੁਮਾਲੇ ਪਾ ਕੇ ਸੁੰਦਰ ਢਕਿਆ ਗਿਆ।
1: ਪੰਜ ਸੱਤ ਰੂਪ ਧਰੇ ਆ,
0: ਫਿਰ ਖਾਲਸੇ ਨੇ ਪੰਜ ਸ਼ਸਤਰ ਉੱਪਰ ਲਿਆ ਕੇ ਰੱਖੇ।
1: ਗੁਰੂ ਸਰੂਪ ਲੈ ਸ਼ਸਤਰ ਮਾਂ,
0: ਤਾਂ ਗੁਰੂ ਕਾ ਸਰੂਪ ਜਾਣ ਕੇ ਸ਼ਸਤਰਾਂ ਦੀ ਪੂਜਾ ਕੀਤੀ।
1: ਗੁਰ ਹਜੂਰ ਜਿਮ ਸ਼ਸਤਰ ਬੁਝਵਾ,
0: ਜਿਵੇਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਬਰਾਜਦੇ ਸੀ ਸਿੰਘਾਂ ਦੇ ਵਿੱਚ, ਤੇ ਇੱਕ ਸੁੰਦਰ ਥੜੇ ਦੇ ਉੱਪਰ ਸ਼ਸਤਰ ਰਖਵਾ ਕੇ ਪੂਜਾ ਕਰਾਉਂਦੇ ਸਨ, ਚੌਰ ਕਰਾਉਂਦੇ ਸੀ।
1: ਧੂਪ ਚੰਦਨ ਚਰਚ ਸੁਮਨ ਬਰਸਵਾਏ,
0: ਧੂਪ ਧੁਖਾਈ ਗਈ ਔਰ ਚੰਦਨ ਛਿੜਕਿਆ ਗਿਆ, ਫੁੱਲਾਂ ਦੀ ਵਰਖਾ ਕੀਤੀ ਗਈ ਸ਼ਸਤਰਾਂ ਤੇ।
1: ਚੋਰ ਮੁਠੋ ਤੈ ਦਇਓ ਕਰਵਾ,
0: ਇਸ ਪ੍ਰਕਾਰ ਚੋਰ ਕਰਾਇਆ ਗਿਆ ਸ਼ਸਤਰਾਂ ਦੇ ਉੱਪਰ। ਇੱਕ ਮੈਨੂੰ ਵਚਨ ਯਾਦ ਆਇਆ, ਮਸਕੀਨ ਜੀ ਕਹਿੰਦੇ ਮੇਰੀ 22 ਸਾਲ ਦੀ ਉਮਰ ਸੀ ਜਦੋਂ ਪਹਿਲੀ ਵਾਰੀ ਮੈਂ ਹਜ਼ੂਰ ਸਾਹਿਬ ਗਿਆ।

0: ਤੇ ਉਦੋਂ ਸ਼ਸਤਰਾਂ ਦਾ ਸਤਿਕਾਰ ਪੂਜਾ ਹੁੰਦੀ ਵੇਖ ਕੇ ਮੇਰੇ ਮਨ ਸ਼ੰਕਾ ਆਈ ਸੀ, ਮੈਂ ਮੱਥਾ ਨਹੀਂ ਸੀ ਟੇਕਿਆ ਤੇ ਸ਼ੰਕਾ ਆਈ ਵੀ ਇਹ ਕੀ ਸਿਸਟਮ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਤੇ ਅਸੀਂ ਕਰਦੇ ਹਾਂ ਪਰ ਸ਼ਸਤਰਾਂ ਦੀ ਪੂਜਾ ਕਿਉਂ? ਪਰ ਉਸ ਵੇਲੇ ਜਦੋਂ ਰਾਗੀ ਸਿੰਘ ਆਏ ਤਾਂ ਉਹਨਾਂ ਨੇ ਉਸ ਵੇਖ ਲਿਆ ਮੇਰੇ ਵੱਲ, ਤਾਂ ਉਹਨਾਂ ਨੇ ਪਹਿਲਾ ਸ਼ਬਦ ਗਾਇਆ, ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ ਸਾਹਿਬ ਸਰੋਹੀ ਸਹਿਥੀ ਯਹ ਹੈ ਹਮਾਰਾ ਪੀਰ। ਜਦੋਂ ਇਹ ਸ਼ਬਦ ਗਾਇਆ ਤਾਂ ਮੇਰੀ ਸ਼ੰਕਾ ਨਿਵਰਤ ਹੋ ਗਈ, ਗੁਰੂ ਮਹਾਰਾਜ ਨੇ ਕਲਾ ਵਰਤਾਈ। ਫਿਰ ਮੇਰੇ ਮਨ 'ਚ ਇਹ ਵਿਚਾਰ ਪੈਦਾ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨਾ ਸਾਡਾ ਸਿੱਖ ਹੋਣਾ ਹੈ, ਸ਼ਸਤਰਾਂ ਦੀ ਪੂਜਾ ਕਰਨੀ ਸਾਡਾ ਸਿੰਘ ਹੋਣਾ। ਗੁਰੂ ਮਹਾਰਾਜ ਨੇ ਦੋ ਲਕਬ ਦਿੱਤੇ ਹਨ, ਸਿੱਖ ਸਿੱਖਿਆ ਲੈਣ ਵਾਲਾ, ਸਿੰਘ ਸ਼ੇਰ ਧਰਮ ਦੀ ਖਾਤਰ ਜ਼ੁਲਮ ਦੇ ਖਿਲਾਫ਼ ਲੜਨ ਵਾਲਾ। ਇਸ ਕਰਕੇ ਸ਼ਸਤਰਾਂ ਦੀ ਪੂਜਾ ਵੀ ਕਰਾਈ ਹੈ ਮਹਾਰਾਜ ਸਾਹਿਬ ਨੇ। ਤਾਂ ਸਿੰਘਾਂ ਨੇ ਇੱਥੇ ਫਿਰ ਬੁੱਢਾ ਦਲ, ਤਰਨਾ ਦਲ ਦੋਵੇਂ ਦਲ ਸੀ, ਤਾਂ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਸ਼ਸਤਰਾਂ ਦੀ ਪੂਜਾ ਕੀਤੀ।
1: ਇੱਕ ਸਿੰਘ ਬਹਾਲਿਓ ਮੁਖ ਤਿਆਰ ਠਰਾ,
0: ਇੱਕ ਸਿੰਘ ਨੂੰ ਇਸ ਸਥਾਨ ਦਾ ਮੁਖ ਤਿਆਰ ਬਣਾ ਕੇ ਥਾਪਿਆ ਗਿਆ।
1: ਉਸੇ ਸਿੰਘ ਤੋਂ ਸਤਿਗੁਰ ਜਾਣਿਓ,
0: ਉਸ ਸਿੰਘ ਨੇ ਇਸ ਸਥਾਨ ਨੂੰ ਸਤਿਗੁਰਾਂ ਦਾ ਅਸਥਾਨ ਜਾਣਿਆ।
1: ਟਹਿਲ ਕਰੇ ਅਤ ਹੀ ਮਨ ਮਾਨਿਓ,
0: ਮਨ ਵਿੱਚ ਅਤਿਅੰਤ ਸਤਿਕਾਰ ਕਰਦਿਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਸਥਾਨ ਦਾ, ਤਾਂ ਉਹ ਇੱਥੇ ਟਹਿਲ ਕਰਨ ਲੱਗਾ।
1: ਬਹੁਤ ਖਾਲਸੇ ਤੈ ਕਢਵਾ ਕਰਵਾਇਓ,
0: ਬਹੁਤ ਖਾਲਸੇ ਨੇ ਵੱਡੇ ਪੱਧਰ ਤੇ ਉਸ ਦਿਨ ਕੜਾਹ ਪ੍ਰਸ਼ਾਦ ਦੀ ਦੇਗ ਬਣਵਾਈ।
1: ਬਹੁਤ ਚੜਾਵੇ ਪੰਥ ਚੜਾ,
0: ਸਾਰੇ ਖਾਲਸੇ ਪੰਥ ਨੇ ਮਿਸਲਾਂ ਨੇ ਬਹੁਤ ਜ਼ਿਆਦਾ ਚੜਾਵੇ ਚੜਾਏ, ਮਾਇਆ ਭੇਟ ਕੀਤੀ।
1: ਦੋਏ ਪ੍ਰਤਕਨੋ ਬਾਣੀਆਂ ਉਚਾਰੈ,
0: ਇਸ ਥੜੇ ਦੀ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਜਿੱਥੇ ਅੱਜ ਕੱਲ੍ਹ ਹੈ ਫਤਿਹਗੜ੍ਹ ਸਾਹਿਬ, ਉਸ ਦੇ ਦੁਆਲੇ ਪ੍ਰਦਖਣਾ ਬਹੁਤ ਕੀਤੀਆਂ ਖਾਲਸੇ ਨੇ, ਬਾਣੀਆਂ ਦੇ ਪਾਠ ਕਰਦਿਆਂ ਹੋਇਆ ਬਹੁਤ ਬਾਣੀਆਂ ਪੜੀਆਂ।
1: ਸੋ ਪਾਵੇ ਜੋ ਚਿੱਤ ਧਾਰੈ,
0: ਉਹ ਦਾਤਾਂ ਹੀ ਪ੍ਰਾਪਤ ਹੋ ਰਹੀਆਂ ਸੀ ਜੋ ਚਿੱਤ ਵਿੱਚ ਕੋਈ ਧਾਰਨ ਕਰਦਾ।
1: ਬੈਠ ਰਬਾਬੀ ਸ਼ਬਦ ਬੜਵਾਇਓ,
0: ਬੈਠ ਕੇ ਰਬਾਬੀ ਇਹ ਸਿੱਖਾਂ ਕੋਲੋਂ, ਕੀਰਤਨੀ ਸਿੰਘਾਂ ਕੋਲੋਂ ਗੁਰਬਾਣੀ ਦੇ ਸ਼ਬਦ ਪੜਾਏ ਗਏ।
1: ਇਮਕਰ ਖਾਲਸੋ ਡੋਰੋ ਲਿਕ ਜਗਾਇਓ,
0: ਇੰਜ ਕਰਕੇ ਖਾਲਸੇ ਨੇ ਇਹ ਡੇਰਾ ਇਹ ਅਸਥਾਨ ਆਬਾਦ ਕੀਤਾ। ਹੁਣ
1: ਦੋਰਾ ਦਈ ਜਗੀਰ ਲਗਾਇਓ,
0: ਇਸ ਤਰ੍ਹਾਂ ਇਸ ਸਥਾਨ ਦੇ ਨਾਂ, ਕਿਉਂਕਿ ਸਰਹੰਦ ਤੇ ਕਬਜ਼ਾ ਹੋ ਚੁੱਕਾ ਸੀ, ਇਹ 28 ਪਰਗਣੇ ਸਰਹੰਦ ਦੇ ਅਧੀਨ ਆਉਂਦੇ ਸੀ ਬੜੀ ਦੂਰ ਦੂਰ ਤੱਕ, ਇਸ ਕਰਕੇ ਖਾਲਸੇ ਨੇ ਜਗੀਰ ਇੱਥੋਂ ਦੇ ਨਾਂ ਲਵਾਈ।
1: ਸ੍ਰੀ ਗੁਰਦੁਆਰੇ ਸਾਤ,
0: ਸਤਿਗੁਰੂ ਜੀ ਦੇ ਦੁਆਰੇ ਦੇ ਨਾਲ ਭਾਵ ਗੁਰੂ ਘਰ ਦੇ ਨਾਂ ਨਾਲ ਜਗੀਰ ਲਾਈ।
1: ਵੈਸੋ ਧੇਰੇ ਖਾਏ ਸਿੰਘ,
0: ਇਸ ਤਰ੍ਹਾਂ ਦਾ ਕਰਤਾ ਕੰਮ ਵੀ ਜਿਹੜਾ ਸਿੰਘ ਇੱਥੇ ਸੇਵਾ ਕਰੇਗਾ ਉਹਨੂੰ ਕਿਸੇ ਤੋਂ ਕੁਛ ਮੰਗਣ ਦੀ ਜਾਂ ਫਿਕਰ ਕਰਨ ਦੀ ਲੋੜ ਨਾ ਰਹੇਗੀ, ਇੱਥੇ ਬੈਠਾ ਆਪਣੀ ਮਰਜ਼ੀ ਨਾਲ ਜਿੰਨੀ ਮਾਇਆ ਮਰਜ਼ੀ ਖਰਚੇ।
1: ਬੜੇ ਸ਼ਹਿਰ ਵਿੱਚ ਹਾਤ,
0: ਸ਼ਹਿਰ ਦੀ ਆਮਦਨ ਦੇ ਜਿਹੜੇ ਪਟੇ ਸੀ ਲਿਖਤ ਪੜਤ ਕਰਕੇ ਸਿੰਘ ਦੇ ਹੱਥ ਫੜਾਈ।
1: ਰਤਨ ਸਿੰਘ ਜਿਵ ਸੁਣੀ ਤੀ,
0: ਭਾਈ ਰਤਨ ਸਿੰਘ ਕਹਿੰਦੇ ਆ ਵੀ ਜਿਵੇਂ ਮੈਂ ਸੁਣੀ ਸੀ,
1: ਪਿਤਾ ਆਪਣੇ ਪਾਸ,
0: ਮੇਰੇ ਪਿਤਾ ਰਾਏ ਸਿੰਘ ਦੇ ਪਾਸੋਂ, ਜੋ ਕਿ ਮੀਰਾ ਕੋਟੀਏ ਮਹਿਤਾਬ ਸਿੰਘ ਦਾ ਪੁੱਤਰ ਸੀ ਮੇਰਾ ਪਿਤਾ ਰਾਏ ਸਿੰਘ, ਜੋ ਮੈਂ ਆਪਣੇ ਪਿਤਾ ਕੋਲੋਂ ਇਹ ਗੱਲ ਸੁਣੀ ਸੀ।
1: ਲਿਖੀ ਸੋ ਖਾਤਰ ਖਾਲਸਾ,
0: ਖਾਲਸੇ ਪੰਥ ਦੀ ਖਾਤਰ ਮੈਂ ਉਸੇ ਤਰ੍ਹਾਂ ਲਿਖੀ ਆ ਹੂ ਬਹੂ।
1: ਪੜ ਸੁਣ ਕਰੇ ਅਰਦਾਸ,
0: ਗੁਰੂ ਦੇ ਸਿੰਘ ਇਸ ਨੂੰ ਪੜ੍ਹਨ ਤੇ ਗੁਰੂ ਚਰਨਾਂ ਚ ਅਰਦਾਸ ਕਰਨ।
1: ਦੋਹਰਾ ਸ਼ਹਿਰ ਮਾਲਕੋ ਲੁੱਟ ਲਇਓ,
0: ਅੱਗੇ ਫਿਰ ਵਾਰਤਾ ਚੱਲੀ ਕਿ ਇਸ ਸਰਹੰਦ ਨਗਰੀ ਦਾ ਮਾਲ ਮਤਾ ਸਿੰਘਾਂ ਲੁੱਟਿਆ।
1: ਰਹਿਓ ਗੜੀ ਇੱਕ ਮਾਲ,
0: ਔਰ ਜਿਹੜਾ ਗੜੀ ਸੀ ਨਾ ਮੇਨ ਕਿਲਾ ਸੀ ਜਿਹੜਾ ਸਾਰਿਆ ਹੋਇਆ ਇਹਨਾਂ ਨੇ, ਉਹਦੇ ਚ ਮਾਲ ਮਤਾ ਜੇ ਰਹਿੰਦਾ ਸੀ।
1: ਜਿਸੇ ਪਾਂਤ ਸੋ ਜਾ ਪੁੱਟਿਓ,
0: ਜਿਸ ਢੰਗ ਨਾਲ ਉਹ ਕਿਲੇ ਨੂੰ ਜੜਾਂ ਤੋਂ ਪੁੱਟਿਆ।
1: ਜਿਸ ਕੋ ਸੁਣੋ ਹਵਾਲ,
0: ਉਸ ਦੀ ਵਾਰਤਾ ਹੁਣ ਖਾਲਸਾ ਜੀ ਸੁਣੋ ਮੈਂ ਲਿਖ ਰਿਹਾ ਹਾਂ।
1: ਜਪਈ ਵਾਪਰ ਮਾਲ ਤੋਂ ਲੁੱਟ ਲਇਓ ਆਮ,
0: ਜਿਹੜਾ ਵਾਫਰ ਭਾਊ ਵਾਧੂ ਮਾਲ ਮਤਾ ਸੀ ਸ਼ਹਿਰ ਦਾ ਮਹਿਲਾਂ ਚੋਂ, ਉਹ ਤਾਂ ਲੋਕਾਂ ਆਮ ਲੋਕਾਂ ਨੇ ਲੁੱਟ ਲਿਆ।
1: ਰਲਿਓ ਖਾਲਸੇ ਜੋ ਸਿੰਘ ਤਰ ਨਾਮ,
0: ਕੁਝ ਬਾਹਰ ਦੇ ਲੋਕ ਆਪਣਾ ਨਾਮ ਸਿੰਘ ਰਖਾ ਕੇ ਜਿਹੜੇ ਕੇਸਾਂ ਦਾੜੇ ਵਾਲੇ ਸੀ, ਕਿਉਂਕਿ ਬਹੁਤ ਵੱਡਾ ਇਕੱਠ ਸੀ ਖਾਲਸੇ ਦਾ ਤੇ ਬਾਹਰੋਂ ਕੋਈ ਲੁਟੇਰੇ ਸੁਭਾਅ ਦੇ ਲੋਕ ਵੀ ਆ ਰਲੇ ਸੀ, ਉਹ ਵੀ ਕਾਫੀ ਕੁਝ ਲੁੱਟ ਕੇ ਲੈ ਗਏ ਸੀ। ਜਿਸ ਵੇਲੇ ਬੰਦਾ ਸਿੰਘ ਬਹਾਦਰ ਨੇ ਵੀ ਸਰਹੰਦ ਜਿੱਤੀ ਆ, ਉਦੋਂ ਇੱਕ ਸਿੰਘ ਨੇ ਕਿਹਾ ਵੀ ਲੁਟੇਰੇ ਬੜੇ ਰਲ ਗਏ ਆ, ਤੇ ਉਸ ਵੇਲੇ ਬੰਦਾ ਸਿੰਘ ਬਹਾਦਰ ਨੇ ਕਿਹਾ ਕੋਈ ਨਹੀਂ ਇਹ ਵੀ ਫਾਇਦਾ। ਕਹਿੰਦਾ ਜੀ ਕੀ ਫਾਇਦਾ? ਕਹਿੰਦਾ ਲੁਟੇਰੇ ਮਾਲ ਲੁੱਟ ਕੇ ਦੂਰ ਦੂਰ ਇਲਾਕਿਆਂ ਆਪਣੇ ਘਰਾਂ ਜਾਣਗੇ ਤਾਂ ਦਵਾਈ ਮੱਚ ਜਾਏਗੀ ਕਿ ਗੁਰੂ ਦੇ ਖਾਲਸੇ ਨੇ ਸਰਹੰਦ ਮਾਰ ਲਈ ਆ, ਜਿੱਤ ਦੇ ਝੰਡੇ ਚਲਾ ਦਿੱਤੇ ਆ, ਇਹ ਸਾਡਾ ਪ੍ਰਚਾਰ ਆ, ਫਿਕਰ ਨਾ ਕਰੋ। ਕੋਈ ਨਹੀਂ, ਮਾਲ ਮਤਾ ਹੀ ਲੈ ਕੇ ਜਾ ਰਹੇ ਆ ਨਾ, ਲੋੜਵੰਦ ਲੋਕ ਆ, ਇਹਨਾਂ ਪ੍ਰਜਾ ਦੇ ਲੋਕਾਂ ਨੂੰ ਇਹਨਾਂ ਹਾਕਮਾਂ ਨੇ ਬਥੇਰਾ ਤੰਗ ਕੀਤਾ ਹੋਇਆ, ਕੋਈ ਨਹੀਂ, ਜੇ ਮਾਇਆ ਲੈ ਗਏ ਫਿਰ ਕਿਹੜੀ ਗੱਲ। ਹਾਂਜੀ,
1: ਸਖਤ ਮਾਲ ਲਿਓ ਲੋਕਾਂ ਨੂੰ ਚੁਕਾਇਆ,
0: ਨਕਦ ਮਾਲ ਜਿਹੜਾ ਸੀ ਉਹ ਲੋਕਾਂ ਦੇ ਚੁਕਾਇਆ, ਲੋਕਾਂ ਦੇ ਤਾਂ ਬੜਾ ਮਾਲ ਮਤਾ ਡੂੰਘੇ ਥਾਂ
1: ਹੁਣ ਪਲ ਜਾਣ ਦਿਓ ਡੁੱਬੋ ਦੱਬ,
0: ਉਹਨਾਂ ਨੇ ਆਪਣਾ ਭਲਾ ਜਾਣ ਕੇ ਵੀ ਸਾਡੇ ਕੰਮ ਮਾਇਆ ਆਵੇਗੀ, ਬਹੁਤ ਡੂੰਘਾ ਨੀਹ ਸਬੱਬ ਬਣਵਾ ਦਿੱਤਾ, ਕਿਉਂਕਿ ਕਿਹਾ ਸੀ ਕਿ ਸਰਹੰਦੀਆਂ ਨੀਹਾਂ ਪੁੱਟੀਆਂ ਜਾਣਗੀਆਂ, ਇੱਥੇ ਗਧਿਆਂ ਦੁਆਰਾ ਸਿੰਘ ਹਲ ਚਲਾਉਣਗੇ, ਉਹ ਵਜਨ ਪੂਰਾ ਹੋਣਾ ਸੀ, ਇਸ ਕਰਕੇ ਇੰਜ ਹੋਇਆ।
1: ਦਰਬ ਡੂੰਗੀ ਲੱਕ ਡੂੰਗੀ ਪਟਵਾ,
0: ਇਹ ਜਾਣ ਕੇ ਸਿੰਘਾਂ ਦੇ ਮਨ ਚ ਖਿਆਲ ਆ ਗਿਆ ਵੀ ਹੋ ਸਕਦਾ ਧਨ ਦੱਬਿਆ ਹੋਇਆ ਹੋਵੇ, ਨਾਲੇ ਇਹ ਮਹੱਲ ਪੁੱਟਣਾ ਤਾਂ ਅਸੀਂ ਹੈਗਾ ਹੀ ਆ ਕਿਲਾ ਇਹਨਾਂ ਦਾ, ਇਸ ਕਰਕੇ ਡੂੰਘੀਆਂ ਨੀਹਾਂ ਪਟਵਾਈਆਂ ਸਿੰਘਾਂ ਨੇ।
1: ਇਮਕਰ ਸਹਿਰ ਸਭ ਮੁੱਢੋ ਕਟਾ,
0: ਇੰਜ ਕਰਕੇ ਸਾਰਾ ਸ਼ਹਿਰ ਹੀ ਮੁੱਢੋਂ ਪੁੱਟਿਆ ਗਿਆ।
1: ਸਤਿਗੁਰ ਕਹੀ ਥੀ ਪ੍ਰਿਥਵੀ ਪਲਵਾਨਟ,
0: ਸਤਿਗੁਰਾਂ ਨੇ ਬਚਨ ਕੀਤਾ ਸੀ ਧਰਤੀ ਪਲਟਾਉਣ ਦਾ, ਵੀ ਸਰਹੰਦ ਨਗਰੀ ਦੀ ਧਰਤੀ ਪਲਟ ਦਿੱਤੀ ਜਾਏਗੀ।
1: ਸਤਿਗੁਰ ਬਚਨ ਨਾ ਖਾਲੀ ਜਾਵਣ,
0: ਸਤਿਗੁਰੂ ਮਹਾਰਾਜ ਦੇ ਮੁਖ ਚੋਂ ਨਿਕਲੇ ਬਚਨ ਕਦੇ ਖਾਲੀ ਜਾ ਨਹੀਂ ਸਕਦੇ।
1: ਸਤਿਗੁਰ ਕਰੇ ਥੇ ਤ੍ਰੇਤੇ ਵਾਹ,
0: ਸਤਿਗੁਰਾਂ ਨੇ ਇਸ ਤਰ੍ਹਾਂ ਦੇ ਵੀਰ ਰੱਸੀ ਵਾਕ ਕਹੇ ਸਨ ਸਰਹੰਦ ਨਗਰੀ ਬਾਰੇ,
1: ਸਾਡ ਵੋ ਪਾਣੀ ਲਾਕ,
0: ਸਤਿਗੁਰੂ ਦੇ ਮੁਖ ਚੋਂ ਇਹੋ ਜਿਹੇ ਨਿਕਲੇ ਬਚਨ ਤਾਂ ਜਿੱਥੇ ਧਰਤੀ ਦੇ ਥੱਲੇ ਪਾਣੀ ਹੈ ਉਥੋਂ ਤੱਕ ਸਾੜ ਪਾ ਦੇਣਗੇ।
1: ਸਤਿਗੁਰ ਬਚਨ ਸੋ ਤਿੱਖੀ ਤਲਵਾਰ,
0: ਸਤਿਗੁਰਾਂ ਦੇ ਮੁਖ ਚੋਂ ਨਿਕਲਿਆ ਬਚਨ ਤਾਂ ਤਿੱਖੀ ਤਲਵਾਰ ਵਰਗਾ ਹੁੰਦਾ।
1: ਵਹਿ ਵਹਿ ਜੋੜੇ ਜੋ ਲੁਕੇ ਪਤਾ,
0: ਜੇ ਕੋਈ ਪਤਾਲਾਂ ਵਿੱਚ ਵੀ ਲੁਕ ਜਾਏਗਾ ਤੇ ਸਤਿਗੁਰੂ ਦੇ ਵਾਕ ਤੋਂ ਬਚ ਨਹੀਂ ਸਕੇਗਾ।

0: ਸਰਦਾਰਾਂ ਹੱਥ ਇੱਥੋਂ ਸਰਹੰਦ ਨਗਰੀ ਤੋਂ ਬੜੀ ਦੌਲਤ ਹੱਥ ਲੱਗੀ
1: ਦੋਹਰਾ ਰਾਏ ਸਿੰਘ ਖੱਤਰੀ
0: ਇਸ ਨਗਰ ਚ ਇੱਕ ਰਾਏ ਸਿੰਘ ਨਾਂ ਦਾ ਖੱਤਰੀ ਵੱਸਦਾ ਸੀ ਹੁੰਦਾ ਸੀ ਪਹਿਲਾਂ
1: ਮੁਲਕ ਉਗਰਾਨ ਦਾ
0: ਉਹ ਇਹਨਾਂ ਦਾ ਕਾਰਦਾਰ ਸੀ ਸਾਰੇ ਦੇਸ਼ ਲਾ ਕੇ ਪ੍ਰਗਣਿਆਂ ਚੋਂ ਉਹ ਉਗਰਾਹੀ ਕਰਦਾ ਹੁੰਦਾ ਸੀ ਮਾਲੀਆ ਟੈਕਸ

0: ਸੀ ਲੋਕ ਮਾਲ ਮਤਾ ਲੈ ਕੇ ਉਹਦੇ ਚ ਜਾ ਵੜੇ ਸਨ।
1: ਉਸੋ ਸੁਣਿਓ ਸਰਦਾਰਨ ਹਵਾ,
0: ਉਸਦਾ ਹਾਲਾਤ ਸਰਦਾਰਾਂ ਨੇ ਸੁਣੇ ਵਾਰਤਾ ਉਸ ਬਾਰੇ ਕਿਲੇ ਬਾਰੇ।
1: ਵੱਡੋ ਕਿਲੋ ਗਯੋ ਟੁੱਟਿਓ ਮਾਰੋ,
0: ਜਿਹੜਾ ਇਹ ਵੱਡਾ ਕਿਲਾ ਸਰਹੰਦ ਵਾਲਾ ਸੀ ਤਾਂ ਸਾਰਾ ਲੁੱਟਿਆ ਗਿਆ।

0: ਉਹ ਜਿਹੜੀ ਗੜੀ ਸੀ ਜੱਟਪੁਰੇ ਦੇ ਲਾਗੇ ਉਹ ਵੀ ਆਪਣੇ ਕਬਜ਼ੇ ਕੀਤੀ।
1: ਇਸ ਕੀ ਜਪਤੀ ਹਮ ਕਰਾ,
0: ਇਹਨੂੰ ਅਸੀਂ ਜਪਤ ਕਰੀਏ, ਆਪਣੇ ਅਧੀਨ ਕਰੀਏ।
1: ਪਾਚੇ ਲਿਓ ਬਨਾਟਾਏ,
0: ਤਾਂ ਪਿੱਛੋਂ ਜੋ ਕੁਝ ਨਿਕਲੇਗਾ ਵੰਡ ਲਿਆ ਜਾਏਗਾ।
1: ਬੁੱਢੇ ਸਿੰਘ ਭਾਈ ਹੁਤੋ,
0: ਇੱਕ ਭਾਈ ਬੁੱਢਾ ਸਿੰਘ ਨਾਂ ਦਾ ਸਿੱਖ ਸੀ,
1: ਚੰਬੋ ਵਾਲੇ ਜੋ
0: ਝੰਬੋਵਾਲ ਪਿੰਡ ਦਾ ਸੀ ਉਹ ਬੁੱਢਾ ਸਿੰਘ।
1: ਫਤਿਹ ਸਿੰਘ ਕੋ ਪੋਤਰੋ,
0: ਫਤਿਹ ਸਿੰਘ ਮਲਵਈ ਦਾ ਇਹ ਪੋਤਰਾ ਸੀ।
1: ਨਿਬਾਬ ਬੰਦੇ ਕੀ ਉਥੋ,
0: ਜਿਸ ਨੂੰ ਬੰਦਾ ਸਿੰਘ ਬਹਾਦਰ ਨੇ ਫਤਿਹਗੜ੍ਹ ਸਾਹਿਬ ਉਸਾਰ ਕੇ, ਭਾਵ ਸਰਹੰਦ ਨੂੰ ਫਤਿਹਗੜ੍ਹ ਬਣਾ ਕੇ ਇੱਥੋਂ ਦਾ ਨਵਾਬ ਥਾਪਿਆ ਸੀ ਫਤਿਹ ਸਿੰਘ ਨੂੰ, ਉਹਦਾ ਪੋਤਰਾ ਸੀ ਝੰਬੋਵਾਲ ਪਿੰਡ ਦਾ ਇਹ ਬੁੱਢਾ ਸਿੰਘ।
1: ਚੁਪਈ ਉਤੋ ਮਲਵਈਆਂ ਮੈਂ ਹੁਸ਼ਿਆਰ,
0: ਮਲਵਈ ਸਿੱਖਾਂ ਵਿੱਚੋਂ ਇਹ ਹੁਸ਼ਿਆਰ ਬੰਦਾ ਸੀ ਕਾਫੀ।
1: ਲਇਓ ਕਿਲਾ ਉਨ ਟਕੇ ਚੁਕਾ,
0: ਤੇ ਉਹ ਰਾਏ ਸਿੰਘ ਨੂੰ ਟਕੇ ਦੇ ਕੇ ਉਹਨੇ ਮਾਇਆ ਦੇ ਕੇ ਮਤਲਬ ਤੇ ਇਹ ਕਿਲਾ ਆਪ ਲੈ ਲਿਆ ਸੀ।
1: 80,000 ਕਰਿਓ ਸਭਨ ਸੁਨਾ,
0: ਸਭਨਾ ਦੇ ਸਾਹਮਣੇ ਤਾਂ 80,000 ਰੁਪਇਆ ਦਿੱਤਾ।
1: 25,000 ਕਿਓ ਗੁਪਤ ਨਜ਼ਰਾ,
0: ਤੇ ਗੁਪਤ ਢੰਗ ਨਾਲ 25,000 ਨਜ਼ਰਾਨੇ ਵਜੋਂ ਵੀ ਦਿੱਤਾ।

0: ਸਿੰਘ ਨੇ ਉਹ ਗੜੀ ਜਿਹੜੀ ਸੀ ਜੱਟਪੁਰੇ ਵਾਲੀ ਆਪਣੇ ਕਬਜ਼ੇ ਕੀਤੀ ਹੋਈ ਸੀ।
1: ਕਰ ਕਰ ਬਹੁਤ ਕਲੇਸ਼,
0: ਬੜੇ ਕਲੇਸ਼ ਵੀ ਕੀਤੇ ਉਹਨੇ ਇੱਥੇ ਰਹਿੰਦਿਆਂ।
1: ਢਾਡੀ ਨਾਰ ਨੰਗਾਈ, ਢਾਡੀ ਨਾਰ ਚੰਗਿਆ ਨਿਗਿਆਏ ਉਹਨਾਂ,
0: ਉਹਨੇ ਇੱਥੋਂ ਕੁਝ ਔਰਤਾਂ ਨੂੰ ਵਸਤਰਹੀਣ ਕਰਕੇ ਕੱਢਿਆ ਸੀ ਇਸ ਨਗਰ ਵਿੱਚੋਂ।
1: ਕੁਛ ਨਾ ਕੀਓ ਆਂਦੇਸ਼,
0: ਕਿਸੇ ਤਰ੍ਹਾਂ ਦਾ ਅੰਦੇਸ਼ਾ ਨਾ ਕੀਤਾ, ਚਿੰਤਾ ਨਾ ਕੀਤੀ, ਫਿਕਰ ਨਾ ਰੱਖਿਆ ਵੀ ਮੈਂ ਪਾਪ ਕਰ ਰਿਹਾ ਹਾਂ।
1: ਚੁਪਈ ਤਾਂ ਸਰਾ ਬਡ ਨਾਰਨ ਦਇਓ,
0: ਉਹ ਜਿਹੜੀਆਂ ਔਰਤਾਂ ਨਗਨ ਕੀਤੀਆਂ ਸੀ ਉਹਨਾਂ ਦੇ ਮੁਖ ਚੋਂ ਮਾਨੋ ਸਰਾਪ ਨਿਕਲਿਆ, ਵੱਧ ਸੀਸਾਂ ਨਿਕਲੀਆਂ।
1: ਸੋ ਬੁੱਢਾ ਸਿੰਘ ਉੱਪਰ ਪਇਓ,
0: ਉਹਨਾਂ ਦੀਆਂ ਵੱਧ ਸੀਸਾਂ ਬੁੱਢਾ ਸਿੰਘ ਦੇ ਉੱਪਰ ਪੈ ਗਈਆਂ।
1: ਧਰਮ ਕੋਈ ਔਰ ਰਿਹਾ ਨਾ ਸਥਾਨਾ,
0: ਧਰਮ ਤਾਂ ਬਰਬਾਦ ਹੋਇਆ ਸੀ ਇਸ ਦਾ, ਪਰ ਧਨ ਵੀ ਨਾ ਰਿਹਾ।
1: ਉਸ ਦਿਨ ਤੇ ਉਸ ਆਇਓ ਘਟਨਾ,
0: ਉਸ ਦਿਨ ਤੋਂ ਲੈ ਕੇ ਉਹਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ, ਘਟਦਾ ਗਿਆ, ਤੇਜ ਪ੍ਰਤਾਪ ਨਾ ਰਿਹਾ।
1: ਵਹੀ ਕਿਲੋ ਪਸੰਦ ਸਿੰਘਨ ਕੀਆ,
0: ਉਸ ਕਿਲੇ ਨੂੰ ਵੀ ਸਿੰਘਾਂ ਨੇ ਪਸੰਦ ਕੀਤਾ।
1: ਸਹਿ ਸਰਾਪ ਤੇ ਇੱਕ ਵੱਲ ਥੀਓ,
0: ਔਰ ਇਸ ਪ੍ਰਕਾਰ ਜਿਹੜਾ ਸਰਹੰਦ ਸੀ ਉਹਨੂੰ ਤੇ ਗੁਰੂ ਮਹਾਰਾਜ ਦੇ ਵਚਨ ਹੋਏ ਹੋਏ ਸੀ, ਮਾਨੋ ਸਰਾਪ, ਇਸ ਕਰਕੇ ਉਥੋਂ ਪਾਸੇ ਵਾਲਾ ਸੀ ਇਹ ਕਿਲਾ ਜੱਟਪੁਰੇ ਵਾਲਾ।
1: ਉਤੋਂ ਸਰੰਦੋ ਨਾਮ ਨਿਆਰਾ,
0: ਸਰਹੰਦ ਨਗਰੀ ਤੋਂ ਵੱਖਰਾ ਉਹਦਾ ਨਾਮ ਸੀ ਜੱਟਪੁਰਾ।
1: ਸ੍ਰੀ ਮੁਖ ਤੇ ਜੱਟਪੁਰੋ ਉਚਾਰਾ,
0: ਉਸਨੂੰ ਸਤਿਗੁਰਾਂ ਨੇ ਮੁਖਾਰਬਿੰਦ ਤੋਂ ਜੱਟਪੁਰਾ ਕਿਹਾ ਸੀ।
1: ਦੋਹਰਾ ਨੀਨੇ ਟਕੇ ਨਿਬੜਾਏ ਜਬ,
0: ਜਦੋਂ ਸਾਰੇ ਟਕੇ ਜਿਹੜੇ ਸੀ ਪ੍ਰਾਪਤ ਹੋਏ।

0: ਜਿਹੜਾ ਬੁੱਢਾ ਸਿੰਘ ਸੀ ਮਲਵਈ, ਉਹ ਸਿੰਘਾਂ ਦੇ ਅੱਗੇ ਹੱਥ ਜੋੜ ਕੇ ਖਲੋਤਾ,
1: ਲੀਨੋ ਸਾਲ ਚੁਕਾ,
0: ਉਹਨੇ ਹਰ ਸਾਲ ਬਾਅਦ ਟਕੇ ਜਿਹੜੇ ਭਰ ਨੇ ਮੰਨੇ
1: ਚੁਪਾਈ, ਤੋ ਫਿਰ ਗੜੀ ਬੁੱਢੇ ਸਿੰਘ ਲਈ,
0: ਤਾਂ ਫਿਰ ਸਿੰਘਾਂ ਦੀ ਅਧੀਨਗੀ ਮੰਨ ਕੇ ਉਸ ਬੁੱਢਾ ਸਿੰਘ ਨੇ ਉਹ ਗੜੀ ਫਿਰ ਦੁਬਾਰਾ ਲੈ ਲਈ।
1: ਉਤੇ ਮੱਧ ਪਿੰਡ ਚ ਬਾਗਨ ਤਈ,
0: ਇਸ ਪਿੰਡ ਵਿਚ ਕਾਫੀ ਬਾਗ ਬਗੀਚਾ ਵੀ ਸੀ,
1: ਔਰ ਗਿੱਦ ਲਇਓ ਖਾਲਸੇ ਰੋਕ,
0: ਬਾਕੀ ਚਾਰ ਚਫੇਰਾ ਜਿਹੜਾ ਸੀ ਨਗਰ ਜਿਹੜੇ ਸੀ ਖਾਲਸੇ ਨੇ ਰੋਕ ਲਏ, ਭਾਵ ਕਬਜੇ ਕਰ ਲਏ,
1: ਸਿੱਖਣ ਪਇਓ ਦੁੱਖ ਦੁਸ਼ਟ ਲੋਕ,
0: ਔਰ ਸਿੱਖਾਂ ਵੱਲ ਵੇਖ ਕੇ ਦੁਸ਼ਟ ਲੋਕਾਂ ਨੂੰ ਬੜਾ ਦੁੱਖ ਹੋਇਆ।
1: ਦੋਰਾ ਲੁੱਟ ਲਿਓ ਸਰਹੰਦ ਜਬ,
0: ਜਦੋਂ ਖਾਲਸੇ ਨੇ ਸਰਹੰਦ ਲੁੱਟ ਲਈ,
1: ਬਹੁ ਸਿੰਘਨ ਵਧਿਓ ਉਛਾ ਹੋ,
0: ਤਾਂ ਬਹੁਤ ਸਿੰਘਾਂ ਦੇ ਅੰਦਰ ਉਤਸ਼ਾਹ ਵਧਿਆ।
1: ਸੋ ਸੁਣੋ ਸਬੱਬ ਅਬ,
0: ਅਗਲਾ ਸਬੱਬ ਜੋ ਵਰਤਿਆ ਸੁਣੋ,
1: ਜਿਮ ਪਰਿਓ ਖਾਲਸੇ ਹੋ ਦੋਏ ਰਾਓ,
0: ਜਿਵੇਂ ਖਾਲਸੇ ਦੇ ਦੋ ਰਾਹ ਬਣੇ, ਉਹ ਅੱਗੇ ਸੁਣੋ ਕੀ ਹੋਇਆ।
1: ਜਪਈ ਬਿਦ ਦਲ ਕੈ ਚੜੋ ਦਿੱਲੀ, ਬੁੱਢੇ
0: ਦਲ ਦਾ ਇਹ ਮਤਾ ਸੀ ਕਿ ਹੁਣ ਦਿੱਲੀ ਵੱਲ ਨੂੰ ਚੜਾਈ ਕਰੀਏ,
1: ਤੁਰਨ ਕੈ ਬੁੱਢੋ ਵੱਲ ਲਾਹੌਰ,
0: ਤਰਨਾ ਦਲ ਵਾਲੇ ਸਿੰਘ ਕਹਿਣ ਲੱਗੇ ਕਿ ਹੁਣ ਵਾਪਸ ਲਾਹੌਰ ਵੱਲ ਨੂੰ ਮੁੜੋ,
1: ਕਹੂ ਕੈ ਚੜ ਲਓ ਪਹਾੜ,
0: ਕੁਝ ਸਿੰਘ ਸਲਾਹ ਦੇਣ ਲੱਗੇ ਵੀ ਪਹਾੜ ਵਾਲਾ ਜਿਹੜਾ ਪਾਸਾ ਉਧਰ ਨੂੰ ਚੜੋ ਉਹ ਮੱਲੋ,
1: ਕਹੂ ਕਹਿ ਲਓ ਦੱਖਣ ਉਜਾੜ,
0: ਕਹਿੰਦਾ ਵੀ ਦੱਖਣ ਨੂੰ ਉਜਾੜਾ ਪਾਓ, ਹੁਣ ਜਾ ਕੇ ਦੱਖਣ ਘੇਰੋ,
1: ਜਿਤਨੇ ਮੁਖ ਤਿਤਨੇ ਸੋ ਬੋਲੇ,
0: ਮੁਖ ਸੀ ਉਹ ਆਪੋ ਆਪਣੀਆਂ ਵੱਖਰੀਆਂ ਵੱਖਰੀਆਂ ਸਲਾਹਾਂ ਸਾਰੇ ਬੋਲਣ ਲੱਗੇ, ਕਹਿਣ ਲੱਗੇ
1: ਆਪਣੇ ਆਪਣ ਰੁਕਨ ਸੋ ਟੋਲੇ,
0: ਆਪੋ ਆਪਣੇ ਰੁਕਨ ਬਚਨ ਜਿਹੜੇ ਸੀ ਉਹ ਪਗਾਉਣੇ ਚਾਹੁੰਦੇ ਸੀ।
1: ਬੁੱਢੋ ਦਲ ਚੜ ਸਿੰਘ ਤੁਰਿਓ ਗਾਹੇ,
0: ਜਿਹੜਾ ਬੁੱਢਾ ਦਲ ਸੀ ਉਹ ਚੜ ਕੇ ਚੱਲ ਪਿਆ ਲਾਹੌਰ ਦਿੱਲੀ ਵੱਲ ਨੂੰ,
1: ਤੁਰਨ ਹਟਿਓ ਮੁੜ ਪਿਛਲੇ ਰਾਹੇ,
0: ਜਿਹੜਾ ਤਰਨਾ ਦਲ ਸੀ ਉਹ ਪਿਛਲੇ ਰਾਹੇ ਭਾਵ ਲਾਹੌਰ ਵੱਲ ਨੂੰ ਚੱਲ ਪਿਆ ਕਿ ਅਸੀਂ ਤਾਂ ਬਾਈ ਇੱਧਰ ਨੂੰ ਜਾਣਾ।
1: ਸੋ ਹੋਇਓ ਜਾ ਗਿੱਦ ਲਾਹੌਰ,
0: ਜਿਹੜਾ ਤਰਨਾ ਦਲ ਸੀ ਉਹਨੇ ਲਾਹੌਰ ਦੇ ਦੁਆਲੇ ਘੇਰਾ ਘੱਤਿਆ ਜਾ ਕੇ,
1: ਬਿਰਦਨ ਕਰੀ ਪਰ ਦਿੱਲੀ ਤੋਰ,
0: ਜਿਹੜਾ ਬੁੱਢਾ ਦਲ ਸੀ ਉਹਨੇ ਦਿੱਲੀ ਵੱਲ ਨੂੰ ਚੜਾਈ ਕੀਤੀ। ਇਹ ਸਾਧ ਸੰਗਤ ਜੀ, ਇਹ ਦੋ ਦਲ ਬਣਾਏ ਗਏ ਸੀ, ਬੁੱਢਾ ਦਲ ਤੇ ਤਰਨਾ ਦਲ। ਤਰਨਾ ਦਲ ਜਵਾਨ, ਤਰਨ ਨਾਮ ਜਵਾਨ ਦਾ, ਤੇ ਬੁੱਢਾ ਬਜ਼ੁਰਗਾਂ ਦਾ ਦਲ ਬੁੱਢਾ ਦਲ। ਤਾਂ ਇਸ ਪ੍ਰਕਾਰ ਲੜਦੇ ਦੋਵੇਂ ਸੀ, ਜੰਗਾਂ ਯੁੱਧਾਂ ਵਿੱਚ ਸ਼ਾਮਿਲ ਹੁੰਦੇ ਸੀ। ਜਿਹੜੇ ਬਹੁਤੇ ਬਿਰਧ ਹੁੰਦੇ ਸੀ ਉਹ ਗੁਰਦੁਆਰੇ ਸਾਹਿਬਾਨਾਂ ਦੀ ਸੇਵਾ ਸੰਭਾਲਦੇ ਸਨ, ਤੇ ਇਸ ਤਰ੍ਹਾਂ ਤਰਨਾ ਦਲ ਦੇ ਅੱਗੋਂ ਪੰਜ ਜਥੇ ਬਣਾਏ ਗਏ ਸੀ। ਇਸ ਪ੍ਰਕਾਰ ਇਹ ਦੋਵਾਂ ਦਲਾਂ ਵਿੱਚ ਕਾਫੀ ਗਿਣਤੀ ਸੀ। ਤਾਂ ਇਹ ਬੁੱਢਾ ਦਲ ਤਾਂ ਚਲਾ ਗਿਆ ਦਿੱਲੀ ਨੂੰ, ਜਿਹੜੇ ਸੀ ਤਰਨਾ ਦਲ ਵਾਲੇ ਜਵਾਨ ਸਿੰਘਾਂ ਦਾ ਦਲ, ਇਹ ਪੰਜ ਮਿਸਲਾਂ, ਇਹ ਸਾਧ ਸੰਗਤ ਜੀ ਪੰਜੇ ਜਥੇ ਜਿਹੜੇ ਸੀ ਇਹ ਗਏ ਲਾਹੌਰ ਵੱਲ ਨੂੰ, ਉਹਨਾਂ ਘੇਰਾ ਘੱਤਿਆ।
1: ਰਸਤੇ ਵੱਧ ਵੱਡ ਆਵੈ ਸ਼ਹਿਰ,
0: ਜਿਹੜਾ ਬੁੱਢਾ ਦਲ ਦਿੱਲੀ ਨੂੰ ਜਾ ਰਿਹਾ ਸੀ, ਰਸਤੇ ਜਿਹੜਾ ਸ਼ਹਿਰ ਆਉਂਦਾ ਸੀ,
1: ਮਾਰ ਲੁੱਟ ਲੈ ਖਾਸੋ ਲਹਿ,
0: ਇਸ ਪ੍ਰਕਾਰ ਉੱਤੇ ਕਬਜ਼ਾ ਕਰਦੇ ਸੀ, ਜਿਹੜਾ ਸ਼ਹਿਰ ਆਉਂਦਾ ਸੀ ਆਪਣੇ ਅਧੀਨ ਕਰਨਾ ਹੁੰਦਾ ਸੀ, ਇਸ ਕਰਕੇ ਬੜਾ ਮਾਲ ਮਤਾ ਤੁਰਕਾਂ ਦਾ ਸਿੰਘਾਂ ਦੇ ਹੱਥ ਲੱਗਦਾ ਸੀ।
1: ਜਾ ਪਹੁੰਚਿਓ ਟੇਕ ਅਜ਼ੀਮਾ ਬਾਦ,
0: ਇੱਕ ਅਜ਼ੀਮਾਬਾਦ ਸ਼ਹਿਰ ਵਸਿਆ ਹੋਇਆ, ਉਹਦੇ ਪਾਸ ਜਦੋਂ ਜਾ ਪਹੁੰਚੇ ਕਿਲਾ ਅਜ਼ੀਮਗੜ,
1: ਉਦੋਂ ਤਰਾਵੜੀ ਜਿਸ ਨਾਮ ਆ,
0: ਇਸ ਅਜ਼ੀਮਾਬਾਦ ਦਾ ਹੀ ਪਹਿਲਾ ਨਾਮ ਤਰਾਵੜੀ ਸੀ। ਜਦੋਂ ਭਾਈ ਜੈਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਗਏ ਹੈ ਕੀਰਤਪੁਰ ਸਾਹਿਬ ਨੂੰ, ਉਹਨਾਂ ਨੇ ਇੰਜ ਇੱਥੇ ਇੱਕ ਮੁਕਾਮ ਕੀਤਾ ਸੀ, ਇੱਕ ਰਾਤ ਇੱਥੇ ਵੀ ਠਹਿਰੇ ਸੀ ਤਰਾਵੜੀ। ਇਹ ਮੁਸਲਮਾਨਾਂ ਬਾਅਦ ਚ ਉਹਦਾ ਨਾਂ ਅਜ਼ੀਮਾਬਾਦ ਰੱਖਿਆ।
1: ਬਾਹਰ ਸ਼ਹਿਰ ਸੋ ਕਰ ਦਇਓ ਡੇਰਾ,
0: ਇਸ ਪ੍ਰਕਾਰ ਸ਼ਹਿਰ ਮਾਰ ਮਾਰ ਕੇ ਇੱਕ ਥਾਂ ਨਾਲ ਡੇਰਾ ਟਿਕਾਣਾ ਜਦੋਂ ਕੀਤਾ ਅਜ਼ੀਮਾਬਾਦ,
1: ਕਰ ਦਇਓ ਕੂਚ ਪਇਓ ਅਗਲ ਸਵੇਰਾ,
0: ਅਗਲੀ ਸਵੇਰ ਹੋਣ ਤੋਂ ਸਿੰਘਾਂ ਨੇ ਕੂਚ ਕੀਤਾ ਅੱਗੇ ਨੂੰ।
1: ਦੋਹਰਾ ਸ਼ਿਆਮ ਸਿੰਘ ਜੋ ਅੱਗੇ,
0: ਇੱਕ ਸ਼ਿਆਮ ਸਿੰਘ ਦਾ ਜਥਾ ਸੀ, ਸ਼ਿਆਮ ਸਿੰਘ ਦਾ ਉਸਦੇ ਅਗਲੇ ਪਾਸੇ ਕੀ ਸੀ,
1: ਕਰੋੜਾ ਸਿੰਘ ਮੁਖਤਿਆਰ,
0: ਉਹ ਬਜ਼ੁਰਗ ਸੀ ਸ਼ਿਆਮ ਸਿੰਘ, ਤੇ ਉਹਦੇ ਅੱਗੇ ਸਾਰਾ ਪ੍ਰਬੰਧ ਸੰਭਾਲਣ ਵਾਲਾ ਉਸ ਦਲ ਦਾ ਕਰੋੜਾ ਸਿੰਘ ਸੀ, ਜਿਹਦੇ ਹੱਥੋਂ ਬਿਸ਼ੰਬਰ ਦਾਸ ਮਰਿਆ ਸੀ ਇੱਥੇ, ਜਿਹੜਾ ਨਗਰ ਹੈ ਸਾਧ ਸਿੰਘ ਟਾਂਡਾ ਉੜਮੜ, ਇਹ ਪਿੱਛੇ ਪ੍ਰਸੰਗ ਆ ਚੁੱਕਾ ਹੈ। ਇਹ ਕਰੋੜਾ ਸਿੰਘ ਇੱਥੇ ਸੀ।

0: ਦੇ ਸਿੰਘ ਸ਼ਿਕਾਰ ਖੇਡਦੇ ਫਿਰਦੇ ਸਨ।
1: ਚਪਈ ਸਰਾਏ ਹੁਆ ਇੱਥੇ ਬੜ ਮਜ਼ਬੂਤ,
0: ਇੱਥੇ ਜਿਹੜੀ ਹਵੇਲੀ ਸਰਾਂ ਸੀ ਬੜੀ ਮਜ਼ਬੂਤ ਸੀ।
1: ਕਰਵਾਇਓ ਬੰਦੇ ਯੂੰ ਜਤਨ ਬਹੁਤ,
0: ਤਾਂ ਇਹ ਬੰਦਾ ਸਿੰਘ ਬਹਾਦਰ ਨੇ ਬਣਾਈ ਸੀ ਉਸ ਵੇਲੇ।
1: ਬੂਹਾ ਵੱਡੀ ਥੀ ਬਹੁਤ ਸਿਪਾਹੀ,
0: ਇੱਥੇ ਹੁਣ ਮੁਸਲਮਾਨਾਂ ਦਾ ਕਬਜ਼ਾ ਸੀ, ਕਾਫੀ ਗਿਣਤੀ ਚ ਉਸ ਕਿਲੇ ਚ ਸਿਪਾਹੀ ਸੀ।
1: ਕਿਨ ਗੋਲੀ ਦਿਨੀ ਵਿੱਚੋਂ ਚਲਾ,
0: ਕਿਸੇ ਨੇ ਸ਼ਸਤ ਬੰਨ ਕੇ ਕਰੋੜਾ ਸਿੰਘ ਵੱਲ ਨੂੰ ਗੋਲੀ ਚਲਾਈ।
1: ਸੋ ਆਏ ਲੱਗੀ ਕਰੋੜਾ ਸਿੰਘ ਤੇ ਦੇ,
0: ਦੂਰੋਂ ਚੱਲੀ ਗੋਲੀ ਭਾਈ ਕਰੋੜਾ ਸਿੰਘ ਦੇ ਵਿੱਚ ਆ ਤਸੀ।
1: ਸੋ ਮਰ ਗਯੋ ਟੁੱਗਿਓ ਉਸ ਤੇ,
0: ਉਹਦੀ ਸ਼ਹਾਦਤ ਹੋ ਗਈ ਤੇ ਇਸ ਕਰਕੇ ਉਹਦਾ ਉੱਥੇ ਸੰਸਕਾਰ ਕੀਤਾ ਗਿਆ, ਦਾਹ ਸੰਸਕਾਰ।
1: ਅਗਲੇ ਦਿਨ ਪੰਥ ਤੁਰਿਓ ਅੱਗੇ ਦੇ,
0: ਖਾਲਸਾ ਜੀ ਉਸ ਸਿੰਘ ਦੀ ਅਰਦਾਸ ਕਰਕੇ ਪੰਥ ਅੱਗੇ ਨੂੰ ਚੱਲ ਪਿਆ ਬੁੱਢਾ ਦਲ।
1: ਚਾਹੇ ਲੁੱਟੇ ਤਲ ਸ਼ਹਿਰ ਕਨੇਰੇ,
0: ਔਰ ਇਸ ਪ੍ਰਕਾਰ ਕਾਫੀ ਸ਼ਹਿਰਾਂ ਨੂੰ ਆਪਣੇ ਕਬਜ਼ੇ ਚ ਕੀਤਾ।
1: ਮਲੀ ਮਾਰ ਲੁੱਟ ਹਾਂਸੀ ਹਿਸਾਰ,
0: ਔਰ ਬੜੀ ਮਾਰ ਲੁੱਟ ਕੀਤੀ, ਮਲ ਲਿਆ ਹਾਂਸੀ ਤੇ ਹਿਸਾਰ ਦੋ ਮਲ।
1: ਫਿਰ ਮੁੜ ਆਏ ਵੱਲ ਜੀਂਦ ਕਰਨਾਲ,
0: ਫਿਰ ਉੱਥੋਂ ਮੁੜ ਕੇ ਜੀਂਦ ਤੇ ਕਰਨਾਲ ਵਾਲੇ ਪਾਸੇ ਨੂੰ ਆਇਆ।

0: ਖਾਲਸੇ ਖਾਲਸੇ ਨੇ ਕਬਜ਼ਾ ਕਰਕੇ ਕਿਲ੍ਹਾ ਉਸਾਰਿਆ, ਕੰਧ ਉਸਾਰੀ।
1: ਪੰਜ ਮਿਸਲ ਕੈ ਪੈ ਮਜੈ,
0: ਜਿਹੜੇ ਤਰਨਾ ਦਲ ਦੇ ਪੰਜ ਮਿਸਲਾਂ ਦੇ ਪੰਜ ਮਿਸਲਾਂ ਦੇ ਮਜੈਲ ਸਿੰਘ ਬੁੱਢਾ ਦਲ ਵਿੱਚ ਸ਼ਾਮਿਲ ਸੀ।
1: ਛਟਵੇਂ ਲੱਗ ਗਏ ਮਲਵਈ ਗੈ,
0: ਛੇਵਾਂ ਇੱਕ ਦਲ ਮਲਵਈਆਂ ਦਾ ਇਹਨਾਂ ਦੇ ਨਾਲ ਹੋਇਆ ਪੰਜਾਂ ਮਿਸਲਾਂ ਦੇ।
1: ਉਨਕੋ ਦਿਨੋ ਰਿਯਤ ਠਰਾਇ,
0: ਉਹ ਇਹਨਾਂ ਦੀ ਰਈਅਤ ਬਣ ਕੇ, ਜਿਹੜੇ ਮਾਲਵੇ ਦੇ ਸੀ ਸਿੰਘ ਦਲ ਵਾਲੇ, ਉਹ ਇਹਨਾਂ ਪੰਜਾਂ ਮਿਸਲਾਂ ਦੀ ਰਈਅਤ ਬਣ ਕੇ ਰਹਿਣ ਲੱਗੇ।
1: ਲੈ ਨਜਰਾਨੇ ਟਕੇ ਚੁਕਾ,
0: ਉਹਨਾਂ ਨੇ ਨਜਰਾਨੇ ਦਿੱਤੇ, ਟਕੇ ਦਿੱਤੇ, ਮਾਇਆ ਭੇਟ ਕੀਤੀ ਬੁੱਢਾ ਦਲ ਦੀਆਂ ਸਾਰੀਆਂ ਪੰਜਾਂ ਮਿਸਲਾਂ ਨੂੰ।
1: ਦੋਰਾ ਲੱਖ ਪਟਿਆਲੇ ਲਾਭਿਓ,
0: ਔਰ ਲਾਗ ਭਾਵ ਲੱਗ ਕੇ ਪਟਿਆਲੇ ਤੋਂ ਚੱਲ ਕੇ ਨਾਭੇ ਵੱਲ ਦੀ
1: ਜੀਤ ਕੈਥਲ ਵੱਡਦਾ,
0: ਔਰ ਜੀਤ ਤੇ ਕੈਂਥਲ ਵਾਲਾ ਦਾਏ ਰਸਤਾ ਜਿਹੜਾ ਸੀ ਨਾ ਉਹ ਪਾਸਾ ਉਹ ਛੱਡ ਦਿੱਤਾ, ਉੱਤੇ ਕਬਜ਼ਾ ਨੇ ਕੀਤਾ।
1: ਬਾਲੋ ਵਾਲ ਭਦੌੜ ਲੋ,
0: ਬਾਲੇ ਵਾਲ ਤੇ ਭਦੌੜ ਨਗਰ,
1: ਸਹਿਨੋ ਮਹਿਰਾਜ ਚੁਡਾ,
0: ਸਹਿਣਾ ਪਿੰਡ ਤੇ ਮਹਿਰਾਜ ਗੁਰੂ ਸਰ ਮਹਾਰਾਜ ਆ ਜਿਹੜਾ ਇਹ ਛੱਡ ਦਿੱਤਾ, ਕਬਜ਼ਾ ਨੇ ਕੀਤਾ।
1: ਔਰ ਬਿਰਾੜ ਜਉ ਦੋਏ ਤਿਰੈ,
0: ਹੋਰ ਜਿਹੜੀਆਂ ਦੋ ਧਿਰਾਂ ਦੇ ਬਰਾੜ ਸਿੱਖ ਸੀ
1: ਸਭ ਉਹ ਬਨਵਾ,
0: ਉਹਨਾਂ ਦਾ ਨਾਮ ਪਿਆ ਹੋਇਆ ਸੀ ਸਾਬੋ ਕੇ ਤੇ ਬਨਵਾਲੀਏ, ਇਹ ਦੋ ਧਿਰਾਂ ਦੇ ਸਨ ਬਰਾੜ।
1: ਉਨਕੀ ਮਸਲਤ ਜਉ ਚੁੱਕਾ ਚੱਕਾ,
0: ਇਸ ਪ੍ਰਕਾਰ ਉਹਨਾਂ ਦੀ ਜਿਹੜੀ ਮਸਲਤ ਸਲਾਹ ਹੋਈ।
1: ਰਲੇ ਨਾ ਕਹੋ ਕਿਸ ਨਾਲ,
0: ਕੋਈ ਕਿਸੇ ਨਾਲ ਰਲੇਗਾ ਨੀ, ਉਹਨਾਂ ਸਲਾਹ ਇਹ ਬਣਾਈ ਪਹਿਲਾਂ।
1: ਚੁਪਈ ਫੁਲਾਇਨ ਉਹ ਜਗਤਵਾਲ,
0: ਔਰ ਫੂਲ ਬੰਸੀਏ ਤੇ ਭਾਈ ਭਗਤੂ ਦੀ ਬੰਸ ਵਾਲੇ ਸਧੂ ਵਾਲੀ ਜਿਹੜੇ ਸੀ।
1: ਚੜਤ ਖਾਲਸੇ ਮਿਲੇ ਅਗਲਵਾਲ,
0: ਔਰ ਖਾਲਸੇ ਦੀ ਚੜਤ ਵੇਖ ਕੇ ਅੱਗੋਂ ਦੀ ਆ ਕੇ ਉਹ ਮਿਲੇ ਹਨ।
1: ਬੀੜ ਸਾਂਝੋ ਖਾਲਸੇ ਰਖਵਾਇਓ,
0: ਜਿਹੜਾ ਇਲਾਕਾ ਸੀ ਮਾਲਵੇ ਦਾ ਸਿੰਘਾਂ ਨੇ ਇਹ ਸਾਂਝਾ ਰੱਖ ਲਿਆ, ਕਬਜ਼ਾ ਨਹੀਂ ਕੀਤਾ ਤੇ ਇਹਨੂੰ ਸਾਂਝਾ ਰਖਵਾ ਲਿਆ ਬੀੜ ਨੂੰ।
1: ਚੜਨ ਫਿਰਨ ਕੋ ਤਾਂ ਰਖਾਇਓ,
0: ਚੜ ਕੇ ਜਾਣਾ ਹੋਏ ਸ਼ਿਕਾਰ ਆਦਿ ਖੇਡਣੇ ਹੋਣ, ਘੋੜੇ ਚਾਰਨੇ ਹੋਣ, ਛੱਡ ਦੇਣੇ ਹੋਣ, ਤੇ ਇਸ ਵਾਸਤੇ ਇਹ ਥਾਂ ਜਿਹੜੀ ਸੀ ਸੁਰੱਖਿਅਤ ਰੱਖ ਲਈ। ਇੱਥੇ ਖਾਲਸੇ ਨੇ ਕਬਜ਼ੇ ਨਹੀਂ ਕੀਤੇ। ਇਸ ਤੋਂ ਅੱਗੇ ਕੀ ਹੋਇਆ ਹੁਣ ਆਪ ਕੱਲ੍ਹ ਦੇ ਦੀਵਾਨ ਸਰਵਣ ਕਰੋਗੇ, ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਲਈ ਸਮਤ ਬਖਸ਼ਣੀ ਜੀ। ਸਤਿਗੁਰੂ ਮਹਾਰਾਜ ਤੇ ਆਪ ਗੁਰੂ ਕੀ ਸੰਗਤ ਸਰੋਤਾ ਜਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੀ ਸਾਧ ਸੰਗਤ ਜੀ ਆਪ ਜੀ ਨੂੰ ਇਤਿਹਾਸ ਦੀ ਚੱਲ ਰਹੀ ਕਥਾ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ USA ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ, ਆਓ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਮਾਣੂਕੇ ਉਹਨਾਂ ਦਾ ਢਾਡੀ ਜਥਾ ਆਪ ਜੀ ਨੂੰ ਇੱਕ ਘੰਟੇ ਵਾਸਤੇ ਗੁਰੂ ਚਰਨਾਂ ਨਾਲ ਜੋੜੇਗਾ, ਉਹ ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुरप्रत पालक नायक खसम हमारे निमख निमख तुम ही प्रत पाल हो हम बारिक तुमरे तारी जेहबा एक कवन गुण कहिए बेसुमार बेअंत स्वामी तेरो अंत ना किन ही लही है ज्ञान ध्यान किस कर्म ना जाना सार ना जाना तेरी सब ते वड्डा सत गुरु नानक जिन कल राखी मेरी आओ दीन ते दुनिया दे मालक सरवर ए कायनात हजूरे अनवर वाली कुल आलम दयालु कृपालु रहमतां दे दाते ज्ञान दे सागर गुरता गद्दी ते सोभायमान दसां पातशाहियां दी आत्मिक जोत साहिब श्री गुरु ग्रंथ साहिब महाराज जी दी गोद अंदर जिन्हें भी आपां सज बैठे हाँ जुड़ बैठे हाँ उह सारी संगत गुरफतेह दे नाल सांझ पायो वाहिगुरु शब्द अपनी रसना उत्ते लैके आईए मन दी एकाग्रता वास्ते सारी संगत मन दे टिकाऊ वास्ते ते अपनी रसना नूं पवित्र करन वास्ते इस वाहिगुरु शब्द दे सिमरन दे नाल जुड़ गई क्योंकि वाहिगुरु शब्द ये शब्द दे अंदर बहुत वड्डी ताकत है। विद्वान पुरश कहिंदे वाहिगुरु शब्द चार अखरां दे सुमेल तो बनिया वाह वाह वास देव का जाप हा हा हर का वड्डा प्रताप गग्गा गोबिंद गुणी निदान रारा राम नाम प्रधान जेड़ा वाहिगुरु दे चार अखर नहीं कह सकता वह दुनिया दे सुख नहीं लै सकता। अज हर एक बंदा सोचता कोई भी होवे भावें गरीब है भावें अमीर हर एक इंसान सोचता कि मेरी जिंदगी दे अंदर सुख होवे क्योंकि जदों आपां अरदास करदे हां तीन चार चीजा आपां गुरु दे कोलों मंगदे हां कि सतगुरु पातशाह तंदरुस्ती होवे कारोबार तरक्की दे अंदर होवे साडे बच्चे सुखी होण साडे बच्चों की चढ़ती कला होवे जिंदगी दे अंदर कोई दुख ना आवे आपां गुरु दे कोलों ये मंगदे हां क्योंकि हर एक बंदा सुख चाहुंदा है जिंदगी दे अंदर सुख आउण पर सुख आउणगे किवें कित्थे इस चीज़ नूं आपां समझण दा यतन नहीं कीता कि जिहड़े सुख असीं गुरु दे कोलों मंगदे हां जिंदगी दे अंदर सुख आउणगे किवें ते सतगुरु पातशाह दे बचन ने जिसके सिर उपर तू स्वामी सो दुख कैसा पावे बोल ना जाने माया मद माता मरना कीतना आवे। ਇਹ ਗੱਲ ਤਾਂ ਸਪਸ਼ਟ ਹੈ ਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਗੁਰੂ ਦੇ ਨਾਲ ਜੁੜ ਜਾਵੇਂਗਾ ਤੇਰੀ ਜ਼ਿੰਦਗੀ ਦੇ ਅੰਦਰੋਂ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਵੇਗਾ ਤੇ ਆਪਾਂ ਆਨੰਦ ਸਾਹਿਬ ਦੇ ਅੰਦਰ ਵੀ ਪੜ੍ਹਦੇ ਹਾਂ ਦੁੱਖ ਰੋਗ ਸੰਤਾਪ ਉਤਰੇ ਇਹ ਜ਼ਿੰਦਗੀ ਦੇ ਵਿੱਚੋਂ ਦੂਰ ਕਿਵੇਂ ਹੋਣੇ ਨੇ ਦੁੱਖ ਕਿਵੇਂ ਦੂਰ ਹੋਣਗੇ ਸੰਤਾਪ ਕਿਵੇਂ ਦੂਰ ਹੋਣਗੇ ਬੰਦਾ ਰੋਗੀ ਹੈ ਰੋਗ ਦੂਰ ਕਿਵੇਂ ਹੋਣਗੇ ਤੇ ਨਾਲ ਹੀ ਜਵਾਬ ਸਤਿਗੁਰੂ ਪਾਤਸ਼ਾਹ ਨੇ ਬਾਣੀ ਅੰਦਰ ਦੱਸਿਆ दुख रोग संताप उतरे सुनी सच्ची बाणी बाणी दे नाल जुड़ना पैना सन ए नहीं कि आपा गुरु नू मत्था टेकिया बस इथो तक सीमित नहीं क्योंकि गुरमुख प्यारे मत्था टेकदिया नू किन्ना समा हो गया गुरु दी गल मन्नन वाले बनिए गुरुद्वारा आउण दा सानू फायदा होवे कि असी आए की करन वास्ते आए थे घर तो चल के आउणे आपा बंदा काम दे उपर जांदा ते कुछ ना कुछ प्राप्त करन वास्ते जांदा ना जॉब दे उपर जांदा अठ दस घंटे बारह घंटे शिफ्ट ला के आउंदा बंदे नूं पता है कि जे मैं शिफ्ट ना लाई ते पैसे नहीं आने पे नहीं मिलनी मैनूं बंदे ने अपनी जिंदगी दे अंदर ओ चीज नूं जरूरी समझिया कि मैं काम करांगा तां घर दा गुजारा चलेगा घर दे अंदर पैसे आउणगे पर असी इस गल नूं भी जरूरी समझिए कि गुरद्वारा साहिब की करन वास्ते आउणी आ जिन्ना समय तक समझांगे नहीं उन्ने समय तक गुरमुख प्यारे खाली हाथ वापस जावांगे जदों समझ लग पई जिंदगी दी आपां लोड़ बना लई ना ये गुरु की बाणी ते समझ लियो जिंदगी दा पार उतारा हो जाएगा। आओ फिर ये वाहेगुरु शब्द सारी संगत अपनी रसना उत्ते लैके आओ गुरु नूं चकाओ सीस
ਗੁਰਫਤਿਹ ਦੇ ਨਾਲ ਪਾਓ ਸਾਂਝ, ਗੱਜ ਕੇ ਜਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮਾਂ ਦੇ ਦੀਵਾਨਾਂ ਦੇ ਅੰਦਰ ਰਹਿਰਾਜ ਸਾਹਿਬ ਬਾਣੀ ਦੇ ਜਾਪ ਆਪਾਂ ਸਾਰਿਆਂ ਨੇ ਸਰਵਣ ਕੀਤੇ, ਉਪਰੰਤ ਕੀਰਤਨ ਹੋਏ ਸਾਡੇ ਤੋਂ ਪਹਿਲਾਂ ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ। ਆਪ ਸਰਬੱਤ ਸੰਗਤਾਂ ਨੂੰ ਕਥਾ ਵਿਚਾਰਾਂ ਦੇ ਨਾਲ ਨਿਹਾਲ ਕਰਵਾ ਕੇ ਗਏ ਨੇ। ਸਮਾਂ ਬਣਿਆ ਢਾਡੀ ਦਰਬਾਰ ਦੇ ਅੰਦਰ ਜੁੜਨ ਦਾ। ਬੰਦਨਾ ਦੇ ਰੂਪ ਦੇ ਅੰਦਰ ਤੁਸੀਂ ਜਿਹੜੀਆਂ ਸਤਰਾਂ, ਜਿਹੜੇ ਸ਼ਬਦ ਸਰਵਣ ਕਰ ਰਹੇ ਸੀ, ਇੱਕ ਅਰਦਾਸ ਸੀ ਗੁਰੂ ਚਰਨਾਂ ਦੇ ਅੰਦਰ। ਅਰਦਾਸ ਰੋਜ਼ ਕਰਦੇ ਹਾਂ ਆਪਾਂ, ਤੇ ਸਿੱਖ ਦੀ ਅਰਦਾਸ ਵੀ ਬੜੀ ਵੱਖਰੀ ਹੁੰਦੀ ਹੈ, ਕਿਉਂਕਿ ਦੁਨੀਆਂ ਦੇ ਉੱਪਰ ਧਰਮ ਦੇਖੋ ਕਿੰਨੇ ਨੇ, ਪਰ ਦੁਨੀਆਂ ਦੇ ਵਿੱਚੋਂ ਇਕੱਲਾ ਸਿੱਖ ਧਰਮ ਹੈ। ਜਦੋਂ ਕਿਤੇ ਅਰਦਾਸ ਹੁੰਦੀ ਹੈ ਨਾ, ਅਰਦਾਸ ਹੁੰਦੀ ਹੈ ਸਰਬੱਤ ਦੇ ਭਲੇ ਦੀ, ਕਿਉਂਕਿ ਅਰਦਾਸ ਹੀ ਉਹ ਪ੍ਰਵਾਨ ਹੋਵੇਗੀ। ਜੇ ਕਿਤੇ ਇਨਸਾਨ ਬਾਣੀ ਵੀ ਪੜ੍ਹਦਾ ਨਾ, ਨਿਤਨੇਮ ਵੀ ਕਰਦਾ, ਸ਼ਾਮਾਂ ਦੇ ਸਮੇਂ ਰਹਿਰਾਜ ਸਾਹਿਬ ਸੋਹਿਲਾ ਸਾਹਿਬ ਬਾਣੀ ਦਾ ਜਾਪ ਵੀ ਕਰਦਾ, ਪਰ ਜਦੋਂ ਅਰਦਾਸ ਕਰਦਾ ਉਹ ਅਰਦਾਸ ਆਪਣੀ ਨਹੀਂ ਕਰਦਾ। ਤੇ ਅਖੀਰ ਦੇ ਅੰਦਰ ਆਪਾਂ ਸਾਰੇ ਪੜ੍ਹਦੇ ਹਾਂ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਕੇਵਲ ਤੇ ਕੇਵਲ ਸਾਡੇ ਸਿੱਖ ਧਰਮ ਦੇ ਅੰਦਰ ਹੀ ਸਰਬੱਤ ਦਾ ਭਲਾ ਮੰਗਿਆ ਜਾਂਦਾ। ਅਰਦਾਸ ਹੀ ਉਦੋਂ ਪੂਰੀ ਹੋਣੀ ਹੈ ਜਦੋਂ ਅਸੀਂ ਕਿਸੇ ਦਾ ਭਲਾ ਮੰਗਾਂਗੇ। ਜੇ ਕਿਸੇ ਪ੍ਰਤੀ ਈਰਖਾ ਰੱਖਾਂਗੇ, ਕਿਸੇ ਪ੍ਰਤੀ ਨਫ਼ਰਤ ਰੱਖਾਂਗੇ, ਗੁਰਮੁਖ ਪਿਆਰਿਓ, ਉਹ ਅਰਦਾਸ ਵੀ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੀ। ਅੱਜ ਕਈ ਵਾਰ ਅਸੀਂ ਆਉਂਦੇ ਹਾਂ ਗੁਰੂ ਘਰ, ਗੁਰੂ ਪਿਆਰਿਓ ਮੱਥਾ ਵੀ ਟੇਕਦੇ ਹਾਂ, ਸੇਵਾ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਇਹ ਚੀਜ਼ਾਂ ਹੁੰਦੇ ਹੋਏ ਵੀ ਅਸੀਂ ਹਉਮੈ ਦੇ ਅੰਦਰ ਕਈ ਵਾਰ ਵੱਜ ਜਾਂਦੇ ਹਾਂ। ਹੰਕਾਰ ਦਾ ਛੱਜ ਸਾਡੇ ਨਾਲੋਂ ਲਹਿੰਦਾ ਨਹੀਂ, ਅਸੀਂ ਕਈ ਵਾਰ ਹਉਮੈ ਦੇ ਅੰਦਰ ਹੀ ਤੁਰੇ ਫਿਰਦੇ ਹਾਂ, ਪਰ ਸਤਿਗੁਰੂ ਪਾਤਸ਼ਾਹ ਦੇ ਦਰ ਤੇ ਤਾਂ ਇਹ ਚੀਜ਼ਾਂ ਨੂੰ, ਸਭ ਚੀਜ਼ਾਂ ਨੂੰ ਪਿੱਛੇ ਛੱਡ ਕੇ ਆਈਏ ਆਪਾਂ। ਜਦੋਂ ਇਹ ਚੀਜ਼ਾਂ ਨੂੰ ਪਿਛਾਂ ਛੱਡ ਕੇ ਆਵਾਂਗੇ ਨਾ, ਜਦੋਂ ਸਾਡਾ ਤਨ ਤੇ ਤਨ ਦੇ ਨਾਲ ਸਾਡਾ ਮਨ ਝੁਕਿਆ ਨਾ ਗੁਰੂ ਅੱਗੇ, ਉਹ ਇਨਸਾਨ ਦੀ ਜ਼ਿੰਦਗੀ ਗੁਰੂ ਦੇ ਦਰ ਤੇ ਪ੍ਰਵਾਨ ਹੋਵੇਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਚੱਲ ਰਿਹਾ, ਹੁਣ ਸਤਿਗੁਰੂ ਪਾਤਸ਼ਾਹ ਦੇ ਦਰ ਤੇ ਪ੍ਰਵਾਨ ਕੌਣ ਹੋਈ? ਪਿਛਲੇ ਦਿਨਾਂ ਤੋਂ ਤੁਸੀਂ ਲੜੀਵਾਰ ਇਤਿਹਾਸ ਸਰਵਣ ਕਰਦੇ ਹੋ, ਜਿੱਥੇ ਜਿੱਥੇ ਸਤਿਗੁਰੂ ਪਾਤਸ਼ਾਹ ਗਏ ਉਹਨਾਂ ਨੂੰ ਸੱਚ ਦਾ ਰਸਤਾ ਦਿਖਲਾਇਆ, ਪਰ ਪ੍ਰਵਾਨ ਕੌਣ ਹੋਏ ਗੁਰੂ ਦੇ ਦਰ ਦੇ ਉੱਪਰ, ਜਿਨ੍ਹਾਂ ਨੇ ਆਪਣਾ ਆਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਰਪਿਤ ਕਰ ਦਿੱਤਾ। ਹੁਣ ਭਾਈ ਮਰਦਾਨਾ ਜੀ ਦੀ ਜ਼ਿੰਦਗੀ ਦੇਖ ਲਈਏ ਆਪਾਂ। ਕਿਤੇ ਗੁਰਮੁਖ ਪਿਆਰਿਓ ਘਰ ਦੇ ਅੰਦਰ ਜਨਮ ਹੋਇਆ ਤੇ ਨਾਮ ਕੀ ਸੀ? ਮਰ ਜਾਣਾ, ਕਿਉਂਕਿ ਘਰ ਦੇ ਅੰਦਰ ਜਿੰਨੇ ਪਹਿਲਾਂ ਦਾ ਜਨਮ ਹੋਇਆ ਸਾਰੇ ਮਰ ਗਏ ਸਨ, ਤੇ ਨਾਮ ਵੀ ਰੱਖ ਦਿੱਤਾ ਮਰ ਜਾਣਾ। ਪਰ ਗੁਰਮੁਖ ਪਿਆਰਿਓ, ਜਿਸ ਗੁਰੂ ਨੇ ਜ਼ਿੰਦਗੀ ਦੇਣੀ, ਜਿਸ ਗੁਰੂ ਨੇ ਜੀਵਨ ਦੇਣਾ ਨਾ, ਉਹ ਗੁਰੂ ਦੇ ਨਾਲ ਭਾਈ ਮਰਦਾਨਾ ਜੀ ਜੁੜੇ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਮਰ ਜਾਣਾ ਨਹੀਂ, ਇਹ ਮਰਦਾ ਨਾ ਹੈ, ਇਹ ਕਦੇ ਵੀ ਮਰੇਗਾ ਨਹੀਂ, ਇਹ ਤਾਂ ਦੁਨੀਆਂ ਦੇ ਉੱਪਰ ਸਦਾ ਵਾਸਤੇ ਅਮਰ ਹੋਵੇਗਾ। ਅਮਰ ਹੋਇਆ ਕਿਉਂ? ਕਿਉਂਕਿ ਭਾਈ ਮਰਦਾਨਾ ਜੀ ਸਰੀਰ ਕਰਕੇ ਨਹੀਂ ਜੁੜੇ, ਤਨ ਕਰਕੇ ਨਹੀਂ ਜੁੜੇ, ਇਹ ਸੰਸਾਰਕ ਵਸਤੂਆਂ ਕਰਕੇ ਨਹੀਂ ਜੁੜੇ। ਜੇ ਜੁੜੇ ਆ ਨਾ, ਐਸੀ ਮੁਹੱਬਤ ਪਾਈ, ਜਿਹੜੀ ਮੁਹੱਬਤ ਬਾਰੇ ਬਾਬਾ ਫਰੀਦ ਸਾਹਿਬ ਫਰਮਾਨ ਕਰਦੇ ਨੇ, ਦਿਲੋਂ ਮੁਹੱਬਤ ਜਿਨ ਸਈ ਸੱਚੀਆਂ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੀਆਂ। ਕੱਚੇ ਭਾਂਡੇ ਵਾਂਗ ਨਹੀਂ ਜੁੜੇ ਗੁਰਮੁਖ ਪਿਆਰਿਓ, ਸੱਚ ਕਰਕੇ ਜੁੜੇ ਭਾਈ ਮਰਦਾਨਾ ਜੀ, ਤੇ ਸੱਚ ਕਰਕੇ ਜੁੜੇ ਤੇ ਅੱਜ ਸੱਚ ਦੀਆਂ ਬਾਤਾਂ ਪੈ ਰਹੀਆਂ ਨੇ ਨਾ। ਅੱਜ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਆਪਾਂ ਸਰਵਣ ਕਰਦੇ ਹਾਂ, ਅਗਲੇ ਮਹੀਨੇ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੀ ਆ ਰਿਹਾ। ਹੁਣ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ ਜਾਣਾ, ਉੱਥੇ ਨਾਲ ਨਾਲ ਭਾਈ ਮਰਦਾਨਾ ਜੀ ਦੀ ਵੀ ਬਾਤ ਪਾਈ ਜਾਣੀ। ਗੱਲ ਸਾਰੀ ਜੁੜਨ ਦੀ ਹੈ ਕਿ ਗੁਰੂ ਦੇ ਨਾਲ ਜੁੜਨਾ ਕਿਵੇਂ ਹੈ ਆਪਾਂ। ਹੁਣ ਕਿਤੇ ਸਤਿਗੁਰੂ ਪਾਤਸ਼ਾਹ ਜਿਹੜਾ ਹੁਕਮ ਕਰਦੇ ਨੇ, ਸੱਤ ਵਚਨ ਕਹਿ ਕੇ ਬਾਬੇ ਦਾ ਹੁਕਮ ਕਮਾਇਆ ਭਾਈ ਮਰਦਾਨਾ ਜੀ ਨੇ, ਹਸਨ ਅਬਦਾਲ ਦੀ ਧਰਤੀ ਤੇ ਪਹੁੰਚੇ ਹੋਏ ਆ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਪਿਆਸ ਬਹੁਤ ਲੱਗੀ ਹੈ,
ਧਿਆ ਬਹੁਤ ਲੱਗੀ ਹੋਈ ਹੈ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਾ ਜੀ ਉਹ ਜਿਹੜੀ ਸਾਹਮਣੇ ਪਹਾੜੀ ਦੇਖ ਰਹੇ ਹੋ ਨਾ ਉਹ ਪਹਾੜੀ ਦੇ ਉੱਤੇ ਇੱਕ ਆਪਣੇ ਆਪ ਨੂੰ ਫਕੀਰ ਮੰਨਣ ਵਾਲਾ ਬੈਠਾ ਜਿਸ ਦਾ ਨਾਮ ਹੈ ਬਲੀ ਕੰਧਾਰੀ ਕੇਵਲ ਤੇ ਕੇਵਲ ਉਹਦੇ ਕੋਲੋਂ ਪਾਣੀ ਮਿਲ ਸਕਦਾ ਜਾਓ ਉਹਦੇ ਕੋਲੋਂ ਪਾਣੀ ਲੈ ਆਓ ਭਗਤੀ ਕਰਨ ਵਾਲਾ ਭਾਈ ਮਰਦਾਨਾ ਜੀ ਨੇ ਮੰਨਿਆ ਸਤਿਗੁਰੂ ਪਾਤਸ਼ਾਹ ਦਾ ਹੁਕਮ ਤੇ ਜਦੋਂ ਤੁਰੇ ਨਾ ਪਹਾੜੀ ਵੱਲ ਨੂੰ ਤੁਰੇ ਜਾ ਰਹੇ ਨੇ ਹੁਣ ਇੱਕ ਪਾਸੇ ਪਿਆਸ ਇੱਕ ਪਾਸੇ ਧਿਆ ਲੱਗੀ ਹੋਈ ਹੈ ਕਿ ਕਦੋਂ ਪਾਣੀ ਮਿਲੇਗਾ ਜਦੋਂ ਪਹੁੰਚੇ ਪਹਾੜੀ ਦੇ ਉੱਪਰ ਕੀ ਦੇਖਿਆ ਸਾਧੂਆਂ ਦੀ ਵਿਰਤੀ ਵਾਂਗ ਚੌਂਕੜਾ ਵੱਜਿਆ ਹੋਇਆ ਹੱਥ ਜੁੜੇ ਅੱਖਾਂ ਮਿਟੀਆਂ ਹੋਈਆਂ ਬਲੀ ਕੰਧਾਰੀ ਏਦਾਂ ਲੱਗਦਾ ਜਿਵੇਂ ਅੱਲਾ ਦੇ ਨਾਲ ਉਹ ਮਨ ਕਰਕੇ ਜੁੜਿਆ ਹੋਵੇ ਭਾਈ ਮਰਦਾਨਾ ਜੀ ਆਖਣ ਲੱਗੇ ਜਦੋਂ ਦੇਖਿਆ ਨਾ ਬਲੀ ਕੰਧਾਰੀ ਵੱਲ ਕਹਿਣ ਲੱਗੇ ਕੋਈ ਅੱਲਾ ਦਾ ਪਿਆਰਾ ਲੱਗਦਾ ਅੱਲਾ ਦੀ ਬੰਦਗੀ ਦੇ ਅੰਦਰ ਇੰਨਾ ਜੁੜਿਆ ਹੋਇਆ ਅੱਖਾਂ ਵੀ ਬੰਦ ਹੱਥ ਜੁੜੇ ਹੋਏ ਚੌਂਕੜਾ ਵੱਜਿਆ ਹੋਇਆ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਕਹਿੰਦੇ ਰੱਬ ਦੇ ਪਿਆਰਿਆ ਪਾਣੀ ਦੀ ਬਹੁਤ ਪਿਆਸ ਲੱਗੀ ਕਿਰਪਾ ਕਰ ਮੈਂ ਪਾਣੀ ਪੀਣ ਵਾਸਤੇ ਆਇਆ ਮੈਨੂੰ ਪਾਣੀ ਦੇ ਦੇ ਅੱਖਾਂ ਖੁੱਲੀਆਂ ਤੇ ਬਲੀ ਕੰਧਾਰੀ ਜਿਹੜਾ ਕਿਤੇ ਫਕੀਰ ਜਾਪਦਾ ਤੇ ਰੋਬ ਦੇ ਨਾਲ ਆਖਣ ਲੱਗਾ ਕਹਿੰਦਾ ਕੌਣ ਹੈ ਤੂੰ ਮੇਰੇ ਕੋਲ ਤੇਰੇ ਵਾਸਤੇ ਕੋਈ ਪਾਣੀ ਨਹੀਂ ਤੇ ਜਦੋਂ ਰੋਬ ਦੇ ਨਾਲ ਇਹ ਗੱਲਾਂ ਆਖੀਆਂ ਨਾ ਭਾਈ ਮਰਦਾਨਾ ਜੀ ਵਾਪਸ ਮੁੜ ਗਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਕਹਿਣ ਲੱਗੇ ਸਤਿਗੁਰੂ ਤੁਸੀਂ ਤਾਂ ਆਖਦੇ ਸੀ ਉਹ ਫਕੀਰ ਹੈ ਉਹ ਸੰਤ ਹੈ ਉਹ ਤਾਂ ਹੋਮੇ ਦੇ ਨਾਲ ਭਰਿਆ ਪਿਆ ਐਸਾ ਕਿਹੜਾ ਫਕੀਰ ਉਹਨੇ ਤਾਂ ਮੈਨੂੰ ਆਹ ਗੱਲਾਂ ਆਖੀਆਂ ਕਿ ਮੇਰੇ ਕੋਲ ਪਾਣੀ ਹੈ ਨਹੀਂ ਇੱਥੋਂ ਚਲਿਆ ਜਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਾ ਜੀ ਇੱਕ ਵਾਰ ਹੋਰ ਜਾਓ ਇੱਕ ਵਾਰ ਹੋਰ ਜਾਓ ਪਾਣੀ ਉੱਥੋਂ ਹੀ ਮਿਲਣਾ ਪਾਣੀ ਹੋਰ ਕਿਤੋਂ ਨਹੀਂ ਮਿਲਣਾ ਹੁਣ ਸਤਿਗੁਰੂ ਪਾਤਸ਼ਾਹ ਤਾਂ ਜਾਣਦੇ ਨੇ ਕਿ ਭਾਈ ਮਰਦਾਨਾ ਜੀ ਨੂੰ ਕਿਉਂ ਭੇਜ ਰਹੇ ਹਾਂ ਅਸੀਂ ਸਤਿਗੁਰੂ ਪਾਤਸ਼ਾਹ ਤਾਂ ਜਾਣਦੇ ਆ ਦੂਸਰੀ ਵਾਰ ਗਏ ਭਾਈ ਮਰਦਾਨਾ ਜੀ ਜਦੋਂ ਗਏ ਨਾ ਦੂਰੋਂ ਹੀ ਦੇਖਿਆ ਬਲੀ ਕੰਧਾਰੀ ਨੇ ਭਾਈ ਮਰਦਾਨਾ ਜੀ ਕੋਲ ਆਏ ਤੇ ਕਹਿਣ ਲੱਗਾ ਤੈਨੂੰ ਸੁਣਦਾ ਨਹੀਂ ਇੱਕ ਵਾਰ ਮੈਂ ਕਹਿ ਦਿੱਤਾ ਕਿ ਤੈਨੂੰ ਪਾਣੀ ਮਿਲਣਾ ਨਹੀਂ ਤੂੰ ਹੈ ਕੌਣ ਤੇਰਾ ਗੁਰੂ ਕੌਣ ਹੈ ਤੇ ਭਾਈ ਮਰਦਾਨਾ ਜੀ ਨੇ ਹੱਥ ਜੋੜੇ ਕਹਿਣ ਲੱਗੇ ਮੇਰੇ ਗੁਰੂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰਮੁਖ ਪਿਆਰਿਓ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਨਾਮ ਲੈ ਕੇ ਹੀ ਬੰਦੇ ਦੀ ਜ਼ਿੰਦਗੀ ਇਹ ਭਵ ਸਾਗਰ ਦੇ ਵਿੱਚੋਂ ਪਾਰ ਹੋ ਸਕਦੀ ਹੈ ਪ੍ਰੋਫੈਸਰ ਪੂਰਨ ਸਿੰਘ ਇੱਕ ਥਾਂ ਤੇ ਬਾ ਕਮਾਲ ਗੱਲ ਲਿਖਦੇ ਨੇ ਉਹ ਕਹਿੰਦੇ ਜਿਸ ਕਾਗਜ਼ ਦੇ ਟੁਕੜੇ ਦੇ ਉੱਪਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖਿਆ ਜਾਵੇ ਨਾ ਉਹ ਕਾਗਜ਼ ਦਾ ਟੁਕੜਾ ਪੂਜਣ ਯੋਗ ਬਣ ਜਾਂਦਾ ਹੁਣ ਸਤਿਗੁਰੂ ਪਾਤਸ਼ਾਹ ਦਾ ਨਾਮ ਲਿਖਣ ਦੇ ਨਾਲ ਜਿਹੜਾ ਕਾਗਜ਼ ਦਾ ਟੁਕੜਾ ਪੂਜਣ ਯੋਗ ਬਣ ਗਿਆ ਤੇ ਉਹ ਗੁਰੂ ਆਪ ਕਿੱਡੇ ਵੱਡੇ ਮਹਾਨ ਹੋਣਗੇ ਉਹ ਗੁਰੂ ਦਾ ਨਾਮ ਲੈਣ ਦੇ ਨਾਲ ਗੁਰਮੁਖ ਪਿਆਰਿਓ ਸਾਡੀ ਜ਼ਿੰਦਗੀ ਬਦਲੀ ਜਾ ਸਕਦੀ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮੇਰੇ ਗੁਰੂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੇ ਬਲੀ ਕੰਧਾਰੀ ਇਹਨੇ ਸੁਣੀ ਇਹ ਸਿਫਤ ਬਾਬੇ ਨਾਨਕ ਦੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਸੁਣਿਆ ਨਾ ਕਹਿੰਦਾ ਹੈ ਨੀ ਮੇਰੇ ਕੋਲ ਪਾਣੀ ਜਾਂ ਆਪਣੇ ਗੁਰੂ ਦੇ ਕੋਲੋਂ ਲੈ ਪਾਣੀ ਜੇ ਤੇਰਾ ਗੁਰੂ ਹੈ ਉਹ ਤੇ ਗੁਰੂ ਪਾਣੀ ਜਿੱਥੋਂ ਮਰਜ਼ੀ ਦੇਵੇ ਗੁਰੂ ਦੇ ਕੋਲੋਂ ਮੰਗ ਪਾਣੀ ਜਾ ਕੇ ਲਓ ਹੁਣ ਭਾਈ ਮਰਦਾਨਾ ਜੀ ਮੁੜੇ ਦੂਸਰੀ ਵਾਰ ਸਤਿਗੁਰੂ ਪਾਤਸ਼ਾਹ ਚੌਂਕੜਾ ਮਾਰੀ ਬੈਠੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਜੀ ਆ ਰਹੇ ਨੇ ਜਦੋਂ ਸਤਿਗੁਰੂ ਪਾਤਸ਼ਾਹ ਦੇ ਕੋਲ ਆਏ ਨਾ ਕਹਿਣ ਲੱਗੇ ਗੁਰਦੇਵ ਪਾਤਸ਼ਾਹ ਤੁਸੀਂ ਮੇਰੇ ਗੁਰੂ ਐਵੇਂ ਵਿਗਾਨਿਆਂ ਦੇ ਕੋਲ ਕਿਉਂ ਭੇਜੀ ਜਾ ਰਹੇ ਹੋ ਸਤਿਗੁਰੂ ਪਾਤਸ਼ਾਹ ਕਿਉਂ ਮੇਰੇ ਸਿਦਕ ਨੂੰ ਅਜ਼ਮਾ ਰਹੇ ਹੋ ਤੁਹਾਨੂੰ ਪਤਾ ਕਿ ਉਹ ਹੰਕਾਰ ਦੇ ਨਾਲ ਭਰਿਆ ਪਿਆ ਉਹਨੇ ਪਾਣੀ ਦੇਣਾ ਨਹੀਂ ਬਲੀ ਕੰਧਾਰੀ ਦੇ ਕੋਲੋਂ ਆ ਕੇ ਵਾਪਸ ਚਰਨਾਂ ਤੇ ਰੱਖ ਕੇ ਆਪਣਾ ਸੀਸ ਭਾਈ ਮਰਦਾਨਾ ਜੀ ਜਿਵੇਂ ਬੇਨਤੀ ਕਰਨ ਲੱਗੇ ਨੇ ਜਿਵੇਂ ਅਰਜ਼ ਕਰਨ ਲੱਗੇ ਨੇ ਲਓ ਗੁਰਮੁਖ ਪਿਆਰਿਓ ਢਾਡੀ ਕਲਾ ਦੀ ਬੜੀ ਪਿਆਰੀ ਬਣ ਗਈ ਬੈਂਤ ਦੀ ਤਰਜ ਦੇ ਉੱਪਰ ਮਹਿਤਾਬ ਸਿੰਘ ਨਿਹਾਲੂਵਾਲ ਸਰੰਗੀ ਵਾਦਕ ਰਾਜ ਜੀਵਨ ਸਿੰਘ ਬੀਲਾ ਮਾਣੂ ਕੇ ਸੰਧੂਆਂ ਵਾਲੇ ਜਸਪ੍ਰੀਤ ਸਿੰਘ ਦਾ ਢਾਡੀ ਜੱਥਾ ਆਪ ਜੀ ਦੀ ਖਿਦਮਤ ਅੰਦਰ ਹੀ

ਐਦਕ ਨਾ ਹੋਰ ਅਜ਼ਮਾ ਬਾਬਾ।

कीते जेड़े उस अहंकारी ने बचन कीते मेरे कालजे नू गए।

ਗੱਲ ਦਾ ਹੇਖਣਾ ਤਾਂ ਬਾਬਾ ਗਾਲਾਂ ਆਪ ਤਾਂ ਉਹਦੀਆਂ ਝੱਲੀਆਂ।

ਹੁਣ ਗੱਲ ਅਖੀਰ ਦੀ ਦੱਸ ਮੈਨੂੰ ਭਾਵੇਂ ਮਾਰਦੇ

ਮਾਂ ਸੱਜ ਮੈਂ ਪੜ ਆਈਏ ਉਹ ਗੰਗਾ ਦੀਆਂ ਗੱਲ ਮੁੱਕਦੀ ਨਹੀਂ ਭਾਵੇਂ ਸੌ ਸੌ

ਮਰਦਾਨਾ ਜੀ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਦੇ ਹਨ। ਸੱਚਖੰਡ ਵਾਸੀ ਬਾਪੂ ਸੋਹਣ ਸਿੰਘ ਜੀ ਸੀਤਲ ਸਾਹਿਬ ਲਿਖਦੇ ਨੇ, ਇਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਗਏ ਬਲੀ ਕੰਧਾਰੀ ਦੇ ਉੱਪਰ, ਆਪਣੀ ਸਵੱਲੀ ਨਿਗਾਹ ਪਾਈ ਤੇ ਬਲੀ ਕੰਧਾਰੀ ਨੂੰ ਸੱਚ ਦਾ ਉਪਦੇਸ਼ ਦਿੱਤਾ ਕਿ ਜਿਹੜੀ ਆ ਫਕੀਰੀ ਕਰ ਰਿਹਾ ਨਾ ਹਉਮੈ ਦੇ ਅੰਦਰ ਆ ਕੇ, ਇਹ ਫਕੀਰੀ ਕਦੇ ਵੀ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਵੇਗੀ। ਜੇ ਫਕੀਰੀ ਕਰਨੀ ਹੈ ਮਨ ਅਤੇ ਤਨ ਦੀ ਇਕਾਗਰਤਾ ਬਣਾ ਕੇ ਕਰ, ਉਹ ਤੇਰੀ ਪ੍ਰਵਾਨ ਹੋਵੇਗੀ। ਇਸ ਤਰ੍ਹਾਂ ਬਲੀ ਕੰਧਾਰੀ ਦਾ ਹੰਕਾਰ ਟੁੱਟਦਾ, ਸਤਿਗੁਰੂ ਪਾਤਸ਼ਾਹ ਸੱਚ ਦਾ ਉਪਦੇਸ਼ ਵੰਡਦੇ ਨੇ। ਆਓ ਇੰਨੀ ਕੁ ਹਾਜ਼ਰੀ ਬੇਨਤੀ ਪ੍ਰਵਾਨ ਕਰਿਓ। ਸਮੇਂ ਦੀ ਸਮਾਪਤੀ ਹੈ, ਬਹੁਤ ਸਾਰੀਆਂ ਅਸੀਸਾਂ ਸਾਰੀਆਂ ਸੰਗਤਾਂ ਵੱਲੋਂ ਦੇ ਕੇ ਨਵਾਜਿਆ ਜਾ ਰਿਹਾ ਹੈ। ਉੱਥੇ ਹੀ ਗੁਰਮੁਖ ਪਿਆਰਿਓ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨ ਅਤੇ ਸਿੱਖ ਕੌਮ ਦੇ ਮਹਾਨ ਢਾਡੀ ਗਿਆਨੀ ਜਗਦੇਵ ਸਿੰਘ ਜੀ ਜਾਚਕ ਸਾਹਿਬ ਰੋਜ਼ ਹੀ ਢਾਡੀ ਕਲਾ ਦੇ ਅੰਦਰ ਬਹੁਤ ਸਾਰੀਆਂ ਅਸੀਸਾਂ ਦੇ ਕੇ ਨਵਾਜਦੇ ਨੇ। ਅੱਜ ਵੀ ਬਹੁਤ ਸਾਰਾ ਮਾਣ ਸਤਿਕਾਰ ਸਮੁੱਚੇ ਢਾਡੀ ਜਥੇ ਨੂੰ ਭੇਜ ਕੇ ਗਏ ਨੇ। ਉੱਥੇ ਹੀ ਗੁਰਮੁਖ ਪਿਆਰਿਓ ਸਿੱਖ ਕੌਮ ਦੇ ਮਹਾਨ ਢਾਡੀ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਜੀਤ ਸਿੰਘ ਰਸ਼ੀਨ, ਉਹਨਾਂ ਦੇ ਹੋਣਹਾਰ ਸਪੁੱਤਰ ਜਿਹੜੇ ਗੁਰਮੁਖ ਪਿਆਰਿਓ ਰਾਗੀ ਵੀ ਨੇ ਢਾਡੀ ਵੀ ਨੇ ਤੇ ਹੁਣ ਜੋ ਸਰੰਗੀ ਵੀ ਸਿੱਖਣ ਲੱਗੇ ਨੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਛੋਟੇ ਵੀਰ ਭਾਈ ਸਾਹਿਬ ਭਾਈ ਤਰਨਵੀਰ ਸਿੰਘ ਉਹਨਾਂ ਵੱਲੋਂ ਵੀ ਆਪਣੇ ਵੀਰਾਂ ਦਾ ਬਹੁਤ ਸਾਰਾ ਮਾਣ ਸਤਿਕਾਰ ਕੀਤਾ ਗਿਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਇਸੇ ਤਰ੍ਹਾਂ ਸਾਡਾ ਤੇ ਤੁਹਾਡਾ ਸਭਨਾਂ ਦਾ ਪਿਆਰ ਇਹ ਗੁਰੂ ਬਾਬੇ ਦੀ ਬਾਣੀ ਦੇ ਨਾਲ ਬਣਿਆ ਰਹੇ, ਸਾਡੇ ਮਨਾਂ ਅੰਦਰ ਗੁਰਸਿੱਖੀ ਦੀਆਂ ਜੜ੍ਹਾਂ ਦਾਤਾ ਹੋਰ ਮਜ਼ਬੂਤ ਕਰ ਦੇਣ। ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ ਕਿਰਪਾ ਕਰੋ, ਆਨੰਦ ਸਾਹਿਬ ਦੇ ਜਾਪ ਅੰਦਰ ਹਾਜ਼ਰੀ ਲਵਾਓ, ਆਪਣੀ ਜ਼ਿੰਦਗੀ ਦੇ ਸਮੇਂ ਅਤੇ ਸਵਾਸਾਂ ਨੂੰ ਸਫਲ ਕਰਨ ਦਾ ਯਤਨ

ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਤੇ ਵਡੇਰਿਆਂ ਦੀ ਸ਼ੋਭਾਗਿਆ ਪਾਲਣ ਦੀ ਸਮੱਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼ ਨੂੰ ਕਮਾਉਣ ਦਾ ਬਲ ਬਖਸ਼ਣਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ ਤਬੀ ਚਲਾਇਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ना तुम डोलो हो ना हम गिरते, रख लीनी हर मेरी। तू समरथ अकथ अगोचर,

माया ममता मोहनी जिन वेण दंता जग खाया।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜੇਵਾ। ਗੁਰ ਕਾ

ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਾ ਪੂਰਨ ਹੋਈ ਆਸਾ।

ਡਬਲ ਮਹੱਲਾ ਪੰਜੇ ਵਾ ਤਾਤੀ ਵਾ ਉਹ ਨਾ ਲੱਗਈ ਪਾਰ ਬ੍ਰਹਮ ਸ਼ਰਨ ਆਈ ਜੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ।

ਜੈ ਸਾਧੂ ਕੋ ਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਉਦੋਂ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਬੋ ਚਿਤ ਬਨੀ।

ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾਹੂਈ ਵਿਚਾਰ ਤਿਤ ਕਰ ਗਾਵੁ ਸੁਹਿਲਾ ਸੇਵ ਰਹੋ ਸਿਜਣਹਾਰ ਤੁਮ ਗਾਵੁ ਮੇਰੇ ਨਿਰਭਉ ਕਾ ਸੋਹਿਲਾ ਓਮ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸਮਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਭਾਵੁ ਤੇਲ ਦੇਹੋ ਸਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁਚਾ ਸਦੜੈ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਾਨ ਰਾਗਾ ਸਮ ਹੁੰਦਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਗਿਆ ਘੜੀਆ ਪੈਰਾ ਤਿੱਤੀ ਵਾਰੀ ਮਾਹ ਹੋਵਾ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਮਰੋ ਕਰੇ ਸਗਲ ਬੁਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੜਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨੰਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੁੰਡਲ ਕੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਾਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚੱਲ ਹੈ ਇੰਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਕੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ।

ਤੇ ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੇ ਗਰੀਬ ਨਵਾਜ ਪਾਤਸ਼ਾਹ, ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ੍ਰੀ ਮੁਖਵਾਕ ਬਖਸ਼ੇ। ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸੇਵਾਦਾਰ ਸੰਗਤ ਹਾਜ਼ਰ ਹੈ ਮਹਾਰਾਜ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਸੁਭਾਏ ਮਾਨ ਬਿਰਾਜਮਾਨ ਹੋ ਕੇ ਆਰਾਮ ਫਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Stand up.

ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਉ ਅਨ ਦਿਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿੱਠੇ ਸੱਚੇ ਪਾਤਿ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ

ਹਰ ਆਪੇ ਹੀ ਮਤ ਦੇਵੈ ਸੁਵਾਮੀ, ਹਰ ਆਪੇ ਬੋਲ ਬੁਲਾਵੈ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆ ਚਾਰ

ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋਹ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਬਾਲ ਸੂਰ ਤਿੰਨ ਮਹਿ ਰਾਮ ਰਹਿਆ ਭਾਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ।

ਸਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ। ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ। ਸਭ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ। ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ। ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ। ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ। ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਮਹਾਰਾਜ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ

Guru, Ra, Guru,

Guru, Va, Guru, Va, Guru.

Guru Va.

ਤੇਰਾ ਸੰਡਠੋ ਚਾਲ ਦਾਤਾ ਕਰਤਾਬ ਤੋਂ ਤੂੰ ਸੇਵਾ ਕਰੇ ਪਸਾਓ ਤੂੰ ਜਾਨੋ ਸਭ ਸਾਦੇ ਲੈ ਸੇ ਜਿੰਦ ਕਬਾਓ ਕਰਿਆ ਸੰਡਠੋ ਚਾਓ।

ਥੈ ਸੱਚੇ ਸਚਨ ਬੜੈ ਚਨ ਵਕੜੇ ਚਜਮਾਲਿਆ ਥਾਉ ਨ ਪਾਇਨ ਕੁੜਿਆਰ ਮੁਕਾਲਾ ਦੋ ਜੁਗ ਚਾਲਿਆ ਤਿਰ ਨਰ ਤੇ ਸੇਜਣ ਗੇ ਹਰ ਕਿਸੇ ਠੱਗਣ ਵਾਲਿਆ।

ਪਵਨ ਵੈ ਸਦਵਾਹ ਪਹਿ ਵਿੱਚ ਚੱਲੈ ਲੱਕ ਦਰਿਆ ਪਹਿ ਵਿੱਚ ਅਗਨ ਕਢੈ ਵਿਗਾਰ ਪਹਿ ਵਿੱਚ ਧਰਤੀ ਦੱਬੀ ਪਾ ਪਹਿ ਵਿੱਚ ਇੰਦ ਫਿਰੈ ਸਿਰ ਭਾ ਪਹਿ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋ ਕਰੋੜੀ ਚਲਤ ਨੰਤ ਪਹਿ ਵਿੱਚ ਸਿੱਧ ਬੁੱਧ ਸੁਰਨਾਥ ਪਹਿ ਵਿੱਚ ਆਡਾਣੇ ਆਕਾਸ ਪਹਿ ਵਿੱਚ ਜੋਤ ਮਹਾਵਲ ਸੂਰ ਪਹਿ ਵਿੱਚ ਆਵਹਿ ਜਾਵਹਿ ਪੂ ਸਗਲਿਆ ਭਾਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ।

ਕੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੋ ਬੁੱਤ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੌਣ ਹੀ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਇੱਕ ਹੁੰਦਾ ਖਾਇ ਚੱਲੇ ਥਾਉ ਤਿੰਨਾ ਪੇਕਾ ਇਕਾਰ ਜਲ ਥਲ ਜੀਆ ਪੂਰੀਆਂ ਲੁਆ ਆਕਾਰ ਆਕਾਰ ਓਏ ਜੇ ਆਖੇ ਸੁਤ ਜਾਣੇ ਤਿੰਨਾ ਪੇ ਤੇਰੀ ਸਾਰ ਨਾਨਕ ਭਗਤਾਂ ਭੁੱਖ

ਹਉ ਚ ਆਇਆ ਹਉ ਚ ਗਿਆ ਹਉ ਚ ਜੰਮਿਆ ਹਉ ਚ ਮੁਆ ਹਉ ਚ ਦਿੱਤਾ ਹਉ ਚ ਲਿਆ ਹਉ ਚ ਖੱਟਿਆ ਹਉ ਚ ਗਿਆ ਹਉ ਚ ਸਚਿਆਰ ਕੁੜਿਆਰ ਹਉ ਚ ਪਾਪੁਨ ਵਿਚਾਰ ਹਉ ਚ ਨਰਕ ਸੁਰਗ ਉਤਾਰ।

ਪੌੜੀ ਸੱਚਾ ਸਾਹਿਬ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਕਿਆ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣ ਨੀ ਮਨਮੁਖੀ ਜਨਮ ਗਵਾਇਆ ਪਿੱਛ ਦੁਨੀਆਂ ਕਾਹੇ ਆਇਆ ਪਿੱਛ ਦੁਨੀਆਂ

ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਨਾ।

ਵਰਤਾਓ ਮੀ ਸਾਧਨਾ ਮਾਰੀ ਹੈ ਜਿਹਾ ਕਾਲੇ ਕਾਲਨਾ ਤੇ ਵਿਹੋਣਾ ਉਪਚਾਰੀ ਹੈ ਐਸੀ ਕਲਾਣਾ ਖੇਡੀਆ ਜਿੱਧਰ ਗਿਆ ਗਿਆ ਹਰੀ ਹੈ ਪੜਿਆ ਤਿਉਂ ਮੀਆਂ ਵਿਚਾਰ ਗਿਆ ਵਿਚਾਰੀ ਹੈ ਮੁਚਲੈ ਸੁਗਿਆ ਮਾਰੀ ਹੈ ਮੁਚਲੈ ਸੁਗਿਆ।

0: ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋ ਜੇਤੇ ਦਾਣੇ ਅੰਨ ਕੇ ਜੀਆਂ ਬਾਜਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋ ਸੂਤਕ ਕਿਉ ਕਰ ਰੱਖੀ ਹੈ ਸੂਤਕ ਪਵੈ ਰਸੋਏ ਨਾਨਕ ਸੂਤਕ ਏਵ ਨ ਉਤਰੈ ਗਿਆਨ ਉਤਾਰੈ ਥੋਏ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ।

ਇਕਣਾ ਗਲੀ ਜੰਜੀਰਿਆਂ ਤੇਰੀ ਚੜੇ ਵਿਸਿਆਰ, ਆਪ ਕਰਾਏ ਕਰੇ ਆਪ ਹੋਂ ਕੈਸੇ ਕਰੇ ਪੁਕਾਰ, ਨਾਨਕ ਕਰਣਾ ਜਿਨ ਕੀਆ ਫਿਰ ਤਿਸ ਹੀ।

ਸਿਮਰਤ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ ਚੋਰ ਜਾਰ ਜੁਆਰ ਹਉ ਪਰ ਘਰ ਜੋ ਹੰਦਾ ਨਿੰਦਕ

ਵਿਸ਼ਵਾਸ ਘਾਤੀ ਅਕ੍ਰਿਤ ਘਣ ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ।

ਸਮਰੱਥ ਸਗਲ ਘਟ ਵਿਆਪਕ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਰਮ ਸ਼ਕਤੀ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਸਾਂ ਸਰੂਪਾਂ ਦੀ ਆਤਮਿਕ ਜੋਤ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਹਜ਼ੂਰ ਨੇ ਕਿਰਪਾਲਤਾ ਕੀਤੀ ਹੈ, ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕੇ ਦਰਸ਼ਨ ਬਖਸ਼ੇ ਹਨ। ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦਾ ਜਾਪ ਸਿਮਰਨ ਅਤੇ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਹੋਇਆ ਹੈ। ਗਾਹੇ ਬਗਾਹੇ ਜਥਾ ਸ਼ਕਤ ਸਮੇਂ ਅਨੁਸਾਰ ਸੰਗਤਾਂ ਨੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰਨ, ਸੁਣਨ ਅਤੇ ਹਿਰਦੇ 'ਚ ਵਸਾਉਣ ਦੀ ਕੋਸ਼ਿਸ਼ ਕਰੀਏ। ਬੜੇ ਸਾਧਨ ਸੰਸਾਰ ਵਿੱਚ ਪ੍ਰਚਲਿਤ ਹੋਏ ਹਨ ਆਪਣੇ ਵਾਸਤੇ ਸੁੱਖ ਪ੍ਰਾਪਤ ਕਰਨ ਲਈ, ਅੰਦਰਲੀ ਸ਼ਾਂਤੀ, ਸੁੱਖ ਸਕੂਨ, ਪਰਮ ਜੀਵਨ, ਨਿਰਵਾਣ ਅਵਸਥਾ ਪ੍ਰਾਪਤ ਕਰਨ ਲਈ, ਮੁਕਤ ਹੋਣ ਲਈ, ਸੁਤੰਤਰ ਆਜ਼ਾਦ ਹੋਣ ਲਈ, ਬੰਧਨਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ। ਔਰ ਪੁਰਾਣੇ ਯੁੱਗਾਂ ਦੇ ਅੰਦਰ ਵੱਖੋ ਵੱਖ ਉਹ ਕਰਮ ਦ੍ਰਿੜ ਕਰਾਏ ਗਏ ਸਨ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਲਯੁੱਗ ਦੇ ਸਮੇਂ 'ਚ ਜੋ ਸਾਨੂੰ ਸਾਧਨ ਬਖਸ਼ਿਆ ਹੈ, ਜਿਸ ਦਾ ਉਪਦੇਸ਼ ਦਿੱਤਾ, ਉਹ ਹੈ ਬੜਾ ਸੁਖੈਨ। ਪਰ ਕਿਉਂਕਿ ਸਾਡੇ ਮਨ ਬੜੇ ਅਗਿਆਨੀ ਹਨ, ਬੇਸਮਝ ਹਨ, ਝੂਠ ਨੂੰ ਅਗਿਆਨ ਨੂੰ ਹੀ ਗਿਆਨ ਅਤੇ ਸੱਚ ਮੰਨ ਕੇ ਇਹਦੇ ਵਿੱਚ ਗਲਤਾਨ ਰਹਿੰਦਾ ਇਹ ਮਨ, ਅਤੇ ਸਤਿਗੁਰਾਂ ਦੇ ਉੱਚੇ ਬਚਨਾਂ ਦੇ ਨਾਲ ਇਹਦੀ ਸਾਂਝ ਨਹੀਂ ਪੈਂਦੀ। ਜੋ ਕੁਝ ਇਹ ਦ੍ਰਿਸ਼ ਪ੍ਰਪੰਚ ਮਨ ਦਿਸ ਰਿਹਾ, ਇਹਦੇ ਵਿੱਚ ਹੀ ਸਾਡਾ ਮਨ ਖਚਿਤ ਹੋਇਆ ਹੈ ਅਤੇ ਇਸੇ ਨੂੰ ਹੀ ਸਾਰਾ ਕੁਝ ਇਸਨੇ ਮੰਨ ਲਿਆ। ਜੋ ਕੁਝ ਮੈਨੂੰ ਦਿਸ ਰਿਹਾ, ਜਿਸ ਦਾ ਮੈਨੂੰ ਗਿਆਨ ਹੈ, ਬਸ ਇਹੀ ਕੁਝ ਆ, ਇਹਨੂੰ ਅੱਗੇ ਕੁਛ ਨਹੀਂ। ਪਰ ਇਹ ਜੀਵਨ ਥੋੜ ਵਿਤਾ ਅਤੇ ਥੋੜ ਚਿਰਾ ਹੈ, ਥੋੜਾ ਸਮਾਂ ਰਹਿਣ ਵਾਲਾ ਇਹ ਸਰੀਰਕ ਜੀਵਨ ਹੈ। ਇਹੋ ਜਿਹੀਆਂ ਜ਼ਿੰਦਗੀਆਂ ਪਹਿਲਾਂ ਬੜੀਆਂ ਅਸੀਂ ਬਤੀਤ ਕਰ ਚੁੱਕੇ ਹਾਂ ਅਤੇ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਇਆ ਹੈ, ਭਗਤ ਕਬੀਰ ਜੀ। ਔਰ ਆਪਣੇ ਪੂਰਬਲੇ ਜਨਮ ਬਾਰੇ ਦੱਸਦੇ ਨੇ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਜਨਮ ਅਨੇਕਾਂ ਹੋਏ ਪਰ ਇਸ ਤੋਂ ਪਹਿਲਾਂ ਵੀ ਅਸੀਂ ਤੇਰੇ ਸੇਵਕ ਸੀ, ਇਸ ਕਰਕੇ ਇਹ ਤੇਰੇ ਦਰ ਨੂੰ ਅਸੀਂ ਛੱਡ ਨਹੀਂ ਸਕਦੇ, ਤੇਰੀ ਬੰਦਗੀ ਨਹੀਂ ਛੱਡ ਸਕਦੇ, ਸਾਡੇ ਅੰਦਰ ਸੰਸਕਾਰ ਹੈ, ਕਬੀਰ ਜੀ ਕਹਿੰਦੇ। ਭਾਈ ਨੰਦ ਲਾਲ ਜੀ ਕਹਿੰਦੇ ਹਨ, ਹਵਾ ਏ ਬੰਦਗੀ ਅਵਰਦ ਦਰ ਵਜੂਦ ਮਰਾ। ਹੇ ਵਾਹਿਗੁਰੂ, ਤੇਰੀ ਭਗਤੀ ਦੀ ਤਮੰਨਾ, ਤੇਰੇ ਸਿਮਰਨ ਦੀ ਸਿੱਖ ਸੱਧਰ, ਤੇਰੀ ਬੰਦਗੀ ਦੀ ਇੱਛਾ ਹੀ ਮੈਨੂੰ ਇਸ ਵਜੂਦ ਵਿੱਚ ਲਿਆਈ ਹੈ। ਅਗਰ ਇਸ ਸਰੀਰ ਵਿੱਚ ਆ ਕੇ ਮੈਂ ਤੇਰੀ ਯਾਦ ਵਿੱਚ ਨਹੀਂ ਜੁੜਦਾ ਤਾਂ ਫਿਰ ਵਾਹ ਯਾਦ ਇਸ ਦੁਨੀਆਂ 'ਤੇ ਆਉਣਾ। ਹਵਾਏ ਬੰਦਗੀ ਅਵਰਦ ਦਰ ਵਜੂਦ ਮਰਾ, ਵਗਰ ਨਹ ਜ਼ੌ ਕੇ ਚੁਨੀ ਆਮਦਨ ਨਬੂਦ ਮਰਾ। ਫਿਰ ਇੱਥੇ ਆਉਣ ਦਾ ਕੀ ਪ੍ਰਯੋਜਨ ਹੋਇਆ? ਫਿਰ ਤਾਂ ਦੂਜੀਆਂ ਜੂਨਾਂ ਵਿੱਚ ਵੀ ਖਾਣਾ ਪੀਣਾ ਸੌਣਾ ਪ੍ਰਾਪਤ ਹੈ, ਔਲਾਦ ਸੰਤਾਨ ਸੂਰਾਂ ਅਤੇ ਕੁੱਤਿਆਂ ਦੀ ਵੀ ਹੁੰਦੀ ਹੈ। ਇੱਥੇ ਦੇਹ ਧਾਰ ਕੇ, ਮਨੁੱਖ ਜਾਮਾ ਧਾਰ ਕੇ ਆਉਣ ਦਾ ਕੀ ਪ੍ਰਯੋਜਨ ਹੋਇਆ? ਫਿਰ ਕਹਿੰਦੇ ਹਨ, ਖੁਸ਼ ਬਵਦ ਉਮਰ ਕੇ ਦਰ ਯਾਦ ਬੇ ਗੁਜ਼ਰਦ, ਵਰਨਾ ਅਜੀ ਅਸਤ ਹਾਸਲ, ਵਰਨਾ ਅਜੀ ਹਾਸਲ ਗੁੰਬਦੇ ਕਬੂਦ ਮਰਾ। ਨੀਲੇ ਗੁੰਬਦ ਹੇਠ, ਨੀਲੇ ਸਮਾਨ ਹੇਠ ਇਹ ਮਨੁੱਖ ਜਾਮਾ ਧਾਰ ਕੇ ਆਉਣਾ ਵਾਹ ਯਾਦ ਵਿਅਰਥ ਹੈ। ਉਮਰ ਦਾ ਜੋ ਹਿੱਸਾ ਤੇਰੀ ਯਾਦ ਵਿੱਚ, ਤੇਰੀ ਬੰਦਗੀ 'ਚ ਗੁਜ਼ਰਦਾ ਹੈ, ਉਹੀ ਸਫਲਾ ਹੈ। ਜਿਹੜਾ ਸਮਾਂ ਤੇਰੀ ਯਾਦ ਵਿੱਚ ਨਹੀਂ ਬਤੀਤ ਹੁੰਦਾ, ਉਹ ਵਿਅਰਥ ਚਲਾ ਜਾਂਦਾ ਹੈ। ਫਿਰ ਭਾਈ ਸਾਹਿਬ ਕਹਿੰਦੇ ਨੇ, ਦੌਲਤ ਜਾਵੇਦ ਬਾਸ਼ਦ ਬੰਦਗੀ। ਜਾਵੇਦ ਦਾ ਮਤਲਬ ਹੈ ਸੱਚੀ ਦੌਲਤ, ਦੌਲਤ ਜਾਵੇਦ ਸਦੀਵੀ ਰਹਿਣ ਵਾਲਾ ਧਨ, ਸਦਾ ਸਾਥ ਦੇਣ ਵਾਲਾ,
ਜੋ ਕਦੇ ਖਤਮ ਨਾ ਹੋਏ, ਮੁੱਕੇ ਨਾ, ਸਾਥ ਨਾ ਛੱਡ ਕੇ ਜਾਏ, ਉਹ ਵਾਹਿਗੁਰੂ ਦੀ ਬੰਦਗੀ ਹੈ। ਦੌਲਤ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁੰਨ ਬੰਦਗੀ ਕੁੰਨ ਬੰਦਗੀ। ਜੇ ਤੇਰੇ ਭਾਗ ਸਵੱਲੇ ਹਨ, ਤੈਨੂੰ ਸਮਝ ਆ ਰਹੀ ਹੈ ਤਾਂ ਰੱਬ ਦੀ ਬੰਦਗੀ ਕਰ। ਫਿਰ ਉਹ ਭਾਈ ਸਾਹਿਬ ਕਹਿੰਦੇ ਨੇ ਕਿ ਅਗਰ ਤੂੰ ਆਪਣੇ ਹਿਰਦੇ ਦੇ ਅੰਦਰ ਵਾਹਿਗੁਰੂ ਦੀ ਬੰਦਗੀ ਦਾ ਲਿਬਾਸ ਪੁਸ਼ਾਕ ਧਾਰਨ ਕਰਨੇ, ਬਾਹਰੀ ਪੁਸ਼ਾਕਾਂ ਤਾਂ ਲੋਕ ਪਾ ਲੈਂਦੇ ਆਪਾਂ ਧਾਰਮਿਕ ਦਿਸਣ ਲਈ, ਪਰ ਭਾਈ ਸਾਹਿਬ ਕਹਿੰਦੇ ਆਪਣੇ ਅੰਦਰ ਪੁਸ਼ਾਕ ਧਾਰਨ ਕਰ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤ ਅਜ਼ਮਾਹ ਤਾ ਮਾਹੀ ਤੁਰਾਸਤ। ਅਗਰ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੀ ਬੰਦਗੀ ਦਾ ਲਿਬਾਸ ਪਾ ਲਵੇ ਤਾਂ ਅਸਮਾਨ ਦੇ ਚੰਦਰਮਾ ਤੋਂ ਲੈ ਕੇ ਪਤਾਲ 'ਚ ਵੱਸਦੀ ਮੱਛੀ ਤੱਕ ਜੋ ਕੁਝ ਪਰਮਾਤਮਾ ਦਾ ਹੈ ਉਹ ਤੇਰਾ ਹੋ ਜਾਏਗਾ। ਜਿੰਨੀ ਦੌਲਤ ਪਰਮਾਤਮਾ ਨੇ ਕੁਦਰਤ ਰਚੀ ਹੈ ਉਹ ਤੇਰੀ ਬਣ ਜਾਏਗੀ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਬਣਿਆ ਨਹੀਂ ਜਾਂਦਾ ਪਰ ਜੇ ਕੋਈ ਬਣ ਗਿਆ ਤਾਂ ਜੋ ਕੁਝ ਪਰਮਾਤਮਾ ਦਾ ਹੈ ਉਹਨੇ ਉਹਦੇ ਅੱਗੇ ਰੱਖ ਦਿੱਤਾ, ਸੇਵਕ ਦੇ ਅੱਗੇ ਰੱਖ ਦਿੱਤਾ ਵੀ ਸਭ ਕੁਝ ਤੇਰਾ ਹੀ ਆ, ਜੋ ਮੇਰਾ ਹੈ ਉਹ ਤੇਰਾ। ਤਾਂ ਇਸ ਪ੍ਰਕਾਰ ਇਹ ਸੱਚੇ ਪਾਤਸ਼ਾਹ ਜੀ ਨੇ ਸੁਖੈਨ ਮਾਰਗ ਦੱਸਿਆ ਵੀ ਸੰਸਾਰ ਦੇ ਵਿੱਚ ਵਿਚਰੋ, ਆਪਣੀ ਸੱਚੀ ਸੁੱਚੀ ਕਿਰਤ ਕਮਾਈ ਵੀ ਕਰੋ, ਚੁਗਲੀ ਨਿੰਦਿਆ ਈਰਖਾ ਦੁਈ ਦਵੈਸ਼ ਵੈਰ ਵਿਰੋਹ ਦੇ ਉਗਣ ਛੱਡੋ, ਸ਼ੁਭ ਗੁਣਾਂ ਨੂੰ ਨਾਲ ਧਾਰਨ ਕਰੋ ਅਤੇ ਇੰਝ ਜੀਵਨ ਸਫਲਾ ਹੋ ਜਾਏਗਾ ਸੁਖੈਨ ਢੰਗ ਨਾਲ। ਸੰਸਾਰ 'ਚ ਰਹਿੰਦਿਆਂ ਹੀ ਤੁਸੀਂ ਮੁਕਤ ਹੋ ਜਾਓਗੇ, ਯੋਗ ਪ੍ਰਾਪਤ ਹੋ ਜਾਏਗਾ ਵਾਹਿਗੁਰੂ ਨਾਲ ਜੁੜਨਾ ਯੋਗ। ਆਓ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਾਹਕਾਰ ਰਚਨਾ ਕਥਾ ਦਾ ਸਮੁੰਦਰ ਬਾਣੀ ਜੋ ਸੁਖਮਨੀ ਸਾਹਿਬ ਹੈ, ਇਸ ਦੀ ਦਸਵੀਂ ਅਸ਼ਟਪਦੀ ਹੈ, ਜਿਸ ਦੇ ਪੰਜਵੇਂ ਪਦੇ ਦਾ ਪਾਠ ਆਪ ਜੀ ਨੇ ਸੁਣਿਆ। ਹਜ਼ੂਰ ਫਰਮਾਉਂਦੇ ਨੇ ਕਈ ਕੋਟ ਪਾਤਾਲ ਕੇ ਵਾਸੀ, ਸਾਨੂੰ ਇਹ ਜਿਹੜਾ ਸੰਸਾਰ ਜਿੰਨਾ ਅੱਖਾਂ ਨਾਲ ਦਿਸਦਾ ਇਹੀ ਦਿਸ ਰਿਹਾ ਅਤੇ ਅਸੀਂ ਮੰਨਿਆ ਵੀ ਇਹੋ ਕੁਛ ਹੀ ਹੈ, ਇਹਨੂੰ ਅੱਗੇ ਪਿੱਛੇ ਹੋਰ ਕੁਛ ਨਹੀਂ। ਪਰ ਮਹਾਰਾਜ, ਕਿਉਂਕਿ ਇੱਕ ਦੇਹੀ ਦੇ ਅੰਦਰ ਹੀ ਸਾਰੇ ਬ੍ਰਹਿਮੰਡ ਦਿਸਣ ਲੱਗ ਪੈਂਦੇ ਨੇ, ਜਿੱਥੇ ਸਤਿਗੁਰੂ ਜੀ ਪਹੁੰਚੇ ਹੋਏ ਨੇ ਬ੍ਰਹਮ ਗਿਆਨ ਦੀ ਅਵਸਥਾ 'ਚ। ਹਜ਼ੂਰ ਨੇ ਕਿਹਾ ਹੈ ਕਿ ਸਾਰੀ ਸ੍ਰਿਸ਼ਟੀ ਇੱਕ ਦੇਹੀ ਵਿੱਚ ਹੀ ਪਤਾ ਲੱਗ ਜਾਂਦੀ ਕੀ ਕੁਛ ਹੈ ਰੱਬ ਨੇ ਬਣਾਇਆ। ਪਰਮਾਤਮਾ ਦਾ ਅੰਤ ਤਾਂ ਨਹੀਂ, ਪਰ ਇਹ ਜਿਹੜੀ ਕੁਦਰਤ ਬਣਾਈ ਹੈ ਇਹੋ ਜਿਹੀਆਂ ਕਿੰਨੀਆਂ ਕੁਦਰਤਾਂ ਹੋਰ ਬਣਾ ਸਕਦਾ। ਤਾਂ ਬਹੁਤ ਕੁਛ ਹੈ ਜੋ ਕਿ ਆਮ ਸਧਾਰਨ ਜੀਵ ਨੂੰ ਦਿਖਾਈ ਨਹੀਂ ਦਿੰਦਾ। ਜਿਵੇਂ ਬਚਨ ਹਨ ਇੱਕ ਲਿਖਾਰੀ ਦੇ, ਦੋਏ ਦੋਏ ਲੋਚਨ ਸਰਬਾਨਾ, ਦੋ ਦੋ ਅੱਖਾਂ ਤਾਂ ਸਾਰਿਆਂ ਦੀਆਂ ਹਨ, ਦੋ ਦੋ ਅੱਖਾਂ ਸਾਰਿਆਂ ਦੀਆਂ ਵਿਦਵਾਨਾਂ ਤ੍ਰਈ ਲੋਚਨ। ਜਿਹੜਾ ਵਿੱਦਿਆ ਪੜ੍ਹਿਆ ਹੋਇਆ ਬੰਦਾ ਉਹਦੀ ਤੀਜੀ ਅੱਖ ਨਾਲ ਉਸਨੂੰ ਮਿਲ ਗਈ ਵਿੱਦਿਆ ਨੂੰ ਤੀਜਾ ਨੇਤਰ ਮੰਨਿਆ ਗਿਆ। ਤਨ ਤਾਨਾ ਸਪਰ ਤਨ, ਜਿਨ੍ਹਾਂ ਨੇ ਸਾਜ਼ ਵਜਾਉਣੇ ਸਿੱਖੇ ਹਨ, ਸਾਜ਼ਾਂ ਦੀਆਂ ਸੱਤ ਸੁਰਾਂ ਦੀਆਂ, ਇਸ ਕਰਕੇ ਉਹ ਸਾਜੀ ਜਿਹੜਾ ਰਾਗੀ ਹੈ ਉਹਦੀਆਂ ਸੱਤ ਅੱਖਾਂ ਬਣ ਗਈਆਂ। ਬ੍ਰਹਮ ਗਿਆਨੀ ਅਨੰਤ ਲੋਚਨਾ, ਜਿਸਨੂੰ ਬ੍ਰਹਮ ਦਾ ਗਿਆਨ ਹੋਇਆ ਉਹ ਅਨੰਤ ਨੇਤਰਾਂ ਦਾ ਮਾਲਕ ਹੈ, ਅਨੰਤ ਅੱਖਾਂ ਉਸਨੂੰ ਵਾਹਿਗੁਰੂ ਨੇ ਬਖਸ਼ ਦਿੱਤੀਆਂ। ਇਸ ਕਰਕੇ ਉਹਨੂੰ ਸ੍ਰਿਸ਼ਟੀ ਦੀ ਵਿਸ਼ਾਲਤਾ ਦਿਖਾਈ ਦਿੰਦੀ ਹੈ ਵੀ ਪਰਮਾਤਮਾ ਨੇ ਬਹੁਤ ਵੱਡੀ ਕੁਦਰਤ ਰਚੀ ਆ, ਇਹ ਤਾਂ ਬਹੁਤ ਥੋੜ੍ਹਾ ਜਿਹਾ ਸੰਸਾਰ ਜਿਹੜਾ ਪਹਿਲਾਂ ਮਸਕੀਨ ਜੀ ਇਹੋ ਜਿਹੀਆਂ ਗੱਲਾਂ ਨੂੰ ਨਹੀਂ ਸੀ ਮੰਨਦੇ, ਉਹ ਤਰਕਵਾਦੀ ਸੀ। ਆਪ ਦੱਸਦੇ ਕਿ ਮੈਂ ਤਾਰਕਿਕ ਬੁੱਧੀ ਹੋਣ ਕਰਕੇ ਨਾ ਮੰਨਦਾ ਸੀ ਵੀ ਭੂਤ ਪ੍ਰੇਤ ਜਾਂ ਸੁਰਗ ਨਰਕ ਅਗਲਾ ਪਿਛਲਾ ਜਹਾਨ ਜਨਮ ਆਦਿਕ ਪਹਿਲਾਂ ਨਹੀਂ ਸੀ ਮੰਨਦੇ, ਪਰ ਫਿਰ ਪਿਛਲੀ ਉਮਰੇ 2 ਸਾਲ ਉਹਨਾਂ ਨੇ ਇਹ ਸਾਰਾ ਕੁਝ ਮੰਨਿਆ ਕਿਉਂਕਿ ਕੁਛ ਗਿਆਨ ਦੀ ਪ੍ਰਾਪਤੀ ਹੋਈ। ਤਾਂ ਇਸ ਪ੍ਰਕਾਰ ਉਹਨਾਂ ਮੰਨਿਆ ਵੀ ਆਹ ਜਿਹੜਾ ਪੁਲਾੜ ਆ ਸਾਰਾ ਮਾਤ ਲੋਕ ਦੀ ਧਰਤੀ 'ਤੇ ਜਿੰਨੀ ਮਨੁੱਖਤਾ ਤੁਰੀ ਫਿਰਦੀ ਹੈ, ਜੋ ਸਥੂਲ ਸਰੀਰ ਹਨ ਇਹਦੋਂ ਜ਼ਿਆਦਾ ਸੂਖਮ ਰੂਹਾਂ ਤੁਰੀਆਂ ਫਿਰਦੀਆਂ। ਔਰ ਇਸ ਪ੍ਰਕਾਰ ਹੋਰ ਪਤਾਲਾਂ 'ਚ ਆਕਾਸ਼ਾਂ 'ਚ ਬਹੁਤ ਕੁਛ ਬਣਿਆ ਹੋਇਆ, ਆਹ ਧਰਤੀ ਵੀ ਆਕਾਸ਼ 'ਚ ਹੀ ਖੜ੍ਹੀ ਹੈ, ਸਾਡੀ ਧਰਤੀ ਵੀ ਆਕਾਸ਼ ਵਿੱਚ ਹੀ ਖੜ੍ਹੀ ਹੈ। ਇੱਕ ਹੋਰ ਜੋ ਜਨਮ ਸਾਖੀ 'ਚ ਲਿਖਿਆ ਹੋਇਆ ਵੀ ਗੁਰੂ ਨਾਨਕ ਸਾਹਿਬ ਚੰਦਰ ਲੋਕ 'ਤੇ ਗਏ, ਧਰੂ ਦੀ ਪੁਰੀ 'ਚ ਗਏ, ਕਾਕ ਪਸੁੰਡ ਦੇ ਪਾਸ ਗਏ ਆਦਿਕ ਆਦਿਕ, ਅਤੇ ਸਨਾਤਨ ਮਤ ਦੇ ਗ੍ਰੰਥਾਂ 'ਚ ਵੀ ਲਿਖਿਆ। ਜਦੋਂ ਸਾਇੰਸ ਨੇ ਖੋਜ ਕਰਕੇ ਦੱਸਿਆ ਪਹੁੰਚ ਕੇ ਚੰਦਰਮਾ 'ਤੇ ਵੀ ਉੱਥੇ ਜੀਵਨ ਨਹੀਂ ਹੈ, ਆ ਜਿਹੜੀ ਆਕਸੀਜਨ ਹੈ ਨਹੀਂ, ਉੱਥੇ ਜਿਉਂਦੇ ਬੰਦੇ ਨਹੀਂ ਰਹਿ ਸਕਦੇ ਸਰੀਰਕ ਤੌਰ 'ਤੇ, ਆਕਸੀਜਨ ਪਾਣੀ ਵਗੈਰਾ ਉੱਥੇ ਜੀਵਨ ਨਹੀਂ ਹੈ।
ਤਾਂ ਮਸਕੀਨ ਜੀ ਕੋਲ ਕੋਈ ਸੱਜਣ ਆਏ, ਕਹਿਣ ਲੱਗੇ ਹੁਣ ਵੀ ਇਹ ਸੁਣਾਇਆ ਕਰੋਗੇ? ਕਹਿੰਦੇ ਹਾਂ ਸੁਣਾ ਵਾ। ਉਸ ਵੇਲੇ ਉਹ ਹੱਸ ਕੇ ਚਲੇ ਗਏ, ਪਰ ਮਸਕੀਨ ਜੀ ਨੇ ਦੱਸਿਆ ਵੀ ਵੇਖੋ ਜਨਮ ਸਾਖੀ 'ਚ ਜਿੰਨੀ ਦੂਰੀ ਲਿਖੀ ਆ ਚੰਦਰਮਾ ਦੀ, ਚੰਦਰ ਜਿਹੜਾ ਧਰਤੀ ਆ ਚੰਦਰਮਾ, ਉਹਦੀ ਜਿਹੜੀ ਦੂਰੀ ਮਾਤ ਲੋਕ ਤੋਂ ਜਿੰਨੀ ਲਿਖੀ ਹੈ ਨਾ ਜਨਮ ਸਾਖੀ 'ਚ, ਸਾਇੰਟਿਸਟਾਂ ਵੀ ਉਨੀ ਦੱਸੀ ਹੈ। ਅਤੇ ਇਹ ਕੀ ਗੱਲ, ਹੁਣ ਤਾਂ ਸਾਇੰਟਿਸਟ ਯੰਤਰਾਂ ਦੇ ਨਾਲ ਉੱਡਣ ਖਟੋਲਿਆਂ ਜਿਹਾਂ ਨਾਲ ਉੱਥੇ ਪਹੁੰਚੇ ਨੇ, ਅਤੇ ਗੁਰੂ ਬਾਬਾ ਜੀ ਉੱਥੇ ਪਹੁੰਚੇ ਨਹੀਂ ਸੀ, ਅਤੇ ਫਿਰ ਉਹਨਾਂ ਦੂਰੀ ਕਿਵੇਂ ਦੱਸ ਦਿੱਤੀ? ਜਨਮ ਸਾਖੀ 'ਚ ਦੂਰੀ ਕਿਵੇਂ ਆ, ਉਨੀ ਲਿਖੀ ਹੋਈ ਹੈ। ਤਾਂ ਇਸ ਪ੍ਰਕਾਰ ਉੱਥੇ ਮਤਲਬ ਵੀ ਗੁਰੂ ਬਾਬਾ ਜੀ ਸਰੀਰ ਨਹੀਂ ਹਨ, ਸਰੀਰ ਨੂੰ ਆਕਸੀਜਨ ਚਾਹੀਦੀ ਹੈ, ਪਾਣੀ ਚਾਹੀਦਾ ਹੈ, ਸਵਾਸ ਚਾਹੀਦੇ ਨੇ, ਗੁਰੂ ਬਾਬਾ ਜੀ ਸਰੀਰ ਨਹੀਂ। ਗੁਰੂ ਬਾਬਾ ਜੀ ਨੇ ਜਦੋਂ ਇਸ ਦੁਨੀਆਂ ਤੋਂ ਸੱਚੇ ਪਾਤਸ਼ਾਹ ਅਲੋਪ ਹੋਏ ਗੁਰੂ ਨਾਨਕ ਸਾਹਿਬ, ਉਦੋਂ ਚਾਦਰ ਦਾ ਹੀ ਸੰਸਕਾਰ ਅਤੇ ਦਫਨਾਇਆ, ਚਾਦਰ ਦੇ ਦੋ ਟੁਕੜੇ ਕਰਕੇ ਗੁਰੂ ਬਾਬਾ ਜੀ ਨੇ ਸਰੀਰ ਵੀ ਨਹੀਂ ਦਿਖਾਇਆ। ਇਹ ਹੋਇਆ ਸੀ, ਚਾਦਰ ਥੱਲੇ ਫੁੱਲ ਰਹਿ ਗਏ ਸੀ, ਗੁਲਾਬ ਦੇ ਫੁੱਲ ਸੀ, ਅਤੇ ਚਾਦਰ ਸੀ, ਹੋਰ ਕੁਛ ਵੀ ਨਹੀਂ ਸੀ। ਇਸ ਕਰਕੇ ਇਹ ਬਾਤ ਬੜੇ ਪਰੇ ਦੀ ਆ। ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ, ਉਹ ਇੱਕ ਮਾਤਾ ਜੀ ਸਨ, ਅਤੇ ਉਹਨਾਂ ਕਿਹਾ ਜੀ ਮੇਰਾ ਬੇਟਾ ਮਸਾਂ ਮਸਾਂ ਵਿਆਹ ਕਰਕੇ ਇੰਗਲੈਂਡ ਭੇਜਿਆ, UK 'ਚ, ਉੱਥੋਂ ਚਿੱਠੀ 'ਤੇ ਚਿੱਠੀ ਪਾਈ ਜਾਂਦਾ ਵੀ ਮੇਰਾ ਦਿਲ ਨਹੀਂ ਲੱਗਦਾ, ਮੈਂ ਛੱਡ ਕੇ ਆ ਜਾਣਾ, ਭਲੇ ਮਾਨਸਾਂ ਦੀ ਧੀ ਵਿਆਹੀ ਆ, ਉਹ ਇੱਥੋਂ ਲੈ ਕੇ ਗਏ ਇੰਗਲੈਂਡ, ਉਹ ਕਹਿੰਦਾ ਮੈਂ ਛੱਡ ਕੇ ਆ ਜਾਣਾ। ਅਤੇ ਮੈਂ ਬੜੀ ਦੁਬਿਧਾ ਵਿੱਚ, ਬੜਾ ਦੁੱਖ ਹੈ ਇਸ ਗੱਲ ਦਾ, ਕਿਵੇਂ ਉਹਨੂੰ ਉੱਥੇ ਰੋਕਿਆ ਜਾਏ। ਮਹਾਂਪੁਰਸ਼ ਕਹਿੰਦੇ ਕੋਈ ਨਹੀਂ ਮਾਤਾ, ਅਰਦਾਸ ਕਰਦੇ ਹਾਂ। ਫਿਰ ਕੁਝ ਦਿਨਾਂ ਬਾਅਦ ਉਸ ਲੜਕੇ ਦੀ ਚਿੱਠੀ ਆਈ ਅਤੇ ਪਹਿਲਾਂ ਦਿਲ ਨਹੀਂ ਸੀ ਲੱਗਦਾ, ਇੱਥੇ ਬਾਬਾ ਹਰਨਾਮ ਸਿੰਘ ਜੀ ਇੰਗਲੈਂਡ ਮੈਨੂੰ ਮਿਲੇ, ਪਾਰਕ ਵਿੱਚ ਮੈਂ ਜੋਬ 'ਤੇ ਜਾ ਰਿਹਾ ਸੀ, ਉਹਨਾਂ ਆਵਾਜ਼ ਮਾਰੀ, ਉਹਨਾਂ ਦੋ ਚਾਰ ਬਚਨ ਮੇਰੇ ਨਾਲ ਕੀਤੇ, ਹੁਣ ਮੇਰਾ ਦਿਲ ਠਹਿਰ ਗਿਆ, ਹੁਣ ਮੈਂ ਨਹੀਂ ਆਵਾਂਗਾ। ਉਹ ਮਾਤਾ ਕੁਝ ਹੈਰਾਨ ਹੋਈ ਵੀ ਮਹਾਂਪੁਰਸ਼ ਤਾਂ ਇੱਥੇ ਹੀ ਨੇ, ਰਾਮਪੁਰ ਖੇੜੇ ਹੀ, ਇੰਗਲੈਂਡ ਤਾਂ ਗਏ ਨਹੀਂ। ਉਹ ਚਿੱਠੀ ਲੈ ਕੇ ਆ ਗਈ ਵੀ ਆਹ ਚਿੱਠੀ ਆ ਜੀ ਆਈ ਬੱਚੇ ਦੀ, ਤੁਸੀਂ ਇੰਗਲੈਂਡ ਤਾਂ ਗਏ ਨਹੀਂ। ਤਾਂ ਮਹਾਂਪੁਰਸ਼ਾਂ ਚਿੱਠੀ ਫੜ ਕੇ ਪਾੜ ਦਿੱਤੀ ਅਤੇ ਬਚਨ ਕੀਤਾ, ਮਾਤਾ ਤੇਰੇ ਵਾਸਤੇ ਸਾਨੂੰ ਇੰਝ ਕਰਨਾ ਪਿਆ, ਪਰ ਜਿੰਨਾ ਚਿਰ ਸਾਡਾ ਸਰੀਰ ਇਸ ਦੁਨੀਆਂ ਵਿੱਚ ਹੈ, ਇਹ ਬਚਨ ਕਿਸੇ ਨੂੰ ਦੱਸੀ ਨਾ। ਔਰ ਇਸ ਪ੍ਰਕਾਰ ਫਿਰ ਉਹ ਇੱਕ ਸੇਵਾਦਾਰ ਸੀ ਮਹਾਂਪੁਰਸ਼ਾਂ ਦਾ, ਉਹਨੇ ਟੇਪ ਵੀ ਕੀਤੇ ਬਚਨ ਨੂੰ ਗੁਪਤ ਢੰਗ ਨਾਲ ਵੀ ਮਹਾਂਪੁਰਸ਼ੋ ਇਹ ਕੀ ਖੇਡ, ਕਿਵੇਂ ਤੁਸੀਂ ਚਲੇ ਗਏ ਇੰਗਲੈਂਡ? ਕਹਿਣ ਲੱਗੇ ਸਿੰਘਾ ਇੱਕ ਥਾਂ ਨਹੀਂ, ਅਸੀਂ ਇੱਕੋ ਸਮੇਂ ਅਨੇਕਾਂ ਰੂਪ ਧਾਰ ਸਕਦੇ ਹਾਂ, ਸਰੀਰ ਸਾਡਾ ਇੱਥੇ ਹੋਵੇਗਾ, ਇਸ ਤਰ੍ਹਾਂ ਦੇ ਅਨੇਕਾਂ ਰੂਪ ਹੋਰ ਧਾਰ ਕੇ ਕਈ ਕੁਝ ਅਸੀਂ ਕਰ ਸਕਦੇ ਹਾਂ, ਗੁਰੂ ਮਹਾਰਾਜ ਨੇ ਸਾਨੂੰ ਸਮਰੱਥਾ ਦਿੱਤੀ, ਪਰ ਅਸੀਂ ਇਹ ਲੋਕਾਂ ਸਾਹਮਣੇ ਨਹੀਂ ਕਰਾਂਗੇ, ਕਿਉਂਕਿ ਇਹਦੇ ਨਾਲ ਸਰੀਰ ਦੀ ਪੂਜਾ ਹੋਣ ਲੱਗ ਪੈਂਦੀ ਹੈ। ਸਤਿਗੁਰਾਂ ਨੇ ਸਾਨੂੰ ਮਨਾ ਕੀਤਾ ਇੰਝ ਵਿਖਾਉਣਾ ਨਹੀਂ, ਪਰ ਐਮਰਜੈਂਸੀ ਲੋੜ ਪੈਣ 'ਤੇ ਅਸੀਂ ਇਹ ਤਾਕਤ ਵਰਤ ਸਕਦੇ ਹਾਂ। ਕਹਿਣ ਲੱਗਾ ਜੀ ਸਰੀਰ ਫਿਰ ਕਿਵੇਂ ਜਿਉਂਦਾ ਰਹਿੰਦਾ? ਕਹਿੰਦੇ ਜਿਵੇਂ ਬਿਜਲੀ ਦੇ ਕਰੰਟ ਤਾਰ ਲੰਘਦੀ ਨਾ, ਜਿਵੇਂ ਰੋਸ਼ਨੀ ਦੀ ਕਿਰਨ ਲੰਘਦੀ ਦੂਰ ਤੱਕ, ਸੂਰਜ ਦੀਆਂ ਕਿਰਨਾਂ, ਇਸ ਤਰ੍ਹਾਂ ਥੋੜ੍ਹਾ ਜਿਹਾ ਬਸ ਖਿਆਲ ਹੁੰਦਾ, ਸਰੀਰ ਬਣਿਆ ਰਹਿੰਦਾ, ਭਾਵੇਂ ਬੈਠੇ ਹਾਂ ਤਾਂ ਬੈਠੇ ਰਵਾਂਗੇ, ਲੰਮੇ ਪਏ ਤਾਂ ਲੰਮੇ ਪਏ ਰਵਾਂਗੇ, ਸਵਾਦ ਚੱਲਦੇ ਰਹਿਣੇ। ਅਤੇ ਇਹ ਆਤਮਾ ਵਿੱਚ ਇੰਨੀ ਸ਼ਕਤੀ, ਜਦੋਂ ਬ੍ਰਹਮ ਗਿਆਨੀ ਕੋਈ ਹੋ ਜਾਂਦਾ, ਪਰਮਾਤਮਾ ਵਿੱਚ ਲੀਨ ਹੋ ਜਾਂਦਾ, ਅਤੇ ਪਰਮਾਤਮਾ ਸਰਵ ਵਿਆਪੀ ਆ, ਇਸ ਕਰਕੇ ਪਰਮਾਤਮਾ ਅਨੇਕਾਂ ਰੂਪ ਧਾਰ ਸਕਦਾ, ਪਰਮਾਤਮਾ ਅਨੇਕਾਂ ਰੂਪ ਧਾਰ ਲੈਂਦਾ, ਅਤੇ ਇਸੇ ਤਰ੍ਹਾਂ ਉਹਦੇ ਸੰਤ ਭਗਤ ਵੀ ਅਨੇਕਾਂ ਰੂਪ ਧਾਰ ਸਕਦੇ ਜਿਨ੍ਹਾਂ 'ਤੇ ਉਹ ਬਖਸ਼ਿਸ਼ ਕਰਦਾ। ਇਹ ਗੱਲ ਜ਼ਰੂਰ ਕਿ ਸਰੀਰ ਦੇ ਹੁੰਦਿਆਂ ਉਹ ਪ੍ਰਗਟ ਰੂਪ ਚੇਂਜ ਨਹੀਂ ਕਰਦੇ, ਕਿਉਂਕਿ ਸਰੀਰ ਦੀ ਪੂਜਾ ਹੋਣ ਲੱਗ ਪੈਂਦੀ, ਲੋਕਾਂ ਦੇ ਮਨਾਂ 'ਚ ਭਰਮ ਹੈ, ਸਰੀਰ ਦੇ ਪੁਜਾਰੀ ਜ਼ਿਆਦਾ ਬਣਦੇ ਆ, ਅਤੇ ਇਸ ਵਾਸਤੇ ਬਹੁਤ ਕੁਛ ਐਸਾ ਹੈ ਜੋ ਸਾਨੂੰ ਦਿਖਾਈ ਨਹੀਂ ਦਿੰਦਾ। ਇੱਕ ਬਚਨ ਯਾਦ ਆਇਆ, ਭਾਈ ਵੀਰ ਸਿੰਘ ਦੇ ਇੱਕ ਭਰਾ ਸਨ, ਭਾਈ ਜੈ ਰਾਜ ਸਿੰਘ ਨਾਂ ਸੁਣਾਉਂਦਾ, ਉਹ ਚੜ੍ਹਾਈ ਕਰ ਗਏ, ਵੱਡੇ ਭਰਾ ਸੀ, ਅਤੇ ਉਹਦੇ ਵਾਲੇ ਕੰਮਾਂ ਦੀ ਜ਼ਿੰਮੇਵਾਰੀ ਵੀ ਭਾਈ ਵੀਰ ਸਿੰਘ 'ਤੇ ਆ ਗਈ। ਇੱਕ ਬੀਬੀ ਜੀ ਸਨ ਇਸ ਪਰਿਵਾਰ ਦੇ ਨਾਲ ਸੰਬੰਧ ਰੱਖਦੇ, ਅਤੇ ਉਹ ਆਣ ਕੇ ਬੜਾ ਵਿਰਾਗ ਕਰਨ ਲੱਗੇ ਕਿ ਭਾਈ ਜੈ ਰਾਜ ਸਿੰਘ ਨੌਜਵਾਨ ਸੀ, ਕਿਉਂ ਚਲੇ ਗਏ, ਐਸਾ ਕੀ ਵਾਪਰਿਆ? ਬੜਾ ਵਿਰਾਗ ਕਰਨ ਲੱਗੀ। ਭਾਈ ਵੀਰ ਸਿੰਘ ਕਹਿੰਦੇ ਬੀਬੀ ਸਾਨੂੰ ਹੌਂਸਲਾ ਧਰਵਾਸ ਦੇਣ ਆਈ ਹੈ ਜਾਂ ਸਾਨੂੰ ਦੁਖੀ ਕਰਨ ਆਈ? ਉਹ ਕਹਿਣ ਲੱਗੀ ਨਹੀਂ ਜੀ, ਕੁਝ ਦਿਨ ਪਹਿਲਾਂ ਤਾਂ ਉਹਨੇ ਮੈਨੂੰ ਜਲ ਪਾਣੀ ਛਕਾਇਆ ਸੀ, ਉਹਨਾਂ ਨੂੰ ਹੋਇਆ ਕਿ ਇੰਝ ਕਿਉਂ ਚਲੇ ਗਏ? ਭਾਈ ਸਾਹਿਬ ਕਹਿਣ ਲੱਗੇ ਗੁਰੂ ਮਹਾਰਾਜ ਕਿਸੇ ਵੱਡੀ ਸੇਵਾ ਵਾਸਤੇ ਲੈ ਗਏ ਉਹਨਾਂ ਨੂੰ। ਇਹ ਠੀਕ ਕਿ ਮੇਰੇ ਸਿਰ 'ਤੇ ਜ਼ਿੰਮੇਵਾਰੀ ਵੱਧ ਗਈ ਆ, ਪਰ ਗੁਰੂ ਮਹਾਰਾਜ ਦੀ ਰਜ਼ਾ 'ਚ ਰਹਿਣਾ ਚਾਹੀਦਾ। ਅਤੇ ਜ਼ਿਆਦਾ ਮਾਤਾ ਜੀ ਉਹ ਬੀਬੀ ਜੀ ਕਰਨ ਵਿਰਾਗ, ਅਤੇ ਫਿਰ ਭਾਈ ਸਾਹਿਬ ਕਹਿੰਦੇ ਵੇਖਣਾ ਚਾਹੁੰਦੀ ਹਾਂ ਵੀ ਕਿੱਥੇ ਗਏ ਆ ਭਾਈ ਜੈ ਰਾਜ ਸਿੰਘ। ਕਹਿਣ ਲੱਗੇ ਜੀ ਵਿਖਾ ਦਿਓ। ਭਾਈ ਸਾਹਿਬ ਕਹਿੰਦੇ ਜਾ ਘਰ ਜਾ ਕੇ ਪੰਜ ਜਪਜੀ ਸਾਹਿਬ ਦੇ ਪਾਠ ਕਰੀ, ਇੱਕ ਸੁਖਮਨੀ ਸਾਹਿਬ ਦਾ ਪਾਠ, ਅਰਦਾਸ ਕਰੀ, ਫਿਰ ਗੁਰੂ ਮਹਾਰਾਜ ਤੈਨੂੰ ਵਿਖਾ ਦੇਣਗੇ। ਫਿਰ ਇੰਝ ਹੋਇਆ, ਉਸ ਬੀਬੀ ਨੂੰ ਜੋ ਦੱਸਿਆ
ਅਤੇ ਮੈਂ ਪੰਜ ਪਾਠ ਜਪਜੀ ਸਾਹਿਬ ਇੱਕ ਸੁਖਮਨੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ, ਮੈਨੂੰ ਥੋੜ੍ਹਾ ਜਿਹਾ ਆਲਸ ਆਇਆ ਅਤੇ ਆਪਣੇ ਵੱਲੋਂ ਮੈਂ ਸੌਂ ਗਈ ਸੀ ਵੀ ਜਿਵੇਂ ਸੁੱਤਾ ਹੁੰਦਾ ਬੰਦਾ, ਪਰ ਇੱਕ ਦੈਵੀ ਸ਼ਕਤੀ ਆਈ, ਪ੍ਰਕਾਸ਼ ਜਿਹਾ ਸੀ ਤਾਂ ਮੇਰੀ ਰੂਹ ਨੂੰ ਲੈ ਗਏ। ਦਿਸਦਾ ਕੁਛ ਨਹੀਂ ਸੀ, ਚਾਨਣੇ ਦਿਸਦਾ ਸੀ, ਉੱਥੇ ਲੈ ਗਏ ਅਤੇ ਭਾਈ ਜਾਰਾਜ ਸਿੰਘ ਜਿਹੜੇ ਸੀ ਉਹ ਕੇਸੀ ਇਸ਼ਨਾਨ ਕਰਕੇ ਅਤੇ ਪਲੰਘ 'ਤੇ ਸਰਾਣੇ ਦੀ ਢੋਲ ਆਈ ਹੋਈ ਅਤੇ ਉੱਪਰ ਚਾਦਰਾ ਲਿਆ ਹੋਇਆ ਸੀ, ਕੇਸ ਟੱਕੇ ਹੋਏ, ਅਤੇ ਉੱਥੇ ਮੈਂ ਪਹੁੰਚ ਗਈ ਅਤੇ ਉਹਨਾਂ ਨੇ ਚਾਦਰਾ ਲਾ ਕੇ ਮੇਰੇ ਵੱਲ ਵੇਖਿਆ, ਕਹਿਣ ਲੱਗੇ ਕੀਰਤਨ ਸੁਣਨਾ। ਮੈਂ ਕਿਹਾ ਜੀ ਸੁਣਾ ਦਿਓ। ਅਤੇ ਭਾਈ ਜੈ ਰਾਜ ਸਿੰਘ ਤੋਂ ਕੁਝ ਦਿਨ ਪਹਿਲਾਂ ਇੱਕ ਬੀਬੀ ਗੁਰਬਖਸ਼ ਕੌਰ ਜੀ ਚੜ੍ਹਾਈ ਕੀਤੇ ਸੀ, ਉਹ ਕੀਰਤਨ ਕਰਦੇ ਸੀ ਬੜਾ ਸੋਹਣਾ। ਤਾਂ ਜਦੋਂ ਮੈਂ ਕਿਹਾ ਵੀ ਹਾਂਜੀ ਸੁਣਾ ਦਿਓ, ਤਾਂ ਉੱਥੇ ਆਪਣੇ ਆਪ ਸਾਜ ਉੱਤਰ ਆਏ, ਉਹ ਬੀਬੀ ਗੁਰਬਖਸ਼ ਕੌਰ ਵੀ ਆਪ ਪ੍ਰਗਟ ਹੋਈ। ਉਸਨੇ ਸ਼ਬਦ ਗਾਇਆ, ਮੋਹਨ ਪ੍ਰਾਣ ਮਾਨ ਰੰਗੀਲਾ, ਬਾਸਰੇ ਉਹ ਹੀਰੈ ਕਿਆ ਸੰਗੈ, ਪੇਖ ਮੋਹਿਓ ਮਨ ਲੀਲਾ। ਇਹ ਸਾਰਾ ਸ਼ਬਦ ਕਹਿੰਦੇ ਮੈਨੂੰ ਕੀਰਤਨ ਸੁਣਿਆ, ਉਸ ਬੀਬੀ ਜੀ ਨੇ ਸੁਣਾਇਆ। ਫਿਰ ਉਹ ਬੀਬੀ ਗੁਰਬਖਸ਼ ਕੌਰ ਵੀ ਅਤੇ ਸਾਜ ਵੀ ਸਾਰੇ ਗਾਇਬ ਹੋ ਗਏ। ਅਤੇ ਭਾਈ ਜੈ ਰਾਜ ਸਿੰਘ ਨੇ ਮੇਰੇ ਵੱਲ ਵੇਖਿਆ, ਕਹਿੰਦੇ ਠੀਕ, ਤਸੱਲੀ ਹੋ ਗਈ? ਕਹਿੰਦੇ ਜੀ ਹੋ ਗਈ। ਤਾਂ ਫਿਰ ਉਹੀ ਸ਼ਕਤੀ ਉਸਨੂੰ ਮਾਤਾ ਨੂੰ ਦੁਬਾਰਾ ਸਰੀਰ ਵਿੱਚ ਪ੍ਰਵੇਸ਼ ਕਰਾ ਗਈ। ਇਸ ਕਰਕੇ ਇਹ ਜਿਹੜੀਆਂ ਖੇਡਾਂ ਹਨ ਇਹ ਬੰਦਗੀ ਦੁਆਰਾ ਪ੍ਰਾਪਤ ਹੁੰਦੀਆਂ, ਜਿਨ੍ਹਾਂ ਦੇ ਪਾਸ ਸਿਮਰਨ ਦੀ ਕਮਾਈ ਹੈ ਸਤਸੰਗਤ ਜੀ, ਉਹਨਾਂ ਨੂੰ ਬੜਾ ਕੁਝ ਦਿਖਾਈ ਦਿੰਦਾ। ਬੜੀ ਦੁਨੀਆ ਹੈ, ਰੂਹਾਂ ਜਿਹੜੀਆਂ ਇਸ ਧਰਤੀ 'ਤੇ ਦੁਖੀ ਵੀ ਅਤੇ ਸੁਖੀ ਵੀ, ਆਤਮਕ ਆਨੰਦ ਵਾਲੀਆਂ ਵੀ ਹਨ, ਜਿਨ੍ਹਾਂ ਨੂੰ ਸ਼ਹੀਦ ਸਿੰਘ, ਦੇਵਤੇ, ਫਰਿਸ਼ਤੇ ਆਦਿ ਕਿਹਾ ਜਾਂਦਾ, ਅਤੇ ਭੂਤ ਪ੍ਰੇਤ, ਵਿਗੜੀਆਂ ਰੂਹਾਂ, ਪਵਿੱਤਰ ਰੂਹਾਂ, ਉਹ ਦੁੱਖ ਵੀ ਪਾ ਰਹੀਆਂ। ਇੱਕ ਬਚਨ ਯਾਦ ਆ ਗਿਆ ਮੇਰੀ ਸਿਮਰਤੀ 'ਚ, ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ, ਜਿਹੜਾ ਪਟਿਆਲੇ ਵਾਲੇ ਪਾਸੇ ਨਾਭਾ ਸਾਹਿਬ ਅਸਥਾਨ ਹੈ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਇੱਕ ਰਾਤ ਠਹਿਰੇ ਸੀ, ਦਰਗਾਹੀ ਸ਼ਾਹ ਫਕੀਰ ਸੀ ਉੱਥੇ ਵੱਸਦਾ, ਉੱਥੇ ਉਸ ਘਟਨਾ ਦੀ ਯਾਦ ਕਰ, ਕਿਉਂਕਿ ਦਸ਼ਮੇਸ਼ ਪਾਤਸ਼ਾਹ ਵੀ ਆਏ ਸੀ ਦਰਸ਼ਨ ਦੇਣ ਦਰਗਾਹੀ ਸ਼ਾਹ ਨੂੰ, ਭਗਤ ਸੀ। ਤਾਂ ਉੱਥੇ ਉਹ ਗੁਰਦੁਆਰਾ ਸਾਹਿਬ ਬਣਿਆ ਹੈ ਨਾਭਾ ਸਾਹਿਬ, ਨਾਭਾ ਪਿੰਡ ਦੇ ਬਾਹਰ ਬਾਹਰ, ਉੱਥੇ ਸੰਤ ਕਰਤਾਰ ਸਿੰਘ ਜੀ ਠਹਿਰੇ ਹੋਏ ਸੀ, ਪ੍ਰਚਾਰ ਦੌਰੇ 'ਤੇ ਗਏ ਹੋਏ, ਅਤੇ ਮਹਾਂਪੁਰਸ਼ਾਂ ਦਾ ਇੱਕ ਸਾਂਢੂ ਚੜ੍ਹਾਈ ਕਰ ਗਿਆ ਸੀ, ਉਹ ਆਪਣੇ ਬੇਟੇ ਵਿੱਚ ਉਹਦੀ ਰੂਹ ਆਉਂਦੀ ਸੀ ਅਤੇ ਬੜਾ ਦੁਖੀ ਸੀ, ਉਹ ਬੱਚਾ ਸਾਰਾ ਪਰਿਵਾਰ ਦੁਖੀ ਸੀ, ਉਹ ਉੱਥੇ ਲੈ ਕੇ ਪਹੁੰਚ ਗਏ। ਮਹਾਂਪੁਰਸ਼ਾਂ ਨੇ ਸਿੰਘਾਂ ਨੂੰ ਕਿਹਾ ਵੀ ਇਹਦੀ ਪਕੜ ਕੇ ਕਟਾਪਾ ਚਾੜੋ। ਜਿਸ ਵੇਲੇ ਕਟਾਪਾ ਚਾੜਿਆ ਅਤੇ ਉਹ ਰੂਹ ਉਹਦੀ ਨਿਕਲ ਗਈ, ਅਤੇ ਫਿਰ ਮਹਾਂਪੁਰਸ਼ਾਂ ਨੂੰ ਦਇਆ ਆ ਗਈ ਅਤੇ ਉਹ ਸਿੰਘਾਂ ਨੂੰ ਕਹਿਣ ਲੱਗੇ ਤੁਹਾਨੂੰ ਕੁਝ ਵਿਖਾਈਏ। ਕਹਿੰਦੇ ਜੀ ਵਿਖਾਓ। ਉਸ ਬੇਟੇ ਨੂੰ ਜਿਹੜਾ ਸਾਂਢੂ ਦਾ ਬੇਟਾ ਸੀ ਉਹਨੂੰ ਕਹਿਣ ਲੱਗਿਆ ਮੇਰੀਆਂ ਲੱਤਾਂ ਘੁੱਟ ਜਰਾ, ਅਤੇ ਆਪ ਲੰਮੇ ਪੈ ਗਏ। ਉਹ ਲੱਤਾਂ ਘੁੱਟਣ ਲੱਗ ਪਿਆ ਅਤੇ ਉਹਦਾ ਪਿਤਾ, ਉਹਦੀ ਰੂਹ ਫਿਰ ਵਿੱਚ ਆ ਗਈ। ਕਹਿਣ ਲੱਗਾ ਮਹਾਂਪੁਰਸ਼ੋ, ਤੁਸੀਂ ਰਿਸ਼ਤੇਦਾਰੀ ਦੀ ਤਾਂ ਸ਼ਰਮ ਰੱਖਣੀ ਸੀ, ਮੈਨੂੰ ਕਟਾਇਆ ਇਹਨਾਂ ਸਿੰਘਾਂ ਦੇ ਕੋਲੋਂ। ਅਤੇ ਮਹਾਂਪੁਰਸ਼ ਕਹਿਣ ਲੱਗੇ ਵਾ ਸਾਡੀ ਰਿਸ਼ਤੇਦਾਰੀ ਤਾਂ ਗੁਰਮੁਖਾਂ ਨਾਲ ਹੈ, ਭੂਤਾਂ ਪ੍ਰੇਤਾਂ ਨਾਲ ਨਹੀਂ, ਤੇਰੇ ਵਰਗਿਆਂ ਨਾਲ। ਕਹਿਣ ਲੱਗਾ ਠੀਕ, ਆਪਣੇ ਗੁਨਾਹਾਂ ਕਰਕੇ, ਗਲਤੀਆਂ ਕਰਕੇ ਮੈਂ ਭੂਤ ਬਣ ਗਿਆ, ਭਟਕ ਰਿਹਾ, ਪਰ ਰਿਸ਼ਤੇਦਾਰੀ ਆ ਮਹਾਂਪੁਰਸ਼ੋ, ਕੁਝ ਦਇਆ ਕਰੋ, ਮੇਰੇ ਨਿਮਿੱਤ ਅਖੰਡ ਪਾਠ ਸਾਹਿਬ ਕਰਾ ਦਿਓ, ਮੇਰੀ ਕਲਿਆਣ ਹੋ ਜਾਏ। ਕਹਿੰਦੇ ਹਾਂ ਠੀਕ ਆ।

ਸਰੀਰ ਨੂੰ ਹੀ ਆਪਣਾ ਰੂਪ ਮੰਨਿਆ ਹੋਇਆ, ਬਸ ਜੋ ਦਿਖਾਈ ਦੇ ਰਿਹਾ ਇਹ ਕੁਛ, ਇਹਦੋਂ ਵੱਧ ਕੁਛ ਨਹੀਂ। ਇਸ ਤੋਂ ਅੱਗੇ ਪ੍ਰਾਣਮਈ ਕੋਸ਼ ਹੈ, ਬਿਰਤੀ ਅੰਤਰਮੁਖ ਹੋਵੇਗੀ, ਪ੍ਰਾਣਾਂ ਵਿੱਚ ਸਵਾਸਾਂ 'ਚ ਧਿਆਨ ਜਾਏਗਾ, ਫਿਰ ਪ੍ਰਾਣਮਈ ਕੋਸ਼ ਨੂੰ ਵਿੰਨ ਕੇ ਅੱਗੇ ਆਉਂਦਾ ਮਨੋਮਈ ਕੋਸ਼, ਮਨ ਦਾ ਗਿਆਨ ਹੋਣਾ, ਮਨ ਬਾਰੇ ਖਿਆਲ ਰਹਿਣਾ ਕਿੱਥੇ ਕੀ ਕਰਦਾ ਫਿਰਦਾ,

ਮਾਰਕ ਨੈ ਜੋਬਨੈ ਨੈ ਬਿਰਦੀ ਕਛ ਬੰਧ, ਉਹ ਬੇਰਾ ਨੇ ਬੂਝੀਆ ਜਵਾਏ ਪਰੈ ਜਮ ਫੰਧ। ਰਹੋ ਵਿਚਾਰ, ਇਉਂ ਪਤਾਲਾਂ ਦੇ ਵਾਸੀ ਵੀ ਜੀਵ ਹੈਗੇ ਆ, ਜਿਵੇਂ ਆਹ ਧਰਤੀ ਹੈ ਇਸੇ ਤਰ੍ਹਾਂ ਆਕਾਸ਼ਚਾਰੀਆਂ ਵਾਸਤੇ ਇਹ ਧਰਤੀ ਪਤਾਲ ਹੈ ਸਾਡੇ ਵਾਸਤੇ। ਤੂੰ ਥੱਲੇ ਨੀਵੇਂ ਥਾਂ ਜਿਹੜੀਆਂ ਧਰਤੀਆਂ ਬਣਾਈਆਂ ਰੱਬ ਨੇ, ਕਰੋੜਾਂ ਬ੍ਰਹਿਮੰਡ ਸਾਜੇ ਹੋਏ ਨੇ, ਤਾਂ ਇਹ ਸਾਰਿਆਂ ਬ੍ਰਹਿਮੰਡਾਂ 'ਚ ਪਤਾ ਨਹੀਂ ਕਿੱਥੇ ਕਿੱਥੇ ਸ੍ਰਿਸ਼ਟੀ ਵੱਸਦੀ ਹੋਵੇਗੀ। ਸਾਇੰਸ ਵਾਲਿਆਂ ਦੀ ਪਕੜ ਵਿੱਚ ਤਾਂ ਨਹੀਂ ਆਈ, ਉਹ ਤਾਂ ਇਸ ਮਾਤਲੁਕ ਬਾਰੇ ਜਾਣਦੇ, ਬਾਕੀ ਕੁਛ ਧਰਤੀਆਂ ਵੇਖੀਆਂ ਉਹਨਾਂ, ਪਰ ਜਦ ਤੱਕ ਕਿਸੇ ਗ੍ਰਹਿ 'ਤੇ ਉਹਨਾਂ ਨੂੰ ਜੀਵਨ ਨਹੀਂ ਮਿਲਿਆ, ਇਹ ਮਨੁੱਖਾਂ ਵਰਗਾ ਜੀਵਨ ਜਿਉਣ ਵਾਲੇ ਜੀਵ ਨਹੀਂ ਮਿਲੇ, ਇਹ ਵੱਖਰੀ ਗੱਲ ਹੈ। ਪਰ ਹਜ਼ੂਰ ਕਹਿੰਦੇ ਨੇ ਪਤਾਲਾਂ ਦੇ ਵਾਸੀ, ਗ੍ਰੰਥਾਂ 'ਚ ਲਿਖਿਆ ਹੋਇਆ ਪ੍ਰਹਿਲਾਦ ਭਗਤ ਦਾ ਪੋਤਰਾ ਹੋਇਆ ਰਾਜਾ ਬਲ। ਉਹ ਜਿਹੜਾ ਰਾਜਾ ਬਲ ਸੀ, ਉਹ ਸਾਧ ਸੰਗਤ ਜੀ ਦਾਨੀ ਬੜਾ ਸੀ, ਅਤੇ ਇਹ ਮਹਾਰਾਜ ਦੀ ਬਾਣੀ 'ਚ ਬੜੇ ਬਚਨ ਆਏ, ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੈ ਬਹੁ ਭਾਰ ਅਫਾਰੀ, ਬਿਨ ਗੁਰ ਪੂਛੇ ਜਾਏ ਪਿਆਰੀ। ਗੁਰੂ ਪੂਰਾ ਸਿਰ 'ਤੇ ਨਾ ਹੋਣ ਕਰਕੇ ਉਹ ਇਸ ਗੱਲ 'ਚ ਹੀ ਫਸ ਗਿਆ ਸੀ ਕਿ ਜੱਗ ਦਾਨ ਕਰਨਾ ਬੜੀ ਵੱਡੀ ਚੀਜ਼ ਹੈ, ਅਤੇ ਨਾਲ ਉਹਨੂੰ ਫਿਰ ਹੰਕਾਰ ਬਣਦਾ ਗਿਆ। ਰਾਜਾ ਸੀ, ਜੱਗ ਦਾਨ ਬੜਾ ਕੀਤਾ, ਪਰ ਦਾਨ ਦਾ ਹੰਕਾਰ ਬਣਦਾ ਗਿਆ। ਫਿਰ ਪਰਮੇਸ਼ੁਰ ਨੇ ਕਲਾ ਵਰਤਾਈ, ਬਾਮਨ ਰੂਪ ਪ੍ਰਗਟ ਹੋਇਆ, ਤਾਂ ਇਸ ਪ੍ਰਕਾਰ ਬਾਵਨ ਰੂਪ 52 ਉਂਗਲਾਂ ਕੱਦ, ਸੰਸਕ੍ਰਿਤ ਹਿੰਦੀ 'ਚ 52 ਨੂੰ ਕਹਿੰਦੇ ਬਾਵਨ, 52 ਉਂਗਲਾਂ ਕੱਦ ਸੀ, ਅਤੇ ਰਾਜੇ ਬਲ ਦੇ ਦਰਵਾਜ਼ੇ ਅੱਗੇ ਆ ਕੇ ਜਵਾਨੀ ਵੇਦ ਸੁਣਾ ਰਿਹਾ ਸੀ, ਤਾਂ ਇਹਨੇ ਕਿਹਾ ਪੰਡਿਤ ਜੀ ਦੱਸੋ ਕੀ ਦਈਏ। ਮਾਣ ਹੰਕਾਰ ਸੀ ਅੰਦਰ ਦਾਨ ਕਰਨ ਦਾ, ਕਹਿਣ ਲੱਗਾ ਜੋ ਮੰਗਾਂਗਾ ਦਿਓਗੇ? ਕਹਿੰਦੇ ਹਾਂ, ਜੋ ਮੰਗੋਗੇ ਦੇ ਦਿਆਂ। ਹੈਰਾਨ ਹੋਇਆ ਵੀ 52 ਉਂਗਲਾਂ ਕੱਦ ਛੋਟਾ ਜਿਹਾ ਬੌਣਾ, ਅਤੇ ਇਹ ਵੇਦ ਪੜ੍ਹ ਰਿਹਾ, ਤਾਂ ਕਿਹਾ ਤੇਰੇ ਮਹਿਲਾਂ ਦੇ ਅੱਗੇ 2.5 ਕਰਮਾ ਧਰਤੀ ਚਾਹੀਦੀ, ਝੁੱਗੀ ਬੰਨ ਕੇ ਇੱਥੇ ਬੈਠਣਾ। ਤਾਂ ਕਹਿਣ ਲੱਗਾ ਜੀ ਮਿਲ ਲਓ, ਅਤੇ ਉਹ ਬਾਵਨ ਨੇ ਐਡਾ ਰੂਪ ਧਾਰਿਆ ਵੀ ਇਹਦਾ ਸਾਰਾ ਰਾਜ ਜਿਹੜਾ ਸੀ ਜਿੱਥੋਂ ਤੱਕ ਧਰਤੀ ਸੀ 2 ਕਰਮਾਂ 'ਚ ਮਿਣਿਆ ਗਿਆ, ਅੱਧੀ ਕਰਮ ਬਾਕੀ। ਕਹਿੰਦੇ ਹੁਣ ਪੈਰ ਕਿੱਥੇ ਰੱਖੀਏ? ਤਾਂ ਉਸ ਵੇਲੇ ਫਿਰ ਲੰਮਾ ਪੈ ਗਿਆ ਸੀ, ਇਹਦੇ ਚਿਹਰੇ 'ਤੇ ਪੈਰ ਰੱਖ ਕੇ ਇਹਨੂੰ 7ਵੇਂ ਪਤਾਲ 'ਚ ਲੈ ਗਏ। ਗੁਣ ਗਾਵੈ ਬਲ ਰਾਓ ਸਪਤ ਪਤਾਲ ਬਸੰਤੋ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭੱਟਾਂ ਦੇ ਸਵਈਆਂ 'ਚ ਵਚਨ ਹਨ। ਇਸ ਪ੍ਰਕਾਰ ਉੱਥੇ ਸਪਤ ਪਤਾਲ 7ਵੇਂ ਪਤਾਲ ਵਿੱਚ ਕਹਿੰਦੇ ਰਾਜੇ ਬਲ ਨੂੰ ਲੈ ਗਏ, ਅਤੇ ਕਿਹਾ ਇੱਥੇ ਬੈਠਾ ਗੁਣ ਗਾਈ ਆ। ਤਾਂ ਇਸ ਪ੍ਰਕਾਰ ਅਸਲ ਜਿਹੜਾ ਤੱਤ ਹੈ, ਮਤਲਬ ਵਾਹਿਗੁਰੂ ਦਾ ਜਸ ਹੈ, ਦਾਨ ਪੁੰਨ ਆਦਿਕ ਤੀਰਥ ਬਰਤਰ, ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਇਉਂ ਸੱਪ ਆਦਿਕ ਵੀ ਥੱਲੇ ਧਰਤੀ 'ਚ ਵੱਸਦੇ, ਪਤਾਲਾਂ ਦੇ ਵਾਸੀ ਹਨ, ਪਤਾ ਨਹੀਂ ਕਿੰਨਾ ਕੁਝ ਵਾਹਿਗੁਰੂ ਨੇ ਸਾਜਿਆ ਹੋਇਆ। ਕਈ ਕਰੋੜਾਂ ਪਤਾਲਾਂ ਦੇ ਵਾਸੀ ਹਨ, ਕਈ ਕੋਟ ਨਰਕ ਸੁਰਗ ਨਿਵਾਸੀ। ਇੱਕ ਮਾਲਵੇ ਦੇ ਵਿੱਚ ਬੰਦਾ ਸੀ, ਅੰਗਰੇਜ਼ਾਂ ਦੇ ਰਾਜ ਵੇਲੇ ਫੌਜ ਵਿੱਚ ਭਰਤੀ ਸੀ, ਉਹ 35 ਸਾਲ ਉਹਦੀ ਉਮਰ ਸੀ ਉਸ ਵੇਲੇ, ਅਤੇ ਉਹ ਛੁੱਟੀ ਆਇਆ ਹੋਇਆ ਸੀ ਫੌਜ ਵਿੱਚੋਂ, ਛੁੱਟੀ ਆਇਆ ਅਤੇ ਉਹ ਚੜ੍ਹਾਈ ਕਰ ਗਿਆ। ਅੱਜ ਜਿਵੇਂ ਚੜ੍ਹਾਈ ਕੀਤੀ, ਅਤੇ ਪੁਰਾਣੇ ਸਮਿਆਂ 'ਚ ਸੁਨੇਹ ਭੇਜ ਕੇ ਰਿਸ਼ਤੇਦਾਰ ਸੱਦੇ ਜਾਂਦੇ ਸੀ, ਅੱਜ ਕੱਲ੍ਹ ਵਾਂਗੂ ਫੋਨ ਸਿਸਟਮ ਨਹੀਂ ਸੀ, ਰਿਸ਼ਤੇਦਾਰ ਸੱਦੇ, ਅਤੇ ਅਗਲੇ ਦਿਨ ਸ਼ਾਮਾਂ ਨੂੰ ਉਹਦਾ ਸੰਸਕਾਰ ਕਰਨ ਲਈ ਉਹਦੀ ਦੇਹ ਲੈ ਕੇ ਇਸ਼ਨਾਨ ਕਰਾ ਕੇ ਚਿਖਾ 'ਤੇ ਰੱਖ ਕੇ ਚੰਡਾ ਲਾ ਦਿੱਤਾ ਸੀ। ਜਦੋਂ ਚੰਡਾ ਲੱਗਾ, ਉਸ ਵੇਲੇ ਲੱਕੜਾਂ ਹਿੱਲੀਆਂ ਅਤੇ ਉੱਠ ਬੈਠਾ, ਛੇਤੀ ਛੇਤੀ ਅੱਗ ਬੁਝਾਈ। ਸਾਰੇ ਹੈਰਾਨ ਹੋ ਗਏ ਵੀ ਇਹ ਕੀ ਗੱਲ, ਮੈਨੂੰ ਤਾਂ ਨਾਮ ਤਾਂ ਵਿਸਰ ਗਿਆ। ਸੰਤ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਦੀਵਾਨਾਂ ਵਿੱਚ ਆ ਕੇ ਉਹ ਬੋਲਦਾ ਰਿਹਾ, ਸੰਤਾਂ ਨੂੰ ਮਿਲਦਾ ਰਿਹਾ, ਅਤੇ ਉਹਨੇ ਦੱਸਿਆ ਵੀ ਮੈਨੂੰ ਜਦੋਂ ਲੈ ਗਏ ਸੀ ਤਾਂ ਉਹਨਾਂ ਕਿਹਾ ਵੀ ਇਹਦੀ ਤਾਂ ਜੇ 60 ਸਾਲ ਉਮਰ ਬਾਕੀ ਆ, ਇਹਦੇ ਨਾਮ ਵਾਲਾ ਹੋਰ ਬੰਦਾ ਲਿਆਉਣਾ ਫਲਾਣੇ ਪਿੰਡ ਵਿੱਚੋਂ, ਇਹਨੂੰ ਛੱਡ ਕੇ ਆਓ। ਕਹਿਣ ਲੱਗਾ ਜਦੋਂ ਵਾਪਸ ਲੈ ਕੇ ਆਉਣ ਲੱਗੇ ਅਤੇ ਮੈਂ ਕਿਹਾ ਮੈਂ ਨਰਕ ਅਤੇ ਸਵਰਗ ਦੋਵੇਂ ਵੇਖਣੇ। ਜਿਹੜੇ ਜਮਦੂਤ ਸੀ ਉਹ ਕਹਿਣ ਲੱਗੇ ਤੇਰਾ ਸੰਸਕਾਰ ਹੋ ਸਕਦਾ ਪਿੱਛੋਂ ਛੇਤੀ, ਅਸੀਂ ਵਾਪਸ ਲੈ ਕੇ ਜਾਣਾ ਸਾਡੀ ਡਿਊਟੀ ਆ। ਕਹਿੰਦਾ ਮੈਂ ਜਿੱਦ ਕੀਤੀ ਵੀ ਮੈਨੂੰ ਵਿਖਾ ਤਾਂ ਦਿਓ ਨਰਕ ਕਿਹੋ ਜਿਹਾ ਅਤੇ ਸਵਰਗ ਕਿਹੋ ਜਿਹਾ। ਉਹ ਦੋਵੇਂ ਚੀਜ਼ਾਂ ਕਹਿੰਦਾ ਮੈਨੂੰ ਵਿਖਾਈਆਂ, ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੇ, ਪਰ ਮੈਨੂੰ ਸਵਰਗ ਦੇ ਸੁੱਖ ਜਿਹੜੇ ਲੈ ਰਹੇ ਸੀ ਲੋਕ ਰੂਹਾਂ ਉਹ ਵੀ ਵਿਖਾਈਆਂ, ਅਤੇ ਜਿਹੜੇ ਨਰਕਾਂ 'ਚ ਕਸ਼ਟ ਝੱਲ ਰਹੇ ਸੀ ਵੱਖ ਵੱਖ ਕਿਸਮ ਦੀਆਂ ਸਜਾਵਾਂ ਉਹ ਵੀ ਵਿਖਾਈਆਂ, ਮੇਰੀ ਰੂਹ ਕੰਬ ਗਈ ਸੀ। ਤਾਂ ਇਸ ਪ੍ਰਕਾਰ ਉਹਨੇ ਦੱਸਿਆ ਜਦੋਂ ਜਿਉਂਦਾ ਹੈ ਵੀ 60 ਸਾਲ ਉਮਰ ਹੋਰ ਆ, ਅਤੇ ਠੀਕ ਪੂਰੇ 95 ਸਾਲ ਉਮਰ ਭੋਗ ਕੇ, 35 ਸਾਲ ਪਹਿਲਾਂ ਭੋਗ ਲਈ ਸੀ 60 ਬਾਅਦ 'ਚ, ਇਉਂ 95 ਸਾਲ ਭੋਗ ਕੇ ਗਿਆ। ਹੋਰ ਤਾਂ ਛੱਡੋ, ਮੇਰੇ ਨਾਲ ਦੇ ਪਿੰਡ ਰੰਗੜ ਨੰਗਲ ਵਿੱਚ, ਰੰਗੜ ਨੰਗਲ ਪਿੰਡ ਨਾਲ ਹੀ ਆ ਮੇਰੇ ਪਿੰਡ ਦੇ, ਜ਼ਿਲ੍ਹਾ ਗੁਰਦਾਸਪੁਰ 'ਚ, ਉੱਥੇ ਭਾਨ ਸਿੰਘ ਨਾਂ ਦਾ ਬੰਦਾ ਚੜ੍ਹਾਈ ਕਰ ਗਿਆ, ਸਾਰਾ ਪਿੰਡ ਇਸ ਘਟਨਾ ਨੂੰ ਜਾਣਦਾ। ਉਹ ਭਾਨ ਸਿੰਘ ਚੜ੍ਹਾਈ ਕਰ ਗਿਆ।

ਫਿਰ ਉਹ ਜਿਉਂਦਾ ਹੋ ਗਿਆ ਅਗਲੇ ਦਿਨ। ਜਿਉਂਦਾ ਹੋਇਆ ਤਾਂ ਬੜੇ ਹੈਰਾਨ ਹੋਏ, ਕਹਿਣ ਲੱਗਾ ਉਹ ਭਾਨਾ ਸਾਡੇ ਪਿੰਡ ਵਾਲਾ ਭਾਨਾ, ਪਤਾ ਕਰੋ ਹੈਗਾ ਕੀ ਹੋਇਆ ਉਹਨੂੰ। ਤਾਂ ਉਹਨੇ ਦੱਸਿਆ ਸੀ ਵੀ ਮੈਨੂੰ ਲੈ ਕੇ ਗਏ ਤੇ ਕਹਿਣ ਲੱਗੇ ਇਹ ਨਹੀਂ ਨੌਜਵਾਨ ਭਾਨਾ ਉਹ ਲਿਆਓ। ਤੇ ਜਦੋਂ ਇਹ ਜਿਉਂਦਾ ਹੋਇਆ ਉਦੋਂ ਭਾਨੇ ਨੇ ਚਰੀ ਦੀ ਪੰਡ ਲਿਆ ਕੇ ਸੁੱਟੀ ਘਰ ਚ ਪਸ਼ੂਆਂ ਵਾਸਤੇ ਪੱਠੇ, ਚਰੀ ਦੀ ਪੰਡ, ਤੇ ਉੱਥੇ ਡਿੱਗ ਪਿਆ ਤੇ ਉਹ ਚੜਾਈ ਕਰ ਗਿਆ। ਇਸ ਪ੍ਰਕਾਰ ਦੀਆਂ ਅਨੇਕਾਂ ਘਟਨਾਵਾਂ ਬਾਰੇ ਤੁਹਾਨੂੰ ਵੀ ਪਤਾ ਹੋਵੇਗਾ। ਤੇ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਕੋਲ ਇੱਕ ਆਇਆ ਸੀ ਨੌਜਵਾਨ, ਤੇ ਉਹ ਕਹਿਣ ਲੱਗਾ ਜੀ ਪ੍ਰਲੋਕ ਹੈਗਾ, ਧਰਮ ਰਾਜਾ, ਨਰਕ ਸੁਰਗ, ਇਹ ਸਾਰਾ ਕੁਝ ਹੈਗਾ। ਮਹਾਂਪੁਰਸ਼ਾਂ ਮਹਾਰਾਜ ਦੀ ਬਾਣੀ ਚੋਂ ਪੜ ਪੜ ਬਚਨ ਸੁਣਾਏ, ਨਾਨਕ ਜੀ ਉਪਾਏ ਕਹਿ ਲਿਖ ਨਾਵੈ, ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕਢੇ ਜੇ ਜਮਾਲਿਆ। ਉਹ ਕਹਿਣ ਲੱਗਾ ਜੀ ਅੱਜ ਕੱਲ੍ਹ ਦੇ ਵਿਦਵਾਨ ਇਸ ਨੂੰ ਭਿਆਨਕ ਬਾਣੀ ਕਹਿੰਦੇ, ਭੈਦਾਇਕ ਬਾਣੀ, ਪੇ ਲੋਕਾਂ ਨੂੰ ਡਰਾ ਕੇ ਚੰਗੇ ਕਰਮ ਕਰਨ ਲਈ ਪ੍ਰੇਰਨ। ਅਤੇ ਉਂਝ ਹੈ ਨਹੀਂ ਵੀ ਪ੍ਰਲੋਕ ਕੋਈ ਨਹੀਂ ਹੈ, ਨਰਕ ਸੁਰਗ ਕੋਈ ਨਹੀਂ, ਮਤਲਬ ਲੋਕ ਕਹਿ ਰਹੇ ਨੇ ਵੀ ਇਹ ਸਰੀਰ ਜਨਮਿਆ ਅਤੇ ਮਰ ਗਿਆ, ਗੱਲ ਮੁੱਕ ਗਈ, ਇਹੀ ਕੁਛ ਹੈ। ਤਾਂ ਮਹਾਂਪੁਰਸ਼ ਕਹਿਣ ਲੱਗੇ ਗੁਰੂ ਕੀ ਬਾਣੀ 'ਤੇ ਨਿਸ਼ਚਾ ਨਹੀਂ ਤੂੰ ਕਰ ਰਿਹਾ, ਅਤੇ ਇੱਕ ਗੱਲ ਅਖੀਰਲੀ ਕਹਿ ਦਾਂਗੇ ਵੀ ਇਸ ਬਾਣੀ ਦੇ ਅਰਥ ਉਹ ਨਹੀਂ ਜੋ ਉਹ ਕਰ ਰਹੇ ਨੇ, ਵੀ ਡਰਾ ਕੇ ਲੋਕਾਂ ਨੂੰ ਚੰਗੇ ਕਰਮਾਂ 'ਚ ਲਾ ਰਹੇ। ਗੁਰੂ ਨਾਨਕ ਸਾਹਿਬ ਮਜਬੂਰ ਹਨ ਅਤੇ ਉਹਨਾਂ ਨੂੰ ਲੋਕਾਂ ਨੂੰ ਡਰਾਉਣ ਵਾਸਤੇ ਝੂਠ ਬੋਲਣਾ ਪਿਆ ਵੀ ਪ੍ਰਲੋਕ ਹੈਗਾ, ਨਰਕ ਸੁਰਗ ਹੈਗੇ, ਗੁਰੂ ਨਾਨਕ ਸਾਹਿਬ ਕੋਈ ਮਜਬੂਰ ਹਨ, ਉਹਨਾਂ ਸੱਚ ਲਿਖਿਆ। ਅਖੀਰਲੀ ਗੱਲ ਇਹ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਧਰਮ ਰਾਜ ਦੀ ਪੂਰੀ ਕਈ ਵਾਰੀ ਵੇਖੀ ਹੈ, ਇੱਕ ਵਾਰੀ ਨਹੀਂ। ਅਤੇ ਜੇ ਨਹੀਂ ਤੈਨੂੰ ਯਕੀਨ ਤਾਂ ਕੰਨੀਆਂ ਵਾਲੇ

ਚਿੱਤ ਜਿਹੜਾ ਉਹਦੇ ਅੰਦਰ ਚਿਤਵਨੀ ਮਾਇਆ ਦੀ ਚਿੰਤਾ ਮਾਇਆ ਦੀ ਲੱਗੀ ਹੋਈ ਆ, ਮਾਇਆ ਪ੍ਰਾਪਤ ਕਰਕੇ ਫਿਰ ਕਿਹੜੀ ਚਿੰਤਾ ਮਿਟ ਜਾਂਦੀ ਹੈ? ਨਹੀਂ, ਜਿੱਥੇ ਬਹੁਤੀ ਉੱਥੇ ਬਹੁਤੀ ਚਿੰਤਾ। ਤਾਂ ਇਸ ਪ੍ਰਕਾਰ ਜਹ ਜਹ ਭਾਣਾ ਤਹ ਤਹਿ ਰੱਖੇ, ਜਿੱਥੇ ਜਿੱਥੇ ਪਰਮਾਤਮਾ ਦਾ ਭਾਣਾ ਹੈ, ਭਾਵ ਉਹਨੂੰ ਭਾਉਂਦਾ ਕਿ ਇਸ ਜੀਵ ਨੂੰ ਕਿੱਥੇ ਜੇ ਰੱਖਣਾ, ਉੱਥੇ ਉੱਥੇ ਸਾਰਿਆਂ ਜੀਆਂ ਨੂੰ ਰੱਖਿਆ ਹੋਇਆ ਪਰਮਾਤਮਾ ਨੇ, ਅੱਜ ਵੀ ਰੱਖ ਰਿਹਾ। ਆਉਣ ਵਾਲੇ ਸਮੇਂ 'ਚ ਵੀ ਰਜਾ ਤਾਂ ਪਰਮਾਤਮਾ ਦੀ ਹੈ, ਜਿੱਥੇ ਜਿੱਥੇ ਰੱਖਣਾ ਉਹਨੂੰ ਪਾਉਂਦਾ ਹੈ, ਉਹਦਾ ਪਾਣਾ ਹੈ, ਵਾਹਿਗੁਰੂ ਦੀ ਰਜਾ ਹੈ। ਮਤਲਬ ਸਾਨੂੰ ਇੱਥੋਂ ਇਹ ਉਪਦੇਸ਼ ਦੇ ਰਹੇ ਨੇ ਕਿ ਵਾਹਿਗੁਰੂ ਦੀ ਰਜਾ ਵਿੱਚ ਪ੍ਰਸੰਨ ਰਹੋ, ਸ਼ਰਨ ਪੈ ਕੇ ਰਹੋ। ਜਿੱਥੇ ਰੱਖੇ ਬੈਕੁੰਠ ਤਥਾਈ, ਭਗਤਾਂ ਦੀ ਅਵਸਥਾ ਹੁੰਦੀ ਹੈ, ਜੇ ਜੋ ਰਾਜ ਦੇਹ ਤਾਂ ਕਮਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘੱਟ ਜਾਈ। ਨਾਮ ਤਾਂ ਤੇਰਾ ਹੀ ਚੱਲਣਾ ਨਾ, ਜੇ ਰਾਜ ਦੇਂਗਾ ਤਾਂ ਫਿਰ ਇਹਦੇ 'ਚ ਸਾਡੀ ਕਿਹੜੀ ਵਡਿਆਈ, ਜੇ ਭਿਖਿਆ ਮੰਗਾਵੇਂਗਾ ਤੇ ਫਿਰ ਸਾਡਾ ਕੀ ਘੱਟ ਚੱਲਿਆ। ਇੱਜ਼ਤ ਤਾਂ ਤੇਰੀ, ਪੈਜ ਤਾਂ ਤੇਰੀ ਹੈ, ਆਪਣੇ ਨਾਮ ਦੀ ਪੈਜ ਰੱਖਣੀ ਰੱਖ ਲਾ। ਭਗਤ ਜਨਾ ਕੀ ਪੈਜ ਵਡੇਰੀ, ਮੇਰਾ ਠਾਕੁਰ ਆਪ ਰਖਾਈ। ਭਗਤਾਂ ਦੀ ਪੈਜ ਇੱਜ਼ਤ ਵੱਡੀ ਹੈ, ਪਰ ਉਹਨਾਂ ਦੀ ਬਿਰਤੀ ਅੰਦਰੋਂ ਇਹ ਹੈ ਕਿ ਜੇ ਰਾਜ ਬਖਸ਼ੇ ਤਾਂ ਵੀ ਕੋਈ ਗੱਲ ਨਹੀਂ, ਭਿਖਿਆ ਮੰਗਾਵੇ ਤਾਂ ਵੀ ਕੋਈ ਨਹੀਂ। ਤਾਂ ਇਸ ਪ੍ਰਕਾਰ ਭਾਣੇ ਵਿੱਚ ਕੋਈ ਵਿਰਲਾ ਆਇਆ, ਆਠ ਪਹਿਰ ਜਿਨ ਖਸਮ ਤੇ ਆਇਆ। ਭਾਣਾ ਸਿਰਫ ਮਰਨਾ ਨਹੀਂ ਹੁੰਦਾ ਵੀ ਕੋਈ ਮਰ ਜਾਂਦਾ, ਚੜ੍ਹਾਈ ਕਰ ਜਾਂਦਾ ਸੀ ਕਹਿੰਦੇ ਭਾਣਾ ਰੱਬ ਦਾ, ਨਹੀਂ, ਜਨਮ ਵੀ ਭਾਣੇ ਅੰਦਰ ਹੈ, ਜੀਵਨ ਵੀ ਭਾਣੇ ਅੰਦਰ ਹੈ, ਗਰੀਬੀ ਅਮੀਰੀ ਸਭ ਕੁਝ ਭਾਣੇ ਅੰਦਰ ਹੀ ਹੈ। ਭਾਣਾ ਸਾਰਾ ਕੁਛ ਹੀ ਹੈ, ਭਾਣਾ ਕੇਵਲ ਕਿਸੇ ਦੇ ਸਰੀਰ ਦਾ ਅੰਤੋਣਾ ਨਹੀਂ ਹੈ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਮੇਸ਼ੁਰ ਦਾ ਭਾਣਾ ਹੋਇਆ ਤਾਂ ਜਨਮ ਹੋਇਆ ਨਾ, ਉਹ ਜਨਮ ਹੀ ਨਹੀਂ ਹੁੰਦਾ। ਤਾਂ ਇਸ ਵਾਸਤੇ ਜੋ ਕੁਝ ਮਿਲਿਆ ਭਾਣੇ ਅੰਦਰ ਹੈ, ਅਤੇ ਮਨੁੱਖੀ ਮਨ ਜਿਹੜਾ ਇਹ ਪਿਛਲੇ ਸਮੇਂ ਦੀਆਂ ਯਾਦਾਂ ਵਿੱਚ ਭਟਕ ਰਿਹਾ। ਸਰੀਰ ਨੂੰ ਭਟਕਣ ਲਈ ਜਗ੍ਹਾ ਚਾਹੀਦੀ ਹੈ, ਮਨ ਨੂੰ ਭਰਮਣ ਭਟਕਣ ਲਈ ਸਮਾਂ ਚਾਹੀਦਾ। ਪਿਛਲੇ ਸਮੇਂ ਦੀਆਂ ਯਾਦਾਂ ਵਿੱਚ ਭਟਕ ਰਿਹਾ, ਆਉਣ ਵਾਲੇ ਦੀ ਚਿੰਤਾ 'ਚ ਗਰਸਿਆ ਹੋਇਆ, ਇਹ ਭਟਕਣਾ ਮਨ ਦੀ। ਜਿਹੜਾ ਰਜਾ 'ਚ ਆ ਗਿਆ ਵਰਤਮਾਨ, ਭਾਈ ਗੁਰਦਾਸ ਨੇ ਲਿਖਿਆ, ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪਰਵਾਣਾ, ਕਾਰਨ ਕਰਤਾ ਜੋ ਕਰੈ ਸਿਰ ਧਰ ਮਨ ਕਰੈ ਸ਼ੁਕਰਾਣਾ, ਰਾਜੀ ਹੋਏ ਰਜਾਏ ਵਿੱਚ। ਰਾਜੀ ਮਾਨੇ ਪ੍ਰਸੰਨ, ਵਾਹਿਗੁਰੂ ਰਜਾ ਵਿੱਚ ਭਗਤ ਪ੍ਰਸੰਨ ਰਹਿੰਦਾ। ਰਾਜੀ ਹੋਏ ਰਜਾਏ ਵਿੱਚ ਮਨ ਭਾਵੈ ਖਸਮੈ ਕਾ ਭਾਣਾ, ਖਸਮ ਦਾ ਭਾਣਾ ਰਜਾ ਮਨ ਵਿੱਚ ਪਾਉਂਦੀ, ਉਸਨੂੰ ਹੀ ਪ੍ਰਾਪਤੀ ਹੁੰਦੀ ਹੈ। ਜਿਹੜਾ ਭਾਣੇ 'ਚ ਆ ਗਿਆ ਵਾਹਿਗੁਰੂ ਦੀ ਪ੍ਰਾਪਤੀ ਉਸਨੂੰ, ਅਤੇ ਸਦਾ ਦਾ ਸੁੱਖ। ਪਰਮਾਤਮਾ ਸੁੱਖ ਰੂਪ ਹੈ, ਵਾਹਿਗੁਰੂ ਦੇ ਗਿਆਨ ਦੀ ਪ੍ਰਾਪਤੀ ਹੋਈ ਤਾਂ ਫਿਰ ਹੀ ਪੂਰਨ ਤੌਰ 'ਤੇ ਸੁੱਖ ਹੋਏਗਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਰਜਾ ਪਰਮਾਤਮਾ ਦੀ ਹੈ, ਜਹ ਜਹ ਭਾਣਾ ਤਹਿ ਤਹਿ ਰੱਖੇ, ਜੋ ਜੋ ਉਸਦਾ ਭਾਣਾ ਸਾਡੇ ਕਰਮਾਂ ਮੁਤਾਬਕ ਉੱਥੇ ਉੱਥੇ ਸਾਨੂੰ ਰੱਖਿਆ ਹੋਇਆ ਉਹਨੇ। ਨਾਨਕ ਸਭ ਕਿਛੁ ਪ੍ਰਭ ਕੈ ਹਾਥੇ, ਆਪਣੇ ਹੱਥ ਵਿੱਚ ਕੁਝ ਨਹੀਂ, ਕੀਤਾ ਕਰਨਾ ਸਰਬ ਰਜਾਈ, ਕਿਛੁ

ਜੋ ਪਰਮਾਤਮਾ ਨੇ ਖੰਡ ਬ੍ਰਹਮਣ, ਜੇ ਤੂੰ ਰੱਬ ਹੈ ਤਾਂ ਫਿਰ ਉਹਦੇ ਨਾਲ ਤੂੰ ਸਾਜੇ ਹੈ। ਹੁਣ ਸਾਜ ਕੇ ਵਿਖਾ ਖਾ ਇਹੋ ਜਿਹਾ ਕੁਛ। ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਇਆ, ਛੇਵਾਂ ਤੱਤ ਬਣਾ ਕੇ ਵਿਖਾਓ। ਕੋਈ ਪੰਜ ਤੱਤ ਰੱਬ ਨੇ ਸਾਜੇ, ਇਹੋ ਜਿਹਾ ਕੋਈ ਛੇਵਾਂ ਤੱਤ ਬਣਾਓ ਨਹੀਂ। ਤਾਂ ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਨਾਨਕ ਸਭ ਕੁਛ ਪ੍ਰਭ ਕੈ ਹੱਥੇ, ਸਭ ਕੁਛ ਹੀ ਪ੍ਰਭੂ ਦੇ ਆਪਣੇ ਹੱਥਾਂ ਵਿੱਚ ਹੈ, ਬਾਹਰ ਕੁਛ ਨਹੀਂ ਹੈ। ਇਸ ਪ੍ਰਕਾਰ ਦਾ ਉਪਦੇਸ਼ ਸਤਿਗੁਰੂ ਜੀ ਨੇ ਇਸ ਪਦ ਅੰਦਰ ਬਖਸ਼ਿਸ਼ ਕੀਤਾ। ਭੁੱਲਾਂ ਚੁੱਕਾਂ ਹੋਈਆਂ ਬੇਅੰਤ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ, ਸਤਿਗੁਰੂ ਜੀ ਦਾ ਅਤੇ ਆਪ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਜਹ ਜਹ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ, ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਹੇ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ।

ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਹੀ ਤੇਗ ਬਹਾਦਰ ਸਿਮਰੀਐ ਕਰ ਨਉ ਨਿਦਾਵੈ ਧਾਈ ਸਭ ਥਾਈ ਹੋਏ ਸਹਾਈ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ

ਕੋਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਕਲਗੀਧਰ ਸੁਆਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਹੋ ਦੀਨ ਦੁਨੀ ਕੇਵਾਲੀ ਗਰੀਬ ਨਿਵਾਜ ਜੁਗੋ ਜੁਗ ਅਟਲ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਜੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ, ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ, ਆਸਾ ਕੀ ਵਾਰ ਦੇ ਕੀਰਤਨ ਅਤੇ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਣੀ, ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ

ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ ਮਿਹਰਬਾਨ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸ਼ਕੇ।

ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਕਰਕੇ ਸਤਸੰਗਤ ਦੀਆਂ ਦੁਰਲੱਭ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਹਨ। ਗੁਰਬਾਣੀ ਦੀ ਇਲਾਹੀ ਕਥਾ ਵਿਚਾਰ ਆਪ ਜੀ ਅਤਿ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਅਮੈਰੀਕਾ ਵਾਲਿਆਂ ਪਾਸੋਂ ਬੜੇ ਪ੍ਰੇਮ ਦੇ ਨਾਲ ਸਰਵਣ ਕਰ ਰਹੀ ਸੀ। ਅਗਲੇ ਸਮੇਂ ਦੇ ਵਾਸਤੇ ਹੁਣ ਬੇਨਤੀ ਕਰਾਂ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਨੂੰ ਗੁਰਬਾਣੀ ਦੇ ਇਲਾਹੀ ਕੀਰਤਨ ਰਾਹੀਂ ਸ਼ਿਰਸ਼ਾਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਇੰਨੀ ਸੇਵਾ ਪ੍ਰਵਾਨ ਕਰੇ ਹੋ। ਕੀਰਤਨ ਦੀ ਹਾਜ਼ਰੀ ਭਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਆਪ ਗੁਰੂ ਕੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ। ਸਾਰੀ ਸੰਗਤ ਪਿਆਰ ਦੇ ਨਾਲ ਅਸੀਸ ਬਖਸ਼ੋ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਨਵਦੀਪ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਰਾਗੀ ਜੱਥਾ। ਸੰਗਤਾਂ ਵੱਲੋਂ ਜੱਥੇ ਦਾ ਬਹੁਤ ਧੰਨਵਾਦ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ, ਤਿੰਨਾਂ ਪਾਸੋਂ ਚੱਲ ਰਹੀ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਰਮ ਸ਼ਕਤੀ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਹਾਜ਼ਰ ਹੋਏ ਗੁਰਮੁਖ ਮਾਈ ਭਾਈ ਵਡਭਾਗੀ ਸਤ ਸੰਗੀ ਜਨੋ ਸਤਿਗੁਰੂ ਜੀ ਦੀ ਕਿਰਪਾਲਤਾ ਦੁਆਰਾ ਅੰਮ੍ਰਿਤ ਵੇਲੇ 3:30 ਵਜੇ ਤੋਂ ਸੁੰਦਰ ਦੀਵਾਨ ਸਜਿਆ ਹੋਇਆ ਗੁਰੂ ਕੀ ਪਾਵਨ ਬਾਣੀ ਦੇ ਪਾਠ ਸ਼ਬਦ ਕੀਰਤਨ ਕਥਾ ਵਿਚਾਰਾਂ ਅਤੇ ਹੁਣ ਫਿਰ ਰਾਗੀ ਸਿੰਘਾਂ ਪਾਸੋਂ ਆਪ ਜੀ ਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਜਪਜੀ ਸਾਹਿਬ ਦੇ ਅੰਦਰ ਹੀ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਉਸ ਪਰਮਾਤਮਾ ਅਕਾਲ ਪੁਰਖ ਦੇ ਨਾਲ ਜੁੜਨ ਵਾਸਤੇ ਸਾਧਨ ਕੀ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇਹੇ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ। ਉਸ ਵਾਹਿਗੁਰੂ ਦੇ ਅੱਗੇ ਭੇਟਾ ਕਿਹੜੀ ਰੱਖੀ ਹੈ ਜਿਸ ਦੁਆਰਾ ਉਸ ਵਾਹਿਗੁਰੂ ਦੇ ਦਰਬਾਰ ਦਾ ਦਰਸ਼ਨ ਹੋਣ ਲੱਗ ਜਾਏ। ਮੂੰਹੋਂ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ। ਮੁੱਖ ਤੋਂ ਕਿਹੋ ਜੇ ਬੋਲ ਬਚਨ ਬੋਲੀਏ ਜਿਨ੍ਹਾਂ ਨੂੰ ਸੁਣ ਕੇ ਵਾਹਿਗੁਰੂ ਜੀ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਜਿਸ ਨੇ ਸਾਡੇ ਨਾਲ ਪਿਆਰ ਕਰਨਾ ਉਸ ਨੇ ਸਾਡੇ 'ਤੇ ਬਖਸ਼ਿਸ਼ਾਂ ਕਰਨੀਆਂ। ਮਾਤਾ ਪਿਤਾ ਬੱਚੇ ਨਾਲ ਪਿਆਰ ਕਰਨ ਅਤੇ ਆਪਣਾ ਸਾਰਾ ਕੁਝ ਬੱਚੇ ਨੂੰ ਦੇ ਦਿੰਦੇ ਹਨ, ਇਸੇ ਤਰ੍ਹਾਂ ਵਾਹਿਗੁਰੂ ਹੈ। ਇਹ ਪਿਆਰ ਹੀ ਕੜੀ ਆ ਮਿਲਾਪ ਵਾਲੀ। ਪਰਮਾਤਮਾ ਕਿਵੇਂ ਸਾਡੇ ਨਾਲ ਪਿਆਰ ਕਰੇ, ਜਿਹੜੇ ਬਚਨਾਂ ਨੂੰ ਸੁਣ ਕੇ ਉਹ ਪਿਆਰ ਕਰਨ ਲੱਗ ਪਵੇ ਉਹ ਕਿਹੜੇ ਹਨ? ਤਾਂ ਹਜ਼ੂਰ ਨੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ, ਉਂਝ ਤਾਂ ਮਨੁੱਖਾ ਜਨਮ ਵੀ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਨੂੰ ਪ੍ਰਾਪਤ ਕਰਨ ਦਾ ਵੇਲਾ ਇਹ ਮਨੁੱਖਾ ਜਨਮ ਹੀ ਹੈ, ਹੋਰ ਕੋਈ ਜਨਮ ਹੈ ਨਹੀਂ। ਔਰ ਫਿਰ ਸਮਿਆਂ ਵਿੱਚੋਂ ਸ਼੍ਰੋਮਣੀ ਸਮਾਂ ਅੰਮ੍ਰਿਤ ਵੇਲਾ, ਜਿਸ ਨੂੰ ਸਨਾਤਨ ਮਤ ਵਿੱਚ ਬ੍ਰਹਮ ਮਹੂਰਤ ਕਿਹਾ ਹੈ। ਇਸਲਾਮ ਵਾਲਿਆਂ ਨੇ ਵੀ ਕਿਹਾ ਅਲਲ ਸੁਬਾ, ਵਧੀਆ ਸਵੇਰ, ਤੜਕਾ ਸਵੇਰਾ, ਇਹ ਸਭ ਤੋਂ ਸ੍ਰੇਸ਼ਟ ਵੇਲਾ। ਸਵੇਰਾ ਦਾ ਅਰਥ ਵੀ ਇਹੀ ਹੈ, ਸ੍ਰੇਸ਼ਟ ਵੇਲਾ ਅੰਮ੍ਰਿਤ ਵੇਲਾ। ਜਪਣਾ ਸੱਚੇ ਨਾਮ ਨੂੰ ਅਤੇ ਨਾਲ ਕਰਨੀ ਪਰਮਾਤਮਾ ਦੀ ਉਸਤਤ ਵਡਿਆਈ ਸਿਫਤਾਂ। ਪਰਮਾਤਮਾ ਨੂੰ ਲੋੜ ਨਹੀਂ ਆਪਣੀ ਖੁਸ਼ਾਮਦ ਕਰਾਉਣ ਦੀ, ਵੀ ਆਪਣੀ ਉਸਤਤ ਵਡਿਆਈ ਕਰਕੇ ਖੁਸ਼ ਹੁੰਦਾ ਫੁੱਲਦਾ, ਐਸਾ ਨਹੀਂ ਹੈ। ਪਰਮਾਤਮਾ ਦੀ ਸਿਫਤ ਸਲਾਹ ਵਿੱਚ ਇਹ ਤਾਕਤ ਹੈ ਕਿ ਇਹ ਸਾਡੇ ਮਨ ਦਾ ਸੁਧਾਰ ਕਰ ਦਿੰਦੀ। ਤੇਰੀ ਸਿਫਤ ਸਵਾਲੇ ਉਹ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ। ਸਿਫਤਾਂ ਉਸਤਤ ਵਡਿਆਈ ਪਰਮਾਤਮਾ ਦੀ ਕਰਨੀ, ਜਿਹਦੇ ਨਾਲ ਸਾਡੀ ਹਉਮੈ ਮਿਟਦੀ ਹੈ, ਹੰਕਾਰ ਮਿਟਦਾ ਹੈ, ਸ਼ਰਨ ਪੈਂਦਾ ਹੈ ਸਾਡਾ ਮਨ। ਤਾਂ ਹੰਕਾਰ ਹੀ ਆ ਜੋ ਵਾਹਿਗੁਰੂ ਨੂੰ ਪਸੰਦ ਨਹੀਂ ਹੈ। ਅਹੰਕਾਰ ਹਰ ਜੀਉ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵਾ ਹੈ ਅਹੰਕਾਰ ਮੋਏ ਸੇ ਵਿਗਤੀ ਗਏ, ਮਰ ਜਨਮ ਹੈ ਫਿਰਿਆ ਵਹਿ। ਹੰਕਾਰ ਵਿੱਚ ਜਿਹੜੇ ਮਰ ਗਏ ਉਹ ਮਰਦੇ ਜਨਮਦੇ ਆਉਂਦੇ ਜਾਂਦੇ ਰਹਿੰਦੇ ਹਨ। ਹੰਕਾਰ ਹੀ ਸਾਡਾ ਆਤਮਕ ਜੀਵਨ ਮਾਰ ਦਿੰਦਾ। ਹੰਕਾਰ ਦੀ ਨਿਵਿਰਤੀ ਹੋਣ ਨਾਲ ਆਤਮਕ ਜੀਵਨ ਮਿਲਦਾ ਹੈ। ਮਨ ਮਰਦਾ, ਮਨ ਦਾ ਕੀ ਮਰਨਾ? ਹੰਕਾਰ ਮਰਨਾ, ਵਾਸ਼ਨਾਵਾਂ ਮਰਨੀਆਂ, ਹੋਰ ਮਨ ਦਾ ਮਰਨਾ ਕੀ ਹੈ? ਤਾਂ ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਵਾਹਿਗੁਰੂ ਦੀ ਸਿਫਤ ਸਲਾਘਾ ਗਾਉਣ ਨਾਲ ਸੁਣਨ ਨਾਲ ਆਪਣਾ ਹੰਕਾਰ ਨੀਵਾਂ ਹੁੰਦਾ, ਸਹਿਜੇ ਸਹਿਜੇ ਹਉਮੈ ਮਿਟਦੀ ਹੈ ਅਤੇ ਇੱਥੇ ਨਾਮ ਦਾ ਨਿਵਾਸ ਹੁੰਦਾ, ਵਾਹਿਗੁਰੂ ਦੀ ਯਾਦ ਵੱਸਦੀ ਹੈ। ਅਤੇ ਇਸੇ ਤਰ੍ਹਾਂ ਫਿਰ ਵਿਚਾਰ, ਪਰਮਾਤਮਾ ਬਾਰੇ ਵਿਚਾਰ ਕਰਨੀ ਬੜੀ ਜ਼ਰੂਰੀ ਹੈ। ਜਿਵੇਂ ਸਤਿਗੁਰੂ ਦੇ ਦਰਬਾਰ ਵਿੱਚੋਂ ਅਸੀਂ ਇਹ ਆਮ ਬਚਨ ਸੁਣਿਆ ਵੀ ਜਪੋ ਪਰਮਾਤਮਾ ਦੇ ਨਾਮ ਨੂੰ ਜਪੋ, ਸਵਾਲ ਉੱਠੇਗਾ ਵੀ ਕਿਸ ਤਰ੍ਹਾਂ ਦਾ ਵਾਹਿਗੁਰੂ, ਕਿਸ ਨੂੰ ਜਿਸ ਨੂੰ ਜਪਣਾ ਹੈ ਉਹ ਕੀ ਹੈ, ਪਰਮਾਤਮਾ ਕੀ ਹੈ, ਕਿਹੋ ਜਿਹਾ? ਅਜੇ ਤੱਕ ਸੰਸਾਰ ਵਿੱਚ ਇਹ ਵੱਡਾ ਭਰਮ ਭੁਲੇਖਾ ਬਣਿਆ ਹੋਇਆ ਹੈ ਕਿ ਪਰਮਾਤਮਾ ਸਾਡੇ ਵਰਗਾ ਹੈ, ਵਿਅਕਤੀ ਹੈ ਜਾਂ ਕਿਧਰੇ ਦੂਰ ਰਹਿੰਦਾ, ਜਿਵੇਂ ਇਸਲਾਮ ਵਾਲੇ ਕਹੀ ਜਾਂਦੇ 7ਵੇਂ ਅਸਮਾਨ 'ਤੇ ਰਹਿੰਦਾ, ਈਸਾਈ ਕਹੀ ਜਾਂਦੇ ਹਨ ਕਿ 7 ਦਿਨਾਂ 'ਚ ਉਹਨੇ ਸ੍ਰਿਸ਼ਟੀ ਬਣਾਈ ਅਤੇ 8ਵੇਂ ਦਿਨ ਉਹਨੇ ਆਰਾਮ ਕੀਤਾ, ਖੁਦਾ ਥੱਕ ਗਿਆ ਸੀ।
ਇਸ ਪ੍ਰਕਾਰ ਦਾ ਖਿਆਲ ਕਰਦੇ ਹੋ? ਵਿਅਕਤੀ ਕਹਿ ਰਹੇ ਹਨ ਪਰਮਾਤਮਾ ਨੂੰ ਭਰਮ ਭੁਲੇਖਾ, ਬਲਕਿ ਗਹੁ ਨਾਲ ਬਰੀਕੀ ਨਾਲ ਜਦੋਂ ਕੁਰਾਨ ਸ਼ਰੀਫ ਵੀ ਪੜ੍ਹਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਪਰਮਾਤਮਾ ਸਰਵ ਵਿਆਪੀ ਆ, ਕੋਈ ਵਿਅਕਤੀ ਸਰਵ ਵਿਆਪੀ ਨਹੀਂ ਹੋ ਸਕਦਾ। ਵਿਅਕਤੀ ਹੋਏ ਤੇ ਫਿਰ ਮਾਂ ਪਿਓ ਹੋਣਗੇ, ਫਿਰ ਉਹਦਾ ਜਨਮ ਹੋਵੇਗਾ, ਜਨਮ ਹੈ ਤੇ ਮਰਨਾ ਹੋਏਗਾ, ਐਸਾ ਤਾਂ ਨਹੀਂ ਹੈ। ਪਰਮਾਤਮਾ ਤਾਂ ਸਦੀਵੀ ਹੈ, ਉਹਦਾ ਮਾਂ ਪਿਓ ਕੋਈ ਨਹੀਂ ਹੈ, ਉਹ ਜਾਇਆ ਹੋਇਆ ਨਹੀਂ, ਜੰਮਿਆ ਹੋਇਆ ਨਹੀਂ, ਇਸ ਕਰਕੇ ਉਹਨੇ ਮਰਨਾ ਵੀ ਨਹੀਂ ਹੈ। ਤਾਂ ਹੀ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿਹਾ। ਸਦੀਵੀ ਤਾਂ ਉਹੀ ਹੈ, ਸਰੀਰ ਹੁੰਦਾ ਤਾਂ ਸਦੀਵੀ ਥੋੜ੍ਹਾ ਹੋਣਾ ਸੀ, ਸਰੀਰ ਨਹੀਂ ਹੈ ਪਰਮਾਤਮਾ। ਹਾਂ, ਇੰਨੀ ਗੱਲ ਜ਼ਰੂਰ, ਭਗਤਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਸਰੂਪ ਜਿਹੜਾ ਮਰਜ਼ੀ ਧਾਰ ਲੈ, ਉਹ ਸਰੂਪ ਅਸਥਾਈ ਹੋਏਗਾ, ਲਗਾਤਾਰ ਇੱਕ ਰੂਪ ਨਹੀਂ ਹੈ ਪਰਮਾਤਮਾ ਦਾ, ਉਹ ਕਿ ਉਹ ਰੂਪ ਹੈ ਜਿਹੜਾ ਮਰਜ਼ੀ ਰੂਪ ਧਾਰ ਲਏ। ਹੁਣ 1 ਕਰੋੜ ਭਗਤ ਹੋਣ, ਵਾਹਿਗੁਰੂ ਨੂੰ ਯਾਦ ਕਰ ਰਹੇ ਅਤੇ ਉਹਨਾਂ ਦੀ ਵੱਖ ਵੱਖ ਭਾਵਨਾ ਮੁਤਾਬਕ ਹੋਣੇ, ਭਾਵੇਂ ਕਰੋੜ ਰੂਪ ਧਾਰ ਲਏ, ਫਿਰ ਉਹ ਅਲੋਪ ਹੋ ਜਾਣਗੇ। ਇਸ ਪ੍ਰਕਾਰ ਭਗਵਾਨ ਨੂੰ ਇੱਕ ਦੇਸ਼ੀ ਜਾਂ ਇੱਕ ਸਰੀਰ ਵਿਅਕਤੀ ਆਦਿਕ ਨਹੀਂ ਸਮਝਣਾ ਚਾਹੀਦਾ। ਤਾਂ ਮੁੱਢ 'ਚ ਸਤਿਗੁਰਾਂ ਦੱਸਦਾ ਅਕਾਲ ਮੂਰਤ, ਉਹਦੀ ਮੂਰਤ, ਉਹਦਾ ਵਜੂਦ, ਉਹਦੀ ਹਸਤੀ ਕਾਲ ਸਮੇਂ ਤੋਂ ਰਹਿਤ, ਸਾਰਾ ਕੁਛ ਜੋ ਬਣਿਆ ਦਿਖਾਈ ਦੇ ਰਿਹਾ ਇਹ ਕਾਲ ਦੇ ਅਧੀਨ ਹੈ, ਕਾਲ ਨਾਲ ਬਣਿਆ, ਕਾਲ ਨਾਲ ਮੁੱਕ ਜਾਏਗਾ, ਸਮਾਂ ਸਭ ਨੂੰ ਖਾ ਜਾਂਦਾ ਹੈ, ਪਰ ਪਰਮਾਤਮਾ ਨੂੰ ਸਮਾਂ ਨਹੀਂ ਖਾਂਦਾ, ਪਰਮਾਤਮਾ ਸਮੇਂ ਤੋਂ ਬਾਹਰ ਹੈ। ਇਸ ਕਰਕੇ ਉਸ ਨੂੰ ਜਪਣ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਅਤੇ ਉਸ ਨੂੰ ਸਰਬ ਵਿਆਪੀ ਜਾਣਨਾ। ਦਸਮ ਪਾਤਸ਼ਾਹ ਕਹਿੰਦੇ ਨੇ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜ਼ਾਹਰ ਪ੍ਰਗਟ ਜ਼ਹੂਰ ਪ੍ਰਤਾਪ ਰੂਪ ਹੈ, ਤੂੰ ਹਾਜ਼ਰ ਨੇੜੇ ਅਤੇ ਹਜ਼ੂਰ ਸਾਹਮਣੇ ਹੀ ਹੈ। ਪਰਮਾਤਮਾ ਨੂੰ ਗਵਾਇਆ ਨਹੀਂ ਜਾ ਸਕਦਾ, ਪਰਮਾਤਮਾ ਨੂੰ ਭੁਲਾਇਆ ਹੈ। ਬਸ ਫੋਕਸ ਇਸ ਗੱਲ 'ਤੇ ਰੱਖਣਾ ਚਾਹੀਦਾ ਵੀ ਪਰਮਾਤਮਾ ਨੂੰ ਜੋ ਭੁਲਾਇਆ ਹੋਇਆ ਉਹ ਭੁੱਲ ਦੂਰ ਹੋ ਜਾਏ, ਪਰਮਾਤਮਾ ਦੀ ਯਾਦ ਹਿਰਦੇ 'ਚ ਆ ਜਾਏ ਅਤੇ ਇਹ ਮਨ ਦੂਰ ਵੀ ਨਾ ਜਾਣੇ। ਇਸੇ ਕਰਕੇ ਸਤਿਗੁਰਾਂ ਇੰਨੀ ਪਵਿੱਤਰ ਬਾਣੀ ਉਚਾਰਨ ਕੀਤੀ ਹੈ, ਦਸਮ ਪਾਤਸ਼ਾਹ ਦੀ ਬਾਣੀ ਹੈ, ਭਾਈ ਨੰਦ ਲਾਲ ਜੀ ਦੀ ਰਚਨਾ ਹੈ, ਭਾਈ ਗੁਰਦਾਸ ਜੀ ਦੀ ਰਚਨਾ ਹੈ, ਸਾਰਾ ਕੁਝ ਇਸ ਵਾਸਤੇ ਆ ਕਿ ਇਸ ਮਨ ਨੂੰ ਸੁਸਿੱਖਿਅਤ ਕੀਤਾ ਜਾਏ। ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਨਾ ਵੀ ਜਾਣਾ ਕਿਸ ਪਾਸੇ ਨੂੰ। ਜਿਵੇਂ ਦੋ ਅੱਖਾਂ ਹਨ ਸਾਡੀਆਂ ਵੇਖਣ ਵਾਸਤੇ, ਪੈਰ ਹਨ ਚੱਲਣ ਵਾਸਤੇ, ਅੱਖਾਂ ਨਾਲ ਰਸਤਾ ਦਿਖਾਈ ਦੇ ਰਿਹਾ ਪਰ ਪੈਰ ਤੁਰਨਗੇ ਤਾਂ ਕਿਤੇ ਪਹੁੰਚੇਗਾ, ਜੇ ਪੈਰ ਨਹੀਂ ਚੱਲੇ ਤਾਂ ਕਿਤੇ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾ ਸਕਦਾ। ਜੇ ਅੱਖਾਂ ਨਹੀਂ ਹਨ, ਪੈਰ ਤੁਰ ਪਏ ਹਨ, ਭਟਕ ਜਾਣਗੇ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਠੇਡੇ ਖਾਏਗਾ, ਬੰਦਾ ਉਲਝ ਜਾਏਗਾ। ਇਸ ਕਰਕੇ ਗਿਆਨ ਦੀਆਂ ਅੱਖਾਂ ਹਨ ਜੋ ਸਤਿਗੁਰੂ ਸਾਨੂੰ ਬਖਸ਼ ਰਹੇ ਨੇ ਪਵਿੱਤਰ ਬਾਣੀ 'ਚ। ਗਿਆਨ ਗਿਆਨ ਉਪਦੇਸ਼ ਇਹ ਸਾਡੇ ਲਈ ਅੱਖਾਂ ਹਨ ਵੀ ਕਿਸ ਪਾਸੇ ਨੂੰ ਜਾਣਾ। ਪੈਰ ਸ਼ਰਧਾ ਦੇ, ਭਗਤੀ ਦੇ, ਭਾਵਨਾ ਦੇ ਪੈਰ ਹਨ। ਅਗਰ ਗੁਰੂ ਮਹਾਰਾਜ ਨੇ ਦੱਸਿਆ, ਅਸੀਂ ਸੁਣ ਲਿਆ, ਸਾਨੂੰ ਜਾਣਕਾਰੀ ਹੈ ਵੀ ਕਿਸ ਪਾਸੇ ਜਾਣਾ, ਪਰ ਪੈਰ ਨਹੀਂ ਚੱਲੇ ਤਾਂ ਕਿਤੇ ਨਹੀਂ ਪਹੁੰਚਿਆ ਜਾ ਸਕਦਾ, ਪੈਰਾਂ ਨਾਲ ਤੁਰਨਾ ਵੀ ਪਏਗਾ ਕਿਤੇ ਮੰਜ਼ਿਲ 'ਤੇ ਪਹੁੰਚਣਾ। ਇਹ ਭਾਈ ਗੁਰਦਾਸ ਜੀ ਸਮਝਾ ਰਹੇ ਸਾਨੂੰ, ਇਹੀ ਘਾਟ ਤਮਾਮ ਸੰਸਾਰ ਦੇ ਜੀਆਂ ਅੰਦਰ। ਇੰਨੀ ਗੱਲ ਜ਼ਰੂਰ ਵੀ ਜਿਵੇਂ ਸਾਡਾ ਕੋਈ ਪ੍ਰੀਤਮ ਪਿਆਰਾ ਹੈ ਕਿਸੇ ਸ਼ਹਿਰ 'ਚ ਵੱਸਦਾ ਅਤੇ ਉਸ ਸ਼ਹਿਰ ਨੂੰ 7, 8, 10 ਰਸਤੇ ਜਾਂਦੇ ਹਨ, ਜਿਹੜਾ ਰਸਤਾ ਅਸੀਂ ਪਕੜ ਲਈਏ ਉਹਨੇ ਉੱਥੇ ਪਹੁੰਚਾ ਦੇਣਾ, ਅਤੇ ਜੇ 10 ਕਦਮ ਇੱਕ ਰਸਤੇ 'ਤੇ ਚੱਲੀਏ ਫਿਰ ਮੁੜ ਕੇ ਦੂਜੇ ਰਸਤੇ 'ਤੇ ਪੈ ਜਾਈਏ, ਫਿਰ ਤੀਜੇ 'ਤੇ, ਫਿਰ ਚੌਥੇ 'ਤੇ, ਇੰਝ ਕਾਫੀ ਸਮਾਂ ਰਸਤੇ ਬਦਲਣ 'ਤੇ ਲੱਗ ਜਾਏਗਾ, ਫਿਰ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾਏਗਾ। ਇਸ ਵਾਸਤੇ ਜਿਸ ਨੂੰ ਜਿਹੜਾ ਧਰਮ ਪਿਆਰਾ ਹੈ, ਜਿਹੜਾ ਮਾਰਗ ਪਿਆਰਾ ਲੱਗਦਾ ਹੈ, ਉਸ ਮਾਰਗ ਦਾ ਪਾਂਧੀ ਬਣੇ, ਕਦੇ ਨਾ ਕਦੇ ਮੰਜ਼ਿਲ ਮਿਲੇਗੀ। ਹਾਂ, ਇੰਨੀ ਗੱਲ ਜ਼ਰੂਰ, ਇਹ ਵੀ ਗਿਆਨ ਹੈ ਭਾਈ ਕਿਹੜਾ ਰਸਤਾ ਪੰਛੀਆਂ ਵੱਤ ਹੈ, ਜਿਵੇਂ ਜਹਾਜ਼ ਰਾਹੀਂ ਪਹੁੰਚਿਆ ਜਾਂਦਾ, ਇੱਕ ਪੈਦਲ ਕੀੜੀ ਤੁਰੇ ਤੁਰ ਕੇ, ਇੱਕ ਇਸੇ ਤਰ੍ਹਾਂ ਸਾਈਕਲ ਵਾਲਾ ਰਸਤਾ, ਕੋਈ ਘੋੜੇ ਵਾਲਾ ਰਸਤਾ, ਕੋਈ ਗੱਡੀ ਮੋਟਰ ਵਾਲਾ ਰਸਤਾ। ਅਤੇ ਸਤਿਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਸ਼੍ਰੋਮਣੀ ਅਤੇ ਸੌਖਾ ਮਾਰਗ ਪਰਮਾਤਮਾ ਦੇ ਨਾਮ ਦਾ ਦਰਸਾਇਆ, ਭਜਨ ਕਰਨ ਦਾ। ਉਂਝ ਅਨੇਕਾਂ ਮਾਰਗ ਹਨ ਸੰਸਾਰ ਵਿੱਚ, ਬੜੇ ਧਿਆਨ ਮਾਰਗ ਹੈ, ਯੋਗ ਮਾਰਗ ਹੈ, ਤਪੱਸਿਆ ਮਾਰਗ ਹੈ, ਜਾਗਾ ਦੇ ਕਰਦੇ ਲੋਕ, ਬੜਾ ਕੁਛ।
ਸਾਰੇ ਇੱਕ ਦਿਨ ਜ਼ਰੂਰ ਟਿਕਾਣੇ ਪਹੁੰਚਣਗੇ, ਪਰ ਕੋਈ ਜੂੰ ਤੋਰੇ ਤੁਰਨ ਵਾਲਾ, ਕੀੜੀ ਦੀ ਤੋਰੇ ਤੁਰਨ ਵਾਲਾ, ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ, ਇਹ ਪੰਛੀਵਤ ਰਸਤਾ ਹੈ। ਵਾਹਿਗੁਰੂ ਦਾ ਨਾਮ ਰਸਨਾ 'ਤੇ ਰੱਖ ਕੇ ਜਪਦਿਆਂ ਜਪਦਿਆਂ ਮਨ ਦਾ ਰੁੱਖ ਪਰਮਾਤਮਾ ਵੱਲ ਨੂੰ ਹੋ ਜਾਏ, ਜਿਹਨੂੰ ਵਾਰ ਵਾਰ ਚੇਤੇ ਕਰੀ ਜਾਈਏ, ਜਪੀ ਚਲੀਏ, ਉਹਦਾ ਨਾਮ ਲਈ ਜਾਈਏ, ਅਤੇ ਅਕਸਰ ਸੱਟ ਵੱਜਦੀ ਹੈ ਮਨ ਦੇ ਉੱਪਰ, ਹਿਰਦੇ 'ਤੇ, ਤਾਂ ਹਿਰਦਾ ਉਹਦੀ ਯਾਦ ਵਿੱਚ ਚਲਾ ਜਾਂਦਾ। ਹਾਂ, ਦੁਨੀਆਂ ਵੱਲੋਂ ਬੈਰਾਗ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਬਿਨ ਬੈਰਾਗ ਨਾ ਛੂਟ ਸਮਾਇਆ, ਮਾਇਆ ਤੋਂ ਪਿੱਛਾ ਨਹੀਂ ਛੁੱਟੇਗਾ ਜਦੋਂ ਤੱਕ ਅੰਦਰ ਬੈਰਾਗ ਨਹੀਂ ਪੈਦਾ ਹੁੰਦਾ। ਬੈਰਾਗ ਕੀ ਹੈ? ਬੀਤ ਰਾਗ ਹੋ ਜਾਣਾ, ਰਾਗ ਮੋਹ ਸੰਸਾਰ ਦਾ ਬੀਤ ਜਾਣਾ, ਮੁੱਕ ਜਾਣਾ, ਨਾ ਹੋਣਾ, ਅਤੇ ਲਗਨ ਹੋਣੀ ਪਰਮਾਤਮਾ ਵੱਲ। ਸੋ ਇਸ ਪ੍ਰਕਾਰ ਇਹਨੂੰ ਕਹਿੰਦੇ ਨੇ ਬੈਰਾਗ। ਅਤੇ ਇਹ ਜਪਦਿਆਂ ਜਪਦਿਆਂ ਕਦੇ ਬੈਰਾਗ ਵਾਲੀ ਅਵਸਥਾ ਆਉਂਦੀ ਹੈ, ਜਦੋਂ ਲਗਨ ਲੱਗ ਗਈ, ਤੀਬਰ ਤਾਂਘ ਬਣ ਗਈ ਵਾਹਿਗੁਰੂ ਦੇ ਮਿਲਾਪ ਦੀ, ਅਤੇ ਉਦੋਂ ਸੰਸਾਰ ਵੱਲੋਂ ਬੈਰਾਗ ਹੋਏਗਾ। ਪਰ ਧਾਰਮਿਕ ਸਥਾਨਾਂ 'ਤੇ ਆਉਣ ਵਾਲੇ ਬਹੁ ਗਿਣਤੀ ਸੰਸਾਰ ਦੇ ਲੋਕ, ਸਾਰੇ ਧਰਮਾਂ ਦੇ, ਸਿਰਫ ਸੰਸਾਰ ਦੀ ਮੰਗ ਤੱਕ ਹਨ, ਸੰਸਾਰ ਹੀ ਮੰਗ ਰਹੇ ਹਾਂ, ਇਹਨੂੰ ਅੱਗੇ ਬਿਰਤੀ ਨਹੀਂ ਜਾਂਦੀ। ਇਹ ਨਹੀਂ ਕਿ ਇੱਥੋਂ ਮਿਲਦਾ ਨਹੀਂ ਕੁਛ, ਵੀ ਸੰਸਾਰਕ ਦਾਤਾਂ ਨਹੀਂ ਮਿਲਦੀਆਂ, ਐਸਾ ਨਹੀਂ ਹੈ। ਮਿਲਦੀਆਂ ਹਨ, ਪਰ ਇਹ ਮੰਜ਼ਿਲ ਨਹੀਂ ਹੈ। ਇੱਥੋਂ ਤੱਕ ਨਹੀਂ ਰਹਿ ਜਾਣਾ ਵੀ ਸੰਸਾਰਕ ਮੰਗਾਂ ਹੀ ਮੰਗੀ ਜਾਈਏ, ਇਹ ਤਾਂ ਮੰਗਾਂ ਦਾ ਸਿਮਰਨ ਹੋਇਆ ਨਾ। ਫਿਰ ਗੁਰੂ ਪਰਮੇਸ਼ਰ ਵੱਲ ਨੂੰ ਰੁੱਖ ਹੋਵੇ ਮਨ ਦਾ, ਵਾਹਿਗੁਰੂ ਦੇ ਸਨਮੁਖ ਰਹਿਣਾ। ਅਗਰ ਜੇ ਕੋਈ ਮੰਗ ਸਾਡੀ ਪੂਰੀ ਨਹੀਂ ਹੋ ਰਹੀ ਤਾਂ ਸਮਝਣਾ ਇਹ ਸਾਡੀ ਇੱਛਾ ਵਿੱਚ ਪਰਮਾਤਮਾ ਦੀ ਇੱਛਾ ਸ਼ਾਮਲ ਨਹੀਂ ਹੋਈ। ਹੋ ਸਕਦਾ ਜਿਹੜੀ ਅਸੀਂ ਇੱਛਾ ਕਰ ਰਹੇ ਹਾਂ ਉਹ ਦਾਤ ਸਾਨੂੰ ਮਿਲ ਜਾਂਦੀ, ਸਾਡਾ ਨੁਕਸਾਨ ਹੋ ਸਕਦਾ ਸੀ। ਪਰਮਾਤਮਾ ਸਾਡੇ ਨਾਲੋਂ ਸਿਆਣਾ। ਹਜ਼ੂਰ ਕਹਿੰਦੇ ਨੇ ਮੰਮਾ ਮੰਗਣ ਹਾਰ ਇਆਨਾ, ਦੇਣ ਹਾਰ ਦੇ ਰਹੇ ਹੋ ਸੁਜਾਨਾ। ਪਰਮਾਤਮਾ ਜੋ ਦੇਣ ਹਾਰ ਹੈ ਸਾਨੂੰ ਦੇ ਰਿਹਾ, ਉਹ ਸੁਜਾਨ ਹੈ, ਉਹ ਅਣਜਾਣ ਨਹੀਂ ਕਿ ਉਹਨੂੰ ਪਤਾ ਨਹੀਂ ਸਾਨੂੰ ਕੀ ਚਾਹੀਦਾ। ਅਸੀਂ ਤੀਬਰ ਤਾਂਘ ਸੰਸਾਰ ਦੇ ਪਦਾਰਥਾਂ ਦੀ ਪੈਦਾ ਕੀਤੀ ਹੋਈ ਹੈ, ਅਤੇ ਕੇਵਲ ਲੋੜਾਂ ਦੀ ਪੂਰਤੀ ਵਾਸਤੇ ਨਹੀਂ ਅਸੀਂ ਮੰਗ ਰਹੇ। ਸਾਰੇ ਸੁੱਖ ਹੁੰਦਿਆਂ ਵੀ ਮਨੁੱਖ ਸੰਸਾਰ ਹੀ ਮੰਗ ਰਿਹਾ, ਹੋਰ ਕਾਰੋਬਾਰ, ਹੋਰ ਅਮੀਰੀ, ਹੋਰ ਧਨ, ਹੋਰ ਫਲਾਣੀ ਚੀਜ਼, ਇਹੋ ਕੁਛ ਮੰਗ ਰਿਹਾ। ਅਤੇ ਇਸ ਵਾਸਤੇ ਇਹ ਮੰਜ਼ਿਲ ਨਹੀਂ ਹੈ, ਇਹਦੇ ਨਾਲ ਤਾਂ ਜੰਮਣਾ ਮਰਨਾ ਬਣਿਆ ਰਹੇਗਾ, ਇਹਦੇ ਨਾਲ ਜੰਮਣ ਮਰਨ ਨਹੀਂ ਮਿਟੇਗਾ। ਜੰਮਣ ਮਰਨ ਮਿਟਾਉਣ ਵਾਸਤੇ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਜਿਹੜੇ ਸਤਸੰਗੀ ਅਸਲੀ ਹੋਏ ਉਹਨਾਂ ਗੁਰਮੁਖਾਂ ਨੇ ਫਿਰ ਵੱਡੀ ਮੰਗ ਮੰਗੀ। ਹੁਣੇ ਮੇਰੀ ਸਿਮਰਤੀ 'ਚ ਇਤਿਹਾਸ ਵਿੱਚੋਂ ਇੱਕ ਬਚਨ ਆ ਗਿਆ। ਮਾਲਵੇ ਦੀ ਧਰਤੀ 'ਤੇ ਦੀਨਾ ਅਤੇ ਕਾਂਗੜ ਦੋ ਪਿੰਡ ਹਨ, ਦੀਨਾ ਕਾਂਗੜ। ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਚਮਕੌਰ ਦੀ ਜੰਗ ਤੋਂ ਆਏ ਹਨ, ਤਾਂ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਹਵੇਲੀ 'ਚ ਠਹਿਰੇ ਆ। ਦੀਨੇ ਪਿੰਡ ਸ਼ਮੀਰ, ਲਖਮੀਰ ਅਤੇ ਤਖਤਮਲ ਤਿੰਨ ਸਕੇ ਭਰਾ ਸਨ। ਸ਼ਮੀਰ ਇਲਾਕੇ ਦਾ ਚੌਧਰੀ ਸੀ, ਤਾਂ ਇਹਨਾਂ ਦੀ ਹਵੇਲੀ 'ਚ ਕਈ ਮਹੀਨੇ ਰਹੇ ਆ ਗੁਰੂ ਸਾਹਿਬ। ਅਤੇ ਬੜਾ ਖਾਲਸਾ ਉਦੋਂ ਇੱਥੇ ਜੁੜਦਾ ਰਿਹਾ, ਸਿੱਖ ਬੜਿਆਂ ਨੇ ਅੰਮ੍ਰਿਤ ਛਕਿਆ, ਅੰਮ੍ਰਿਤ ਸੰਚਾਰ ਹੁੰਦਾ ਰਿਹਾ। ਤਾਂ ਹਜ਼ੂਰ ਰੋਜ਼ ਕਥਾ ਸੁਣਾਉਂਦੇ ਸੀ, ਵਾਹਿਗੁਰੂ ਦੀ ਉਪਦੇਸ਼ ਦਿੰਦੇ ਸਨ। ਉਪਦੇਸ਼ ਸੁਣਦਿਆਂ ਸੁਣਦਿਆਂ ਸ਼ਮੀਰ ਜਿਹੜਾ ਸੀ ਉਹ ਉੱਚਾ ਹੋ ਗਿਆ, ਹਿਰਦੇ ਦੇ ਤਲ ਤੋਂ ਉੱਚਾ ਹੋ ਗਿਆ। ਕੀ ਹੋਇਆ? ਵਜ਼ੀਰ ਖਾਂ ਸੂਬਾ ਸਰਹੰਦ ਨੇ ਇੱਕ ਚਿੱਠੀ ਲਿਖੀ ਇਹਨਾਂ ਤਿੰਨਾਂ ਭਰਾਵਾਂ ਨੂੰ, ਸ਼ਮੀਰ ਨੂੰ ਮੁਖਾਤਬ ਹੋ ਕੇ, ਚੌਧਰੀ ਸੀ ਨਾ, ਵੀ ਤੂੰ ਹਕੂਮਤ ਨਾਲ ਬਾਗੀਆਨਾ ਬਿਰਤੀ ਰੱਖੀ ਹੋਈ ਹੈ, ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਨੂੰ ਤੁਸਾਂ ਆਪਣੇ ਘਰ ਹਵੇਲੀ 'ਚ ਠਹਿਰਾਇਆ ਹੋਇਆ, ਤੁਹਾਨੂੰ ਪਤਾ ਨਹੀਂ? ਜਾਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਧੋਖੇ ਨਾਲ ਫੜਾ ਦਿਓ, ਸਾਡੀ ਮਦਦ ਕਰੋ ਗ੍ਰਿਫਤਾਰ ਕਰਾਉਣ 'ਚ, ਅਤੇ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਕਹੋ ਵੀ ਉੱਥੋਂ ਚਲੇ ਜਾਣ। ਜੇ ਦੋਵੇਂ ਬਚਨ ਤੂੰ ਨਹੀਂ ਮੰਨਦਾ, ਦੋਵਾਂ 'ਚੋਂ ਇੱਕ ਗੱਲ ਨਹੀਂ ਮੰਨਦਾ, ਮੈਂ ਫੌਜ ਲੈ ਕੇ ਆਵਾਂਗਾ, ਤੁਹਾਡਾ ਸਾਰਾ ਸਰਬੰਸ ਨਾਸ਼ ਕਰ ਦਿਆਂਗਾ, ਕੋੜਵਾਂ ਹੀ ਖਤਮ ਕਰ ਦਿਆਂਗਾ। ਭਾਈ ਸ਼ਮੀਰ ਡਰਿਆ ਨਹੀਂ, ਹਾਲਾਂਕਿ ਇਹਨਾਂ ਦਾ ਇੱਕ ਮਾਮਾ ਸੀ, ਉਹ ਪੰਜਾਂ ਪੀਰਾਂ ਦਾ ਪਾਸ਼ਕ ਸੀ, ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਤੋਂ ਬੇਮੁਖ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਬੜੀ, ਪਰ ਹੋਏ ਨਹੀਂ। ਸ਼ਮੀਰ ਬਹੁਤ ਸ਼ਰਧਾਲੂ ਸੀ, ਗੁਰੂ ਮਹਾਰਾਜ ਦੀ ਮਹਿਮਾ ਜਾਣਦਾ ਸੀ। ਬੰਦਾ ਡੋਲਦਾ ਕਿਉਂ ਹੈ? ਬੜੇ ਲੋਕ ਸਾਨੂੰ ਮਿਲਦੇ ਇਹੋ ਜਿਹੇ ਵੀ ਤੁਸੀਂ ਪ੍ਰਚਾਰ ਨਹੀਂ ਸਹੀ ਢੰਗ ਨਾਲ ਕਰਦੇ, ਸਿੱਖਾਂ ਦੇ ਘਰ ਜੰਮੇ ਲੋਕ ਈਸਾਈ ਬਣ ਰਹੇ ਨੇ, ਨਹੀਂ ਇਹ ਪ੍ਰਚਾਰ ਕਰਕੇ ਨਹੀਂ ਐਸਾ ਹੋ ਰਿਹਾ, ਪ੍ਰਚਾਰ ਨਾਲ ਜੁੜਿਆ ਕੋਈ ਵਿਰਲਾ ਹੈ। ਗੁਰੂ ਮਹਾਰਾਜ ਦੀ ਸਿੱਖੀ ਬਾਣੀ ਇਤਿਹਾਸ ਜੁੜੇਗਾ ਅਤੇ ਸਿੱਖੀ ਅੰਦਰ ਚਲੇ ਜਾਏਗੀ,
फिर वह थिड़क नहीं सकता। जिसे अंदर सिखी चली गई, जिन्हों समझ पै गई सब तो व्डा सतगुरु नानक, फिर वह सतगुरु के द्वारे छड़ के किवें होर पासे भटकेगा। दूजी गल, लालच बस माया पदार्था सहूलीयत की लालच बस उसने सिख धर्म छड़िया, कल नूं वध लालच मिलिया तो ईसाई मत छड़ जाएगा। ये धर्म का राह ही नहीं है। लालच के अधीन हो के धर्म अपनाउणा, जिवें इस्लाम च लालच दिता जांदा वी तुसीं जे इस्लाम च आ जाओ सुनत करा के मुसलमान बन जाओ तो मरण तो बाद 72 हूरां तुहाडी सेवा च होणगियां परियां, तो अंगूरी शराब के चश्मे उत्थे वगदे ओ वन सवनी शराब पीण नूं मिलेगी। ये भगती ते धर्म कमाउण दा फल है कोई गंद पिल पल्ले पैणा, इत्थों तां निकलना, इहदे विच्चों निकल के तां आत्म आनंद प्राप्त करन तक जाणा। वेखो एक पासे आ, दूसरे पासे उहनां दे धर्म विच वी हैगे ने इहो जिहे जिन्हां ने मंजिल हासिल कीती, उह बाद च बेनती करांगा। भाई शमीर ने जवाबी पत्र लिखिया, दसम पातशाह नूं चिट्ठी विखाई नहीं, उहनें जवाबी चिट्ठी लिखी कि जिवें तुहाडे धर्म दे तुहाडे मजहब दे पैगंबर ने पीर हन तुसी सत्कार करदे हो, साडे पैगंबर हन गुरु गोबिंद सिंह महाराज, तो इस हवेली च ठहरे हन। यह एक हवेली नहीं, लखां हवेलियां उन्हां दे चरणां तों असीं सदके करिए। यह नहीं गल हो सकती कि धोखा करिए अपने पैगंबर नाल, तुहानूं फड़ा दईए गिरफ्तार करा दईए ते जां कह दईए कि इत्थों चले जाओ, यह तो हो नहीं सकता। रही गल तेरे वल्लों फौज लै के आउण दी, असीं तिन्ने भरा अपने साथियां सिपाहियां समेत तेरा अगा रोकांगे। असीं मारे गए तो फिर गुरु गोबिंद सिंह तक तू जाएगा, पहला नहीं जा सकता। और ऐसा निडर पत्र लिख के भेजा, पर यह भावना का गुरु महाराज नूं पता, सतगुरु महाराज नूं जनाउण दी नहीं लोड़ हुंदी। यह भुलेखा अज तक सानू पिया होया कि असीं दसांगे भी असीं लंगर कराया, असीं दसीए भी इन्नी माया भेट की, फिर गुरु महाराज नूं पता लगना। नहीं, गुरु महाराज के नेत्र साडे वर्गे नहीं, गुरु महाराज के कन्न साडे वर्गे नहीं कि असीं बोल के सुनावांगे तो फिर ही पता लगना। जो नाम जपीदा ना नेत्रेम करीदा, यह गुरु महाराज नूं जबान तो बोल के नहीं सुनाया जाता, अपने आप नूं सुनाउण लग पई है। गुरु महाराज नूं सुन जाना आपे, ये अपने आप नूं सुनाउण लई है। मन सुता है जगाउण लई बोली दा, ते बोलदिआं बोलदिआं मन सुन दा स्रोता बन जाए, नाम दा स्रोता बन जाए। गुरु महाराज नूं दस्या नहीं किसे ने, ते हजूर जाणी जाण हन, ते इह वी है भी इहनां दा परिवार नहीं मराउणा, असीं जंग लड़ांगे किते होर थां। तां गुरु महाराज इन्हें नहीं सी कहा भी तुसी चले जाओ, पर कपूरे चौधरी ने गलती की थी। कपूरा चौधरी जड़ा उन्हूं गुरु महाराज ने कहा भी सानू पता वजीर खां साडे पिछे आ रहा, तेरी हवेली तेरा घर बड़ा वधिया, इत्थे मैदान वंड दईए जंग लड़ीए। ते उन्हें जे ते निम्रता धार के कहिंदा भी महाराज मैं गरीब हाँ जी, मेरा इह अवस्था वाला नहीं। फिर होर गल सी, इन्हें ना गुस्से नाल इक ताना जिहा मारिया भी तुसीं अपना सारा परिवार मरवा आए हो, मैं नहीं मरवाना चाहुंदा। वह वजीर खां चढ़ के आ गया, मैनू फाहे ला लेणगे तुरक, तुसीं इत्थों चले जाओ। तां जिस वेले उठ के गया तां गुरु महाराज श्री गुर कहो अहो कपूरा, तुरक नहीं कर रहे हो कतूरा। महाराज कहिंदे कपूरिया साडा नहीं बणिया, तुरकां दा कतूरा बण गया तू। पर किथे शमीर, उन्हें चिट्ठी का जवाब आप लिख के भेजता सी ते गुरु साहब नूं दस्या नहीं, गुरु महाराज जाणी जाण हन। हजूर कहण लगे शमीर असीं चले जाणा, तू सेवा बड़ी साडी कीती आ, कुछ मंग। तां कहिंदा महाराज जे तुठे हो तां 84 लाख जूनां दा गेड़ा कट दिओ। महाराज कहिंदे उह तां नहीं कटिया जा सकदा, ते उह चुप कर गया। कहिंदा 7 बजे फिर एक दिन कहा महाराज ने शमीर असीं चले जाणा, कुछ मंग ला। कहिंदा महाराज मैं मंगिया सी भी 84 दा गेड़ा कट दिओ। महाराज फिर चुप कर गए। तीजी वारी फिर गया, कहिंदा महाराज नाले कहिंदे हो कुछ मंग, जदों दास मंगदा तुसीं चुप कर जांदे हो, तुहाडे कर कोई घाटा? 84 दा गेड़ा कटना तुहाडी खब्बे हाथ दी खेड आ जी, तुसीं पुछिआ मैं तां मंगिया। तां गुरू महाराज कहिण लगे साडा एक वचन तूं अजे मन्निआ नहीं, उह वचन मन। देखो गुरू महाराज दी खुशी, कहिंदे आ ना लोग तर्कां करदे, अमृत छकण दी की लोड आ, फलाणा कम करन दी की लोड आ, दाड़ा केस रखण दी की लोड आ। गल तां गुरु दी प्रसन्नता दी आ, गल तां है कि गुरु नानक साहब कहिंदे लैण आ, अद्धी रात नहीं है, बाहर धुप लगी। तां सिख तां इस तरह, नानक सेवक सोई आखी आ, जो सिर धरे उतार, अपने खोपरे दा बुद्धि दा माण हंकार नहीं,
ਚਤੁਰਾਈ ਸਿਆਣਪ ਨਾ ਚੱਕੀ ਫਿਰੇ, ਗੁਰੂ ਅੱਗੇ ਸਿਰ ਵੇਚ ਦੇਵੇ। ਇੱਥੇ ਤਾਂ ਗੱਲ ਜਾਂਦੀ ਹੈ ਨਾ, ਬਖਸ਼ਿਸ਼ ਤਾਂ ਉਦੋਂ ਮਿਲੇਗੀ ਨਾ, ਉੱਪਰਲਾ ਦਰਜਾ। ਇਹ ਨਹੀਂ ਵੀ ਗੁਰੂ ਮਹਾਰਾਜ ਕੋਲ ਦੁਨਿਆਵੀ ਦਾਤਾਂ ਨਹੀਂ ਅਤੇ ਬਖਸ਼ਦੇ ਨਹੀਂ, ਪਰ ਮਤਲਬ ਮੇਰੇ ਕਹਿਣ ਦਾ ਵੀ ਇੱਥੇ ਖੜੇ ਨਹੀਂ ਰਹਿਣਾ। ਸਿੱਖ ਨੇ ਸਿਰਫ ਮੰਗ ਮੰਗਣ ਨਹੀਂ ਆਉਣਾ, ਗੁਰਾਂ ਦਾ ਉਪਦੇਸ਼ ਸੁਣਨ ਆਉਣਾ, ਉਹਨੂੰ ਮੰਨਣਾ ਅਤੇ ਕਮਾਉਣ ਦੀ ਕੋਸ਼ਿਸ਼ ਕਰਨੀ, ਤਾਂ ਕਿ ਗੁਰੂ ਮਹਾਰਾਜ ਰੀਝਣ, ਫਿਰ ਮੈਨੂੰ ਮੰਗਣਾ ਨਹੀਂ ਪਏਗਾ ਕੁਛ। ਜਦੋਂ ਸਤਿਗੁਰੂ ਜੀ ਰੀਝ ਪੈਣਗੇ ਨਾ ਸਾਡੇ 'ਤੇ, ਪ੍ਰਸੰਨ ਹੋ ਜਾਣਗੇ, ਫਿਰ ਨਹੀਂ ਮੰਗਣ ਦੀ ਲੋੜ ਪਏਗੀ। ਮੰਗਣ ਤੋਂ ਬਗੈਰ ਹੀ ਸਭ ਕੁਝ ਮਿਲੇਗਾ, ਮੰਗਣ ਤੋਂ ਬਗੈਰ। ਤਾਂ ਇਸ ਪ੍ਰਕਾਰ ਕੀ ਹੋਇਆ, ਹਜ਼ੂਰ ਨੇ ਕਿਹਾ ਤੂੰ ਸਾਡਾ ਬਚਨ ਨਹੀਂ ਮੰਨਿਆ। ਕਹਿੰਦਾ ਜੀ ਦੱਸੋ ਮਹਾਰਾਜ, ਕਹਿੰਦੇ ਤੇਰੇ ਸਾਹਮਣੇ ਇੱਥੇ ਅੰਮ੍ਰਿਤ ਛਕਾਇਆ ਜਾਂਦਾ ਰਿਹਾ, ਤੂੰ ਨਹੀਂ ਅੰਮ੍ਰਿਤ ਛਕਿਆ ਬਾਈ, ਸਾਡਾ ਬਚਨ ਨਹੀਂ ਤੂੰ ਜਾਣਦਾ। ਇਹ ਉਸ ਵੇਲੇ ਜਦੋਂ ਗੁਰੂ ਮਹਾਰਾਜ ਨੇ ਖਾਲਸਾ ਸਾਜਿਆ, ਅਗਲੇ ਮਹੀਨੇ 26 ਜੇਠ 1756 'ਚ। ਸੋ ਇਸ ਪ੍ਰਕਾਰ ਗੁਰੂ ਮਹਾਰਾਜ ਨੇ ਜਦੋਂ ਖਾਲਸਾ ਸਾਜਿਆ 1699 ਅਤੇ 1756 ਸੀ ਉਦੋਂ ਬਿਕਰਮੀ ਸੰਮਤ, ਉਸੇ ਸਾਲ ਖਾਲਸਾ ਸਾਜਣ ਤੋਂ ਕੋਈ 1.5-2 ਮਹੀਨੇ ਬਾਅਦ

ਸੋ ਇਸ ਪ੍ਰਕਾਰ ਕੀ ਹੋਇਆ ਕਿ ਸ਼ਮੀਰ ਸਿੰਘ ਉਸੇ ਵੇਲੇ ਸਿਰ ਝੁਕਾਇਆ, ਸੇਵਾ ਬੜੀ ਕੀਤੀ ਸੀ, ਪਰ ਜਦੋਂ ਬਚਨ ਹਜ਼ੂਰ ਨੇ ਕਿਹਾ ਵੀ ਇਹ ਮਨ ਤੇ ਉਸੇ ਵੇਲੇ ਤਿਆਰ ਹੋ ਗਿਆ। ਫਿਰ ਉਹਨਾਂ ਨੇ ਸਾਰੇ ਭਰਾਵਾਂ ਨੇ ਪਰਿਵਾਰਾਂ ਸਮੇਤ ਤੇ ਸਿਪਾਹੀਆਂ ਸਮੇਤ ਕਾਫੀ ਹੋਰ ਵੀ ਉਹਨਾਂ ਸਾਰੇ ਅੰਮ੍ਰਿਤ ਪਾਨ ਕੀਤਾ, ਅੰਮ੍ਰਿਤ ਛਕਿਆ ਤੇ ਗੁਰੂ ਮਹਾਰਾਜ ਕਹਿੰਦੇ 84 ਘੱਟ ਦਿਆਂਗੇ। ਫਿਰ ਕੀ ਹੋਇਆ, ਸ਼ਮੀਰ ਸਿੰਘ ਬਣਿਆ ਤੇ ਆਪਣੇ ਘਰ ਗਿਆ। ਰਾਤ ਪਈ, ਰਾਤ ਸੁਪਨਾ ਆ ਰਿਹਾ, ਕਦੇ ਡੱਡੂ, ਕਦੇ ਕੱਛੂ, ਕਦੇ ਸੱਪ, ਕਦੇ ਕਿਰਲਾ, ਕਦੇ ਕੁਛ ਬਣਦਾ। ਅਖੀਰਲਾ ਜਨਮ ਇਹਦਾ ਚੰਡਾਲਾਂ ਦੇ ਘਰ 'ਚ ਹੋਇਆ ਤੇ ਰਾਤ ਸੁਪਨਾ ਆ ਰਿਹਾ ਸੀ, ਚੰਡਾਲਾਂ ਦੇ ਘਰ ਜਨਮ ਹੋਇਆ ਤੇ ਕਾਲ ਪੈ ਗਿਆ। ਕਾਲ ਪੈ ਗਿਆ ਤੇ ਆਪਣੇ ਪਰਿਵਾਰ ਨੂੰ ਲੈ ਕੇ ਬਾਹਰ ਜੰਗਲ 'ਚ ਗਿਆ। ਮਾਲਵੇ ਦੀ ਧਰਤੀ ਤੇ ਜਿਹੜੇ ਵਣਾਂ ਦੇ ਦਰਖਤ ਹੁੰਦੇ ਨੇ ਉਹਨਾਂ ਨੂੰ ਪੀਲੂ ਲੱਗਦੇ ਆ, ਇਹ ਉੱਪਰ ਚੜ੍ਹਿਆ ਸੀ ਤੇ ਪੀਲੂ ਤੋੜ ਤੋੜ ਸੁੱਟਦਾ, ਨਾਲੇ ਆਪ ਖਾਂਦਾ। ਹੱਥਾਂ ਪੈਰਾਂ ਵਾਲੀ ਟਾਹਣੀ ਟੁੱਟ ਗਈ, ਫਿਰ ਹੱਥਾਂ ਵਾਲੀ ਕਮਜ਼ੋਰ ਸੀ, ਉਹ ਵੀ ਟੁੱਟ ਗਈ, ਲਮਕ ਜੂ ਗਿਆ ਤੇ ਇੰਨੇ ਚਿਰ ਨੂੰ ਜਾਗ ਆ ਗਈ ਤੇ ਇਹਦੀਆਂ ਦਾੜਾਂ 'ਚੋਂ ਪੀਲੂ ਦੇ ਬੀਜ ਨਿਕਲੇ। ਜਦੋਂ ਦਾਤਣ ਕੀਤੀ, ਕਿਰਿਆ ਵੇਲੇ ਵੀ ਬੀਜ ਦਿਸੇ, ਤਾਂ ਇਹ ਇਸ਼ਨਾਨ ਕਰਕੇ ਨੇਤਰਿਮ ਕਰਕੇ ਆਇਆ ਗੁਰੂ ਮਹਾਰਾਜ ਦੇ ਦਰਬਾਰ 'ਚ, ਪਰ ਕਿਸੇ ਹੈਰਾਨੀ ਜੀ ਅਵਸਥਾ ਵਿੱਚ ਸੀ ਤੇ ਗੁਰੂ ਮਹਾਰਾਜ ਨੇ ਤਾਂ ਸ਼ੰਕਾ ਮੇਟਣ ਲਈ ਆਪ ਬੁਲਾਇਆ। ਕਹਿੰਦੇ ਸ਼ਮੀਰ ਸਿੰਘ, ਤੂੰ ਅੰਮ੍ਰਿਤ ਛਕਿਆ ਸੀ ਕੱਲ ਤੇ ਤੂੰ ਇਹੀ ਇੱਛਾ ਰੱਖੀ ਸੀ ਵੀ 84 ਦਾ ਗੇੜਾ ਕੱਟ ਦਿਓ, ਅਸੀਂ ਬਚਨ ਕਰ ਦਿੱਤਾ, ਫਿਰ ਤੇਰੇ ਚਿਹਰੇ ਤੋਂ ਦਾਸੀ ਕਿਉਂ, ਚਿਹਰਾ ਖੁਸ਼ ਪ੍ਰਸੰਨ ਚਾਹੀਦਾ ਸੀ, ਵਿਗਾਸ ਚਾਹੀਦਾ ਸੀ। ਕਹਿਣ ਲੱਗਾ, ਮਹਾਰਾਜ ਰਾਤੀ ਸੁਪਨਾ ਆਇਆ ਸੀ, ਪਰ ਇੰਜ ਮੇਰੀਆਂ ਦਾੜਾਂ 'ਚੋਂ ਪੀਲੂ ਦੇ ਬੀਜ ਨਿਕਲੇ, ਸੁਪਨਾ ਸੀ ਕਿ ਪ੍ਰਤੱਖ? ਹੁਣ ਵੇਖੋ, ਕੋਈ ਵੀ ਬੁੱਧੀਵਾਨ ਪੜ੍ਹਿਆ ਲਿਖਿਆ ਵੀ ਕਹੇਗਾ ਜਾਂ ਸੁਪਨਾ ਜਾਂ ਪ੍ਰਤੱਖ। ਗੁਰੂ ਮਹਾਰਾਜ ਕਹਿੰਦੇ ਸੁਪਨਾ ਵੀ ਸੀ ਤੇ ਪ੍ਰਤੱਖ ਵੀ ਸੀ। ਕਹਿਣ ਲੱਗਾ, ਮਹਾਰਾਜ ਚੰਗੀ ਤਰ੍ਹਾਂ ਸਮਝਾਓ, ਇਹ ਕਿਵੇਂ ਹੋ ਸਕਦਾ? ਸੁਪਨਾ ਸੁਪਨਾ ਹੁੰਦਾ, ਪ੍ਰਤੱਖ ਪ੍ਰਤੱਖ ਗੱਲ ਹੁੰਦੀ ਵਾਪਰਦੀ। ਮਹਾਰਾਜ ਕਹਿੰਦੇ ਜੋ ਕੁਝ ਤੇਰੇ ਨਾਲ ਵਾਪਰਨਾ ਸੀ ਤੇਰੇ ਪੂਰਵਲੇ ਜਨਮਾਂ ਦੇ ਕਰਮਾਂ ਮੁਤਾਬਕ, ਅਸੀਂ ਇੱਕ ਰਾਤ ਦੇ ਸੁਪਨੇ 'ਚ ਸਾਰਾ ਕੁਝ ਨਿਬੇੜ ਦਿੱਤਾ। ਇਹ ਜੋ ਕੁਝ ਤੇਰੇ ਨਾਲ ਰਾਤ ਵਾਪਰਿਆ ਸੁਪਨੇ 'ਚ, ਪ੍ਰਤੱਖ ਨਹੀਂ ਵਾਪਰੇਗਾ। ਪ੍ਰਤੱਖ ਨੂੰ ਸੁਪਨਾ ਬਣਾ ਕੇ ਕੱਢ ਦਿੱਤਾ, ਗੁਰੂ ਮਹਾਰਾਜ ਕੋਲ ਇੰਨੀ ਸਮਰੱਥਾ ਹੈ। ਗੁਰੂ ਅਧੂਰਾ ਨਹੀਂ ਚਾਹੀਦਾ, ਬਿਨ ਗੁਰ ਪੂਰੇ ਨਾ ਹੀ ਉਧਾਰ, ਬਾਬਾ ਨਾਨਕ ਆਖੇ ਵਿਚਾਰ, ਕਾਚੇ ਗੁਰ ਤੇ ਮੁਕਤ ਨਾ ਹੁਆ। ਲੋਕ ਸਮਝ ਬੈਠੇ ਆ ਵੀ ਕੋਈ ਗੱਲ ਨਹੀਂ, ਗੁਰੂ ਧਾਰਨ ਜਿਹਨੂੰ ਮਰਜ਼ੀ ਧਾਰਨ ਕਰ ਲਈਏ ਉਹਨੇ ਸਾਡੀ ਕਲਿਆਣ ਕਰ ਹੀ ਦੇਣੀ ਆ ਜੀ, ਅਸੀਂ ਤਾਂ ਸੱਚੇ ਸ਼ਰਧਾਲੂ ਹਾਂ। ਨਹੀਂ, ਸ਼ਰਧਾਲੂ ਤਾਂ ਹੋ, ਪਰ ਜਿਹਦੇ ਸ਼ਰਧਾਲੂ ਹੋ ਅੰਨਾ ਹੋਏਗਾ ਤੇ ਕਦਾਂ ਕਿਸ ਤਰ੍ਹਾਂ ਕਲਿਆਣ ਹੋਵੇਗੀ? ਜਿਵੇਂ ਛੇਵੇਂ ਪਾਤਸ਼ਾਹ ਗੁਰੂ ਸਰ ਮਹਾਰਾਜ ਵਾਲੀ ਜੰਗ ਤੋਂ ਬਾਅਦ ਹਜ਼ੂਰ ਸੈਰ ਨੂੰ ਚੜ੍ਹੇ, ਭਾਈ ਬਿਧੀ ਚੰਦ ਆਦਿਕ ਸੂਰਮੇ ਨਾਲ ਸਨ, ਤੇ ਜਦੋਂ ਹਜ਼ੂਰ ਲਧਾਈ ਕੇ ਪਿੰਡ ਦੇ ਬਾਹਰ ਜਾ ਰਹੇ ਸੀ ਤੇ ਇੱਕ ਸੱਪ ਆਉਂਦਾ, ਸੱਪ ਜਾ ਰਿਹਾ, ਭਾਈ ਬਿਧੀ ਚੰਦ ਨੇ ਕਿਹਾ ਮਹਾਰਾਜ ਸੱਪ ਆਉਂਦਾ ਬੜਾ ਵੱਡਾ। ਹਜ਼ੂਰ ਕਹਿੰਦੇ ਬਿਧੀ ਚੰਦਾ ਕੋਈ ਸ਼ਰਨ ਆ ਰਿਹਾ, ਕੋਈ ਸ਼ਰਨ ਆ ਰਿਹਾ, ਤੇ ਹਜ਼ੂਰ ਨੇ ਘੋੜਾ ਥੰਮਿਆ, ਉੱਤਰ ਕੇ ਖਲੋ ਗਏ। ਸੱਪ ਨੇ ਹੇਠਾਂ ਚਰਨਾਂ ਜਾ ਕੇ ਮਾਨੋ ਬੇਨਤੀ ਕਰ ਰਿਹਾ, ਲੰਮਾ ਪੈ ਗਿਆ, ਥਨ ਹੇਠਾਂ ਸੁੱਟ ਦਿੱਤੀ। ਸਤਿਗੁਰਾਂ ਨੇ ਚਰਨਾਂ ਦਾ ਜੋੜਾ ਛੁਹਾਇਆ, ਉਹਦਾ ਸਰੀਰ ਫਾਟ ਗਿਆ, ਵਿੱਚ ਕਿਰਮ ਪਏ ਹੋਏ ਸਨ। ਅਤੇ ਉਸ ਵੇਲੇ ਭਾਈ ਬਿਧੀ ਚੰਦ, ਭਾਈ ਨਾਨੂ ਜੀ ਸੀ, ਉਹਨਾਂ ਪੁੱਛਿਆ ਮਹਾਰਾਜ ਇਹ ਕੌਣ ਹੈ? ਤਾਂ ਹਜ਼ੂਰ ਕਹਿੰਦੇ ਵਿਖਾਉਂਦੇ ਆ। ਫਿਰ ਉੱਥੇ ਚਾਨਣ ਹੋਇਆ, ਪ੍ਰਕਾਸ਼ ਜਿਹਾ ਹੋਇਆ, ਉਹਦੇ ਵਿੱਚ ਬੰਦੇ ਵਰਗਾ ਆਕਾਰ ਪ੍ਰਗਟ ਹੋਇਆ ਅਤੇ ਉਹਨੇ ਰੋ ਰੋ ਕੇ ਬੇਨਤੀਆਂ ਕੀਤੀਆਂ, ਜੀ ਮੈਂ ਇਸ ਇਲਾਕੇ ਦਾ ਵਿਦਵਾਨ ਬ੍ਰਾਹਮਣ ਸੀ, ਅਹਿੰ ਬ੍ਰਹਮ ਅਸਮੀ ਦਾ ਸਿਧਾਂਤ ਗ੍ਰਹਿਣ ਕੀਤਾ ਸੀ ਵੀ ਅਸੀਂ ਬ੍ਰਾਹਮਣ ਸਾਰੇ ਬ੍ਰਹਮਾ ਦੇ ਮੁੱਖ 'ਚੋਂ ਪੈਦਾ ਹੋਏ ਹਾਂ, ਸਾਨੂੰ ਕੁਛ ਜਪ ਤਪ ਕਰਨ ਦੀ ਲੋੜ ਨਹੀਂ, ਅਸੀਂ ਪੂਜਾ ਕਰਾਉਣੀ ਹੈ ਲੋਕਾਂ ਤੋਂ ਆਪਣੀ, ਇਹ ਜਿੰਨੇ ਮੇਰੇ ਸਰੀਰ 'ਚ ਕਿਰਮ ਪਏ ਹੋਏ ਆ ਇਹ ਸਾਰੇ ਮੇਰੇ ਚੇਲੇ ਸੀ, ਇਹ ਪੂਜਾ ਦਾ ਧਾਨ ਲਿਆ ਲਿਆ ਕੇ ਮੈਨੂੰ ਖਵਾਉਂਦੇ ਸੀ, ਮੈਂ ਮੌਜਾਂ ਮਾਣੀਆਂ, ਲੱਤਾਂ ਘੁੱਟੀਆਂ, ਇਹਨਾਂ ਨੇ ਮੇਰੀਆਂ ਸੇਵਾ ਕੀਤੀ, ਵਨ ਸੋਨੇ ਖਾਣੇ ਖਵਾਏ, ਨਾ ਮੈਂ ਆਪ ਬੰਦਗੀ ਕੀਤੀ ਨਾ ਇਹਨਾਂ ਤੋਂ ਕਰਾਈ, ਮੈਂ ਮਰ ਕੇ ਸੱਪ ਬਣ ਗਿਆ, ਮੇਰਾ ਧਿਆਨ ਧਾਰਨ ਕਰਕੇ ਇਹ ਕਿਰਮ ਬਣੇ ਹੋਏ ਨੇ, ਮਹਾਰਾਜ ਇਹਨਾਂ ਦਾ ਕਸੂਰ ਨਹੀਂ, ਮੇਰੇ ਪਿੱਛੇ ਵੀ ਡੁੱਬੇ, ਇਹਨਾਂ ਦਾ ਵੀ ਭਲਾ ਕਰ ਦਿਓ। ਸਤਿਗੁਰਾਂ ਨੇ ਉਸ ਵੇਲੇ ਕਿਹਾ ਸਿੱਖੋ ਵੇਖ ਲਓ, ਇਹ ਜਿਹੜੇ ਕੱਚੇ ਪਿੱਲੇ ਲੋਕ ਗੁਰੂ ਬਣ ਕੇ ਬਹਿ ਜਾਂਦੇ ਆ, ਫਿਰ ਇਹ ਹਾਲਤ ਹੁੰਦੀ ਹੈ। ਸੰਤਾਂ ਕੀ ਗੁਰੂ ਬਣ ਕੇ ਬਹਿ ਜਾਂਦੇ ਲੋਕ, ਰੱਬ ਵੀ ਕਹਾਉਂਦੇ ਰਹੇ। ਜਿਵੇਂ ਖੁਸ਼ਵੰਤ ਸਿੰਘ ਪੱਤਰਕਾਰ ਨੇ ਕਿਤਾਬ ਲਿਖੀ ਸੀ ਵੀ ਹਿੰਦੁਸਤਾਨ 'ਚ 84 ਬੰਦੇ ਆਪਣੇ ਆਪ ਨੂੰ ਭਗਵਾਨ ਪਰਮਾਤਮਾ ਕਹਾ ਰਹੇ ਨੇ, ਉਹਨਾਂ ਵਿੱਚੋਂ ਫਿਰ ਉਹਨੇ ਲਿਖਿਆ ਕਿ 2 ਤਾਂ ਅਮਰੀਕਾ ਨੂੰ ਚਲੇ ਗਏ, 2 ਮਰ ਗਏ, 80 ਕੁ ਹੈਗੇ ਨੇ ਜੇ ਹੋਰ। ਤਾਂ ਇਸ ਪ੍ਰਕਾਰ ਇਉਂ ਬੜਾ ਵਹਿਮ ਭਰਮ ਲੋਕਾਂ ਨੂੰ ਬਣਿਆ ਹੋਇਆ ਵੀ ਪਰਮਾਤਮਾ ਖਰੇ ਸਰੀਰ ਆ। ਨਹੀਂ, ਪਰਮਾਤਮਾ ਸਰੀਰ ਨਹੀਂ ਹੈ, ਪਰ ਪਰਮਾਤਮਾ ਸਰੀਰ ਵਰਗਾ ਆਕਾਰ ਜਦੋਂ ਮਰਜ਼ੀ ਧਾਰ ਲਿਆ, ਸੰਸਾਰ ਵੀ ਤਾਂ ਉਹਨੇ ਧਾਰਨ ਕੀਤਾ, ਸਾਰੀ ਕੁਦਰਤ

0: ਕੁਦਰਤ ਪਰਮਾਤਮਾ ਵਿੱਚੋਂ ਨਿਕਲੀ ਆ, ਪਰ ਪਰਮਾਤਮਾ ਇਹ ਚੀਜ਼ ਨਹੀਂ, ਇਹ ਸਥੂਲ ਨਹੀਂ ਹੈ, ਇਹ ਤਾਂ ਬਦਲ ਜਾਏਗੀ, ਮਿਟ ਜਾਏਗੀ ਸਾਰੀ, ਕੁਦਰਤ ਨਹੀਂ ਰਹਿਣ ਵਾਲੀ ਚੀਜ਼। ਸੂਰਜ ਚੰਦਰਮਾ ਤਾਰੇ ਵੀ ਨਹੀਂ ਰਹਿਣਗੇ ਇੱਕ ਦਿਨ, ਪਰ ਪਰਮਾਤਮਾ ਫਿਰ ਵੀ ਹੋਏਗਾ। ਜਦੋਂ ਨਹੀਂ ਸੀ ਕੁਝ ਸਾਜਿਆ, ਪਰਮਾਤਮਾ ਉਦੋਂ ਵੀ ਸੀ। ਔਰ ਸਤਿਗੁਰੂ ਦੇ ਸਿਧਾਂਤ ਨੂੰ ਸਮਝਣਾ ਅਤੇ ਇਸ ਪਾਸੇ ਲੱਗਣਾ, ਮੈਂ ਇਸਲਾਮ ਦਾ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ ਕਿ ਉਹਨਾਂ 'ਚ ਭਾਵੇਂ ਕਾਜੀ ਮੌਲਵੀ ਇਹ ਗੱਲ ਕਹਿ ਰਹੇ ਨੇ ਵੀ ਤੁਸੀਂ ਇਸਲਾਮ ਧਾਰਨ ਕਰੋ, ਬੱਤਰ ਬੱਤਰ ਹੂਰਾਂ ਅਤੇ ਅੰਗੂਰੀ ਸ਼ਰਾਬ ਦੇ ਚਸ਼ਮੇ ਹੋਣਗੇ, ਲੋਭ ਲਾਲਚ ਦਿੱਤਾ ਜਾਂਦਾ। ਪਰ ਇੱਕ ਰਾਬੀਆ ਨਾਂ ਦੀ ਭਗਤਣੀ ਹੋਈ ਆ, ਬੜੇ ਗਰੀਬ ਘਰ ਜਨਮ ਹੋਇਆ ਸੀ ਅਤੇ ਉਹਨੂੰ ਵੇਚ ਦਿੱਤਾ ਗਿਆ ਸੀ, ਤਾਂ ਜਿਸ ਨੇ ਖਰੀਦੀ ਸੀ ਉਹ ਨੌਕਰਾਣੀ ਬਣਾ ਕੇ ਰੱਖਣੀ ਸੀ, ਉਹਨੇ ਸੇਵਾ ਕਰਦੀ ਸੀ ਪਰ ਆਪਣਾ ਕੰਮ ਨਿਬੇੜ ਕੇ ਖੁਦਾ ਦੀ ਇਬਾਦਤ ਕਰਨ ਲੱਗ ਪਈ। ਪੂਰਵਲਾ ਕਰਮ ਸੀ, ਜਿਸ ਦੇ ਘਰ ਵਿੱਚ ਉਹ ਰਹਿੰਦੀ ਸੀ ਉਹਨੇ ਵੇਖ ਲਿਆ ਇੱਕ ਦਿਨ ਵੀ ਇਹ ਤਾਂ ਇਬਾਦਤ ਕਰਦੀ ਹੈ ਖੁਦਾ ਦੀ, ਉਹਨੇ ਉਹਨੂੰ ਸੁਤੰਤਰ ਕਰਤਾ, ਆਜ਼ਾਦ ਕਰਤਾ। ਫਿਰ ਉਹ ਰਹੀ ਫਕੀਰਾਂ ਕੋਲ ਅਤੇ ਬੰਦਗੀ ਕਰਕੇ ਇੰਨੀ ਅੱਗੇ ਲੰਘ ਗਈ, ਜਿੱਥੇ ਉਹ ਰਹਿੰਦੀ ਸੀ ਉਹਦੇ ਕੋਲ ਵੱਡੇ ਵੱਡੇ ਸਾਧੂ ਸੰਤ ਫਕੀਰ ਦਰਵੇਸ਼ ਆ ਕੇ ਬਹਿੰਦੇ ਸੀ। ਜਦੋਂ ਕੁਰਾਨ ਸ਼ਰੀਫ ਦਾ ਉਹ ਪਾਠ ਕਰਦੀ ਸੀ, ਉਹ ਕਹਿੰਦੇ ਆ ਕੁਰਾਨ ਦੀ ਤਲਾਵਤ ਦੇਣੀ, ਜਿਹਨੂੰ ਅਸੀਂ ਕਹਿੰਦੇ ਨਾ ਬਾਣੀ ਦਾ ਪਾਠ ਕਰਨਾ, ਉਹ ਜਦੋਂ ਕੁਰਾਨ ਦੀ ਤਲਾਵਤ ਦਿੰਦੀ ਸੀ ਤੇ ਕੁਰਾਨ ਦਾ ਰੂਪ ਹੋ ਜਾਂਦੀ ਸੀ, ਉਹਨੂੰ ਸਰੀਰ ਦਾ ਚੇਤਾ ਭੁੱਲ ਜਾਂਦਾ ਸੀ। ਇੱਕ ਬੀਬੀ ਜੀ ਮੈਂ ਵੇਖੇ ਨੇ, ਭਗਤਣੀ ਇੱਕ ਮਾਈ ਵੇਖੀ ਆ, ਸਰਹਾਲੀ ਪਿੰਡ ਵਾਲੀ, ਮਾਤਾ ਗੁਰਦੀਪ ਕੌਰ ਦਾ ਨਾਂ ਸੀ, ਅੰਮ੍ਰਿਤਸਰ ਜ਼ਿਲ੍ਹੇ ਸਰਹਾਲੀ ਪਿੰਡ ਆ। ਬੜੀ ਵਾਰੀ ਉਹ ਮਾਤਾ ਜੀ ਦੇ ਦਰਸ਼ਨ ਕੀਤੇ ਅਤੇ ਬਚਨ ਬਲਾਸ ਸੁਣੇ। ਉਹ ਸੰਤ ਤਾਰਾ ਸਿੰਘ ਸਰਹਾਲੀ ਵਾਲੇ, ਸੰਤ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ, ਸੰਤ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ, ਸੰਤ ਕਰਤਾਰ ਸਿੰਘ ਜੀ, ਸੰਤ ਜਰਨੈਲ ਸਿੰਘ, ਸਾਰਿਆਂ ਦੀ ਸੰਗਤ ਕਰਨ ਵਾਲੀ ਸੀ, ਬਹੁਤ ਗੁਰਮਖਰੂ ਸੀ ਅਤੇ ਅਮੀਰੀ ਵੀ ਬੜੀ ਸੀ ਘਰ, ਔਰ ਮਹਾਰਾਜ ਸਾਹਿਬ ਨੇ ਸੁੰਦਰਤਾ ਵੀ ਬੜੀ ਬਖਸ਼ੀ ਸੀ। ਅਤੇ ਉਹ ਸੰਤ ਕਰਤਾਰ ਸਿੰਘ ਖਾਲਸਾ ਜੀ ਦੇ ਖਿਹੜੇ ਪਈ ਸੀ 101 ਅਖੰਡ ਪਾਠ ਸਾਹਿਬ ਘਰ ਕਰਾਉਣਾ, ਅਤੇ ਮਹਾਂਪੁਰਸ਼ ਵਿਹਲ ਨਹੀਂ ਸੀ ਮਿਲਦਾ, ਪ੍ਰਚਾਰ ਦੌਰਿਆਂ 'ਤੇ 10-10 12-12 ਵਾਰੀ 'ਤੇ ਕਥਾ ਕਰਦੇ ਸੀ ਦਿਹਾੜੀ 'ਚ। ਅਤੇ ਬਾਬਾ ਹਰਨਾਮ ਸਿੰਘ ਨੂੰ ਦੱਸਿਆ, ਉਹਨਾਂ ਨੇ ਕਿਹਾ ਬੀਬੀ ਜੀ ਖਾਲਸਾ ਜੀ ਨੂੰ ਇੰਝ ਰੋਕੋ ਨਾ, ਉਹ ਤੁਹਾਡੇ ਘਰ ਠਹਿਰ ਗਏ, ਅਖੰਡ ਪਾਠ ਸਾਹਿਬ ਸਿੰਘਾਂ ਤੋਂ ਕਰਾਉਣੇ ਅਤੇ ਫਿਰ ਪ੍ਰਚਾਰ 'ਚ ਰੁਕਾਵਟ ਪੈਂਦੀ ਹੈ, ਅਤੇ ਸਾਡਾ ਵਚਨ ਰਿਹਾ ਤੁਸੀਂ ਆਪ ਸੰਥਿਆ ਕੀਤੀ ਹੋਈ ਆ, ਆਪ ਖੁਦ ਬਾਣੀ ਦੇ ਪਾਠ ਕਰੋ ਅਤੇ ਅਖੰਡ ਪਾਠਾਂ ਦਾ ਫਲ ਹੀ ਮਿਲ ਜਾਏਗਾ, 101 ਅਖੰਡ ਪਾਠਾਂ ਦਾ ਫਲ ਮਿਲੇਗਾ, ਤੁਸੀਂ 101 ਸਹਿਜ ਪਾਠ ਕਰੋ। ਉਹ ਬੀਬੀ ਜੀ ਪਾਠ ਕਰਨ ਲੱਗ ਪਏ, ਜਦੋਂ 50 ਪਾਠ ਕੀਤੇ ਸੀ ਤਾਂ ਗੁਰੂ ਮਹਾਰਾਜ ਦੇ ਦਰਸ਼ਨ ਹੋਣ ਲੱਗ ਪਏ ਸੀ, ਉਸਨੂੰ ਸਤਿਗੁਰਾਂ ਦੇ ਦਸਾਂ ਹੀ ਪਾਤਸ਼ਾਹ ਦਰਸ਼ਨ ਨੇ ਆਪ ਦੱਸਿਆ ਮੈਨੂੰ ਵੀ ਜਿਸ ਤਰ੍ਹਾਂ ਦੀ ਮਨ ਅੰਦਰ ਭਾਵਨਾ ਬਣਦੀ ਹੈ ਕਿ ਗੁਰੂ ਨਾਨਕ ਸਾਹਿਬ ਬਾਲਕ ਅਵਸਥਾ 'ਚ ਕਿਹੋ ਜਿਹੇ ਹੋਣਗੇ, ਗੁਰੂ ਨਾਨਕ ਸਾਹਿਬ ਜਵਾਨੀ ਦੀ ਉਮਰ 'ਚ ਕਿਹੋ ਜਿਹੇ ਸੀ, ਇਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਕਿਹੋ ਜਿਹਾ ਦਰਸ਼ਨ ਹੈ, ਤਾਂ ਇਹ ਸਾਰੇ ਦਰਸ਼ਨ ਮੈਨੂੰ ਹੋਏ ਆ। ਤਾਂ ਇੱਕ ਸਿੰਘ ਅੱਜ ਵੀ ਨਿਊਯਾਰਕ ਆ, ਉਹ ਕਹਿੰਦਾ ਵੀ ਇਸ ਤਰ੍ਹਾਂ ਉਹ ਪਾਠ ਕਰਦੀ ਸੀ ਬੀਬੀ ਵੀ ਉਹਨੂੰ ਸਭ ਸੰਸਾਰ ਦਾ ਚੇਤਾ ਭੁੱਲ ਜਾਂਦਾ ਸੀ, ਲੀਨ ਹੋ ਜਾਂਦੀ। ਇੱਕ ਵਾਰੀ ਕਹਿੰਦੇ 11 ਵਜੇ ਮੈਂ ਗਿਆ, ਪ੍ਰਤਪਾਲ ਸਿੰਘ ਨਾਂ ਉਹਦਾ, ਨਿਊਯਾਰਕ ਰਹਿੰਦਾ, ਕਹਿੰਦਾ ਮੈਂ 11 ਵਜੇ ਗਿਆ ਅਤੇ ਮੈਂ ਬਹਿ ਕੇ ਸੁਣਨ ਲੱਗ ਪਿਆ, ਪਾਠ ਕਰਦੇ ਰਹੇ, ਫਿਰ ਆਖਰ ਉਹਨਾਂ ਸਮਝਿਆ ਵੀ ਕੋਈ ਜਲ ਪਾਣੀ ਛਕਾ ਦੀਏ, ਖਿਆਲ ਆਇਆ, ਗੁਰੂ ਮਹਾਰਾਜ ਤੇ ਰਮਾਲਾ ਪਾਇਆ ਅਤੇ ਕਿਹਾ ਵੀਰ ਜੀ ਟਾਈਮ ਕੀ ਹੋਇਆ। ਮੇਰੇ ਕੋਲ ਘੜੀ ਸੀ, ਕਹਿੰਦੇ ਮੈਂ ਕਿਹਾ ਜੀ 11 ਵਜ ਗਏ। ਕਹਿਣ ਲੱਗੇ ਅੱਛਾ, ਮੈਂ 3-4 ਵਜੇ ਬੈਠੀ ਸੀ ਇਸ਼ਨਾਨ ਕਰਕੇ, ਪਤਾ ਨਹੀਂ ਲੱਗਾ ਟਾਈਮ ਕਿਵੇਂ ਲੰਘ ਗਿਆ। ਜਿੱਥੇ ਮਨ ਜੁੜਿਆ ਹੁੰਦਾ ਉੱਥੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ, ਮਨ ਅਕਾਲ ਵਿੱਚ ਚਲਾ ਗਿਆ ਅਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਕੋਲ ਸੇਵਾਦਾਰ ਪ੍ਰਸ਼ਾਦਾ ਲਿਆਇਆ, ਥਾਲ ਪਰੋਸਿਆ, ਮਹਾਂਪੁਰਸ਼ਾਂ ਨੇ ਸਿਮਰਨ ਵਿੱਚ ਤਾਂ ਲੀਨ ਰਹਿੰਦੇ ਸੀ, ਇੱਕ ਬੁਰਕੀ ਤੋੜ ਕੇ ਛਕੀ ਅਤੇ ਕਿਹਾ ਵਾਹਿਗੁਰੂ ਤੇਰੇ ਪੈਦਾ ਕੀਤੇ ਪਦਾਰਥ ਭੋਜਨ ਐਡੇ ਸਵਾਦੀ ਹਨ, ਬੰਦੇ ਨੂੰ ਮੋਹ ਲੈਂਦੇ ਆ, ਤੂੰ ਆਪ ਕਿੱਡਾ ਕੁ ਆਨੰਦੀ ਆ, ਕਿੰਨਾ ਕੁ ਸਵਾਦੀ ਆ। ਅਤੇ ਸਮਾਧੀ ਲੱਗ ਗਈ, 15 ਦਿਨ ਅਤੇ 15 ਰਾਤਾਂ ਸਮਾਧੀ ਲੱਗੀ ਰਹੀ, 15 ਦਿਨ 15 ਰਾਤਾਂ ਸੇਵਾਦਾਰ ਪਹਿਰੇ 'ਤੇ ਖਿੜੇ ਵੇਖਦੇ ਰਹੇ। ਜਿੱਦਣ ਨੇਤਰ ਖੁੱਲ੍ਹੇ 16ਵੇਂ ਦਿਨ ਸੇਵਾਦਾਰ ਭੱਜ ਕੇ ਸਾਦਾ ਜਿਹਾ ਪ੍ਰਸ਼ਾਦਾ ਲਿਆਇਆ ਵੀ ਮਹਾਂਪੁਰਸ਼ਾਂ ਨੇ 15 ਦਿਨਾਂ ਤੋਂ ਛਕਿਆ ਕੁਛ ਨਹੀਂ, ਜਦੋਂ ਪ੍ਰਸ਼ਾਦਾ ਲਿਆਇਆ ਥਾਲ ਤਾਂ ਕਹਿੰਦੇ ਤੇਰਾ ਦਿਮਾਗ ਨਹੀਂ ਕੰਮ ਕਰਦਾ। ਕਹਿਣ ਲੱਗਾ ਜੀ ਕੀ ਗੱਲ ਹੋਈ? ਕਹਿੰਦੇ ਹੁਣੇ ਤਾਂ ਛਕਿਆ ਸੀ। ਕਹਿੰਦੇ ਮਹਾਂਪੁਰਸ਼ੋ 16 ਦਿਨ ਹੋ ਗਏ, 16ਵਾਂ ਦਿਨਾਂ 'ਚ ਤੁਸੀਂ ਇੱਕ ਬੁਰਕੀ ਛਕੀ ਸੀ, ਫਿਰ ਛਕਿਆ ਹੀ ਨਹੀਂ, ਸਮਾਧੀ ਲੱਗ ਗਈ ਸੀ। ਕਹਿੰਦੇ ਅੱਛਾ, ਪਤਾ ਨਹੀਂ ਲੱਗਾ ਕਿਵੇਂ ਸਮਾਂ ਲੰਘ ਗਿਆ। ਉੱਥੇ ਜਾ ਕੇ ਇਹ ਗੱਲ ਹੁੰਦੀ, ਇਸ ਤਰ੍ਹਾਂ ਉਹ ਜਿਹੜੀ ਰਾਬੀਆ ਸੀ ਉਹ ਗੁਰੂ ਕੇ ਪਿਆਰੇ, ਉਹ ਭਗਤਣੀ ਸੀ ਬਹੁਤ, ਉਹਦੇ ਮੁੱਖ 'ਚੋਂ ਨਿਕਲੇ ਬਚਨ ਵੀ ਪੂਰੇ ਹੁੰਦੇ ਸੀ, ਕੋਈ ਪ੍ਰਸ਼ਨ ਸਵਾਲ ਪੁੱਛਦਾ ਸੀ ਬਾਖੂਬੀ ਉੱਤਰ ਦਿੱਤਾ ਜਾਂਦਾ, ਤਸੱਲੀ ਬਖਸ਼। ਪਰ ਇੱਕ ਬੰਦਾ ਇਹੋ ਜਿਹਾ ਸੀ, ਬਗਦਾਦ ਰਹਿਣ ਵਾਲਾ ਫਕੀਰ ਸੀ, ਉਹ ਵੀ ਹਸਨ ਉਹਦਾ ਨਾਂ ਸੀ। ਹਸਨ ਆਉਂਦਾ ਸੀ ਗਾਹੇ ਬਗਾਹੇ ਉਹਦੇ ਕੋਲ, ਅਤੇ ਉਹਨੂੰ ਅੰਤਰਜਾਮਤਾ ਵੀ ਪ੍ਰਾਪਤ ਸੀ, ਸਮਝਾਉਂਦੀ ਰਹੀ ਬਥੇਰਾ ਕੁਛ, ਪਰ ਉਹਦੇ ਮੰਨਣ 'ਚ ਗੱਲ ਨਾ ਆਏ। ਉਹ ਅਜੇ ਵੀ ਇਸ ਤਰ੍ਹਾਂ ਹੀ ਲੋਕਾਂ ਦੇ ਅੰਦਰ ਆ। ਜਿਹੜਾ ਮਨਸੂਰ ਸੀ ਉਹਨੂੰ ਸੂਲੀ ਦੇ ਕੋਲ ਟੰਗਿਆ ਸੀ, ਉਹ ਕਹਿੰਦਾ ਸੀ ਅਨਲ ਹੱਕ, ਜੋ ਪਰਮਾਤਮਾ ਸੱਚ ਸਰੂਪ ਹੈ ਮੈਂ ਵੀ ਉਹੋ ਹੀ ਹੋ ਗਿਆ। ਜਿਵੇਂ ਕਿਹਾ ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਆਪੇ ਰਾਂਝਾ ਹੋਈ। ਵਾਹਿਗੁਰੂ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਹੁਣ ਤੂੰ ਹੀ ਤੂੰ ਹੈ, ਜਦੋਂ ਮੈਂ ਸੀ ਤੂੰ ਹੈ ਨਹੀਂ ਸੀ, ਹੁਣ ਤੂੰ ਹੀ ਤੂੰ ਹੈ ਅਤੇ ਇੱਥੇ ਮੈਂ ਹੈ ਨਹੀਂ। ਮੈਂ ਖਤਮ ਹੋ ਕੇ ਹੀ ਤੂੰ ਤੂੰ ਹੋਣਾ ਨਾ, ਤੂੰ ਤੂੰ ਜਪਦਿਆਂ ਜਪਦਿਆਂ ਤੂੰ ਰੂਪ ਹੋ ਗਏ। ਇਸ ਪ੍ਰਕਾਰ ਹੀ ਮਨਸੂਰ ਕਹਿੰਦਾ ਸੀ ਅਨਲ ਹੱਕ, ਉਹਦੇ ਗੁਰਦੇਵ ਉਹਦੇ ਮੁਰਸ਼ਦ ਜੁਨੈਦ ਨੇ ਸਮਝਾਇਆ ਸੀ ਕਿ ਬੇਟਾ ਇਹ ਬਾਹਰ ਗੱਲ ਨਹੀਂ ਜਾਣੀ ਚਾਹੀਦੀ, ਇੱਥੇ ਕਹਿਤਾ ਤੈਨੂੰ ਕਸਮੇ ਕੁਰਾਨ, ਖੁਦਾ ਦੀ ਕਸਮ ਖਵਾਉਣਾ ਮੈਂ, ਇਹ ਲੋਕਾਂ ਸਾਹਮਣੇ ਨਾ ਬੋਲੀ। ਇਹ ਮੁਸਲਮਾਨ ਨਹੀਂ ਜਾਣਦੇ ਇਸ ਗੱਲ ਨੂੰ ਕਿ ਤੂੰ ਕਿੱਥੇ ਪਹੁੰਚਾ, ਮੈਨੂੰ ਪਤਾ, ਪਰ ਇਹ ਬੋਲੀ ਨਾ। ਪਰ ਇੱਕ ਦਿਨ ਉੱਥੋਂ ਦੇ ਹਾਕਮ ਦੇ ਸਾਹਮਣੇ ਬੋਲਤਾ ਨੇ, ਜਦੋਂ ਦਾਵਤ 'ਤੇ ਸੱਦਿਆ ਸੀ ਫਕੀਰਾਂ ਨੂੰ, 100 ਦੇ ਕਰੀਬ ਫਕੀਰ ਬੈਠੇ ਹੋਏ, ਖੁਦਾ ਦੀ ਗੱਲਬਾਤ ਚੱਲ ਰਹੀ ਸੀ, ਜਿੱਥੇ ਫਕੀਰਾਂ ਬਹਿਣਾ ਰੱਬ ਦੀ ਗੱਲ ਤਾਂ ਹੋਣੀ ਆ। ਉਹ ਹੋਰ ਨਾ ਕੁਛ ਬੋਲਿਆ, ਉਹਦੇ ਮੁੱਖ 'ਚੋਂ ਨਿਕਲਿਆ ਅਨਲ ਹੱਕ, ਵੀ ਇੱਥੇ ਹੁਣ ਖੁਦ ਖੁਦਾ ਹੀ ਬਸਦਾ ਹੈ, ਦੂਜਾ ਹੀ ਕੋਈ ਨਹੀਂ। ਅਨਲ ਹੱਕ, ਅਨ ਮੈਂ, ਅਲ ਹੋ ਗਿਆ ਹਾਂ, ਹੱਕ ਸੱਚ ਸਰੂਪ। ਹੁਣ ਇਹ ਸੱਚ ਸਰੂਪ ਹੋ ਗਿਆ ਤਾਂ ਉਹਨਾਂ ਫੜ ਕੇ ਸੂਲੀ ਟੰਗਿਆ, 15 ਦਿਨ ਮੁਕੱਦਮਾ ਚੱਲਿਆ, ਅਤੇ ਫਿਰ ਉਸਨੂੰ ਪੱਥਰ ਮਾਰੇ ਗਏ, ਅਤੇ ਇਉਂ ਲੱਕੜ ਦੀ ਸੂਲ ਘੜ ਕੇ ਉੱਪਰ ਬਿਠਾਇਆ ਜਾਂਦਾ ਸੀ ਗੁਦਾ ਭਾਰ, ਅਤੇ ਦੋਵਾਂ ਪਾਸੇ ਤੋਂ ਬੰਦੇ ਥੱਲੇ ਨੂੰ ਖਿੱਚਦੇ ਸੀ, ਅਤੇ ਉਹ ਜਿਹੜੀ ਸੂਲ ਸੀ ਖੋਪਰੇ ਵਿੱਚ ਦੀ ਬਾਹਰ ਨਿਕਲਦੀ ਸੀ, ਇੰਝ ਸੂਲੀ ਚਾੜਦੇ ਸੀ। ਇਹੋ ਜਿਹੀ ਸਜ਼ਾ ਸੀ ਉਹ, ਪਰ ਹੱਸਦਾ ਹੱਸਦਾ ਸੂਲੀ ਚੜਿਆ ਸੀ, ਰੋਇਆ ਨਹੀਂ, ਅਥਰੂ ਨਹੀਂ ਡਿੱਗਿਆ ਮਨਸੂਰ ਦਾ। ਤਾਂ ਉਸ ਵੇਲੇ ਜਿਹੜਾ ਉਹ ਜੁਨੈਦ ਸੀ, ਉਹਦਾ ਗੁਰੂ ਮੁਰਸ਼ਦ, ਉਹ ਆਇਆ, ਰੋਇਆ ਸੀ, ਕਹਿਣ ਲੱਗਾ ਮੇਰੇ ਬੱਚੇ, ਮੈਂ ਬਚਾ ਨਹੀਂ ਸਕਾਂਗਾ, ਪਰ ਮੇਰੀ ਇੱਕ ਗੱਲ ਸੁਣ, ਤੂੰ ਮੈਂ ਤੈਨੂੰ ਪੁੱਛਣਾ ਕੁਛ। ਕਹਿੰਦੇ ਆਓ ਮੇਰੇ ਗੁਰਦੇਵ, ਮੇਰੇ ਮੁਰਸ਼ਦ, ਆਓ ਦੱਸੋ। ਕਹਿੰਦੇ ਬੇਟਾ, ਮੈਂ ਤੈਨੂੰ ਖੁਦਾ ਦੀ ਕਸਮ ਖਵਾਈ ਸੀ ਵੀ ਇਹ ਗੱਲ ਬੋਲਣੀ ਨਹੀਂ, ਫਿਰ ਤੂੰ ਕਿਉਂ ਬੋਲੀ? ਕਹਿਣ ਲੱਗਾ ਮੇਰੇ ਮੁਰਸ਼ਦ, ਜਿਸ ਨੂੰ ਕਸਮ ਖਵਾਈ ਸੀ ਉਹ ਮਨਸੂਰ 'ਤੇ ਬੜੇ ਚਿਰ ਦਾ ਮਰ ਚੁੱਕਾ, ਇਹ ਤਾਂ ਖੁਦਾ ਹੀ ਬੋਲਦਾ, ਹੁਣ ਮੈਂ ਥੋੜ੍ਹਾ ਬੋਲਦਾ। ਪੈਗੰਬਰ ਮੁਹੰਮਦ ਸਾਹਿਬ ਨੂੰ ਐਤਾਂ ਵੀ ਇੰਝ ਹੀ ਉਤਰੀਆਂ ਸੀ। ਜਿੱਦਣ ਪਹਿਲੇ ਦਿਨ ਸਮਾਧੀ 'ਚ ਇਲਹਾਮ ਹੋਇਆ ਸੀ, ਘਰ ਆਏ ਸੀ, ਬਹੁਤ ਜ਼ਬਰਦਸਤ ਬੁਖਾਰ ਚੜ੍ਹ ਗਿਆ ਸੀ, ਕੰਬ ਰਿਹਾ ਸੀ ਸਰੀਰ, ਅਤੇ ਮੁੱਖ ਤੋਂ ਕੁਝ ਵਚਨ ਨਿਕਲਿਆ, ਅਤੇ ਉਹਨਾਂ ਦੀ ਘਰਵਾਲੀ ਸੀ ਜਿਹੜੀ, ਉਹ ਕਹਿਣ ਲੱਗੀ ਵੀ ਹਜ਼ਰਤ ਇਹ ਕੀ ਬੋਲ ਰਹੇ ਹੋ ਤੁਸੀਂ? ਕਹਿੰਦੇ ਮੈਂ ਨਹੀਂ ਬੋਲ ਰਿਹਾ, ਕੋਈ ਹੋਰ ਬੋਲ ਰਿਹਾ। ਕਹਿੰਦੇ ਜੋ ਕੁਛ ਨਿਕਲਦਾ ਮੁੱਖ ਤੋਂ ਕੱਢ ਦਿਓ। ਫਿਰ ਉਹਨੇ ਲਿਖੇ ਉਹ ਵਚਨ, ਉਹ ਲਿਖੇ ਸੀ ਖਜੂਰਾਂ ਦੇ ਪੱਤਰਾਂ 'ਤੇ, ਫਿਰ ਉਹ ਬੱਕਰੀਆਂ ਖਾ ਗਈਆਂ ਸੀ, ਅਤੇ ਫਿਰ ਇਸ ਕਰਕੇ ਉਦੋਂ ਲਿਖਤ ਦਾ ਕੋਈ ਪ੍ਰਬੰਧ ਨਹੀਂ, ਕਾਗਜ਼ ਨਹੀਂ ਸੀ ਹੁੰਦਾ। ਉਹ ਫਿਰ ਜਵਾਨੀ ਜਵਾਨੀ ਸੁਣਾਉਂਦੇ ਰਹੇ ਜੋ ਆਇਤਾਂ ਉਤਰਦੀਆਂ ਸੀ, ਤਾਂ ਹੀ ਉਹਨਾਂ ਨੂੰ ਪੈਗੰਬਰ ਕਿਹਾ ਜਾਂਦਾ, ਖੁਦਾ ਵੱਲੋਂ ਪੈਗਾਮ। ਪਰ ਉਹਨਾਂ ਦਾ ਚਾਚਾ ਨਹੀਂ ਮੰਨਿਆ, ਮੂਰਤੀ ਪੂਜਾ ਛੱਡੀ ਨਹੀਂ ਉਹਨੇ, ਅਬੂ ਤਾਲਬ ਚਾਚੇ ਨੇ ਪਾਲਿਆ ਸੀ। ਮੁਹੰਮਦ ਸਾਹਿਬ ਨੇ ਬਥੇਰਾ ਸਮਝਾਇਆ ਸੀ ਵੀ ਖੁਦਾ ਕੋਈ ਪੱਥਰ ਦੀ ਮੂਰਤੀ ਨਹੀਂ ਹੈ, ਪਰ ਉਹ ਮੰਨਿਆ ਨਹੀਂ। ਕਹਿੰਦੇ ਤੁਹਾਡਾ ਸੁਭਾਅ ਪਰਪੱਕ ਹੋਇਆ, ਪਤਾ ਨਹੀਂ ਕਿੰਨੇ ਜਨਮਾਂ ਦੇ ਸੰਸਕਾਰ ਹੈ, ਨਹੀਂ ਛੱਡਣਾ ਤੁਹਾਡੀ ਮਰਜ਼ੀ, ਪਰ ਇਹ ਪੱਥਰ ਦੀ ਮੂਰਤੀ ਦੀ ਪੂਜਾ ਦਾ ਕੋਈ ਲਾਭ ਨਹੀਂ, ਜਿਵੇਂ ਸਨਾਤਨੀ ਹੁਣ ਤੱਕ ਕਰੀ ਜਾਂਦੇ ਆ। ਤਾਂ ਇਸ ਤਰ੍ਹਾਂ ਗੁਰੂ ਕੇ ਪਿਆਰੇ, ਉਹ ਕੀ ਹੋਇਆ ਕਿ ਉਹ ਜਿੱਧਰੋਂ ਆਉਣਾ ਸੀ ਹਸਨ ਨੇ, ਰਾਬੀਆ ਉੱਥੇ ਰਸਤੇ 'ਚ ਪਹੁੰਚ ਗਈ, ਉੱਥੇ ਸੀ ਚਰਸਤਾ, ਅਤੇ ਮਿਸਾਲ ਜਗ ਰਹੀ ਸੀ। ਪੁਰਾਣੇ ਸਮਿਆਂ 'ਚ ਜਿਵੇਂ ਅੱਜ ਕੱਲ੍ਹ ਸਟਰੀਟ ਲਾਈਟਾਂ ਹਨ, ਮਿਸਾਲਾਂ ਜਗਿਆ ਕਰਦੀਆਂ ਸੀ ਸ਼ਹਿਰਾਂ 'ਚ ਕਸਬਿਆਂ 'ਚ, ਅਤੇ ਹੇਠਾਂ ਕੁਛ ਲੱਭ ਰਹੀ ਸੀ। ਜਿਸ ਵੇਲੇ ਹਸਨ ਪਹੁੰਚ ਗਿਆ, ਕਹਿਣ ਲੱਗਾ ਰਾਬੀਆ ਕੁਝ ਖੋ ਗਿਆ, ਕੁਝ ਗੁਆਚ ਗਿਆ? ਕਹਿਣ ਲੱਗੀ ਹਾਂ ਹਸਨ, ਸੂਈ ਗੁਆਚੀ। ਕਹਿਣ ਲੱਗਾ ਕਿੱਥੇ ਕਿਤੇ ਗੁਆਚੀ, ਮੈਨੂੰ ਦੱਸ, ਮੇਰੀ ਨਜ਼ਰ ਬੜੀ ਆ, ਮੈਂ ਲੱਭਦਿਆਂ। ਉੱਪਰ ਨੂੰ ਵੇਖ ਕੇ ਕਹਿਣ ਲੱਗੇ ਹਸਨ, ਸੂਈ ਘਰ ਗੁਆਚੀ ਸੀ। ਮੱਥੇ 'ਤੇ ਹੱਥ ਮਾਰ ਕੇ ਕਹਿਣ ਲੱਗਾ, ਅੱਗੇ ਹੀ ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਸੀ ਮੈਨੂੰ ਕਿ ਤੂੰ ਪਾਗਲ ਹੈ, ਪਰ ਹੁਣ ਤਾਂ ਨਿਸ਼ਚੇ ਵਾਜਕ ਗੱਲ ਹੋ ਗਈ ਨਾ, ਹੁਣ ਤਾਂ ਨਿਰਣਾ ਹੋ ਗਿਆ ਵੀ ਤੂੰ ਠੀਕ ਹੀ ਪਾਗਲ ਹੈ। ਕਮਲੀਏ, ਸੂਈ ਘਰ ਗੁਆਚੀ, ਲੱਭ ਰਹੀ ਚ ਰਸਤੇ 'ਚ ਆ ਕੇ ਮਿਸਾਲ ਦੇ ਥੱਲਿਓਂ। ਤਾਂ ਵੇਖ ਕੇ ਕਹਿਣ ਲੱਗੀ ਹਸਨ, ਤੈਨੂੰ ਸਮਝ ਆਇਆ ਹੈ ਇਸ ਗੱਲ ਦੀ ਵੀ ਜਿੱਥੇ ਚੀਜ਼ ਗੁਆਚੀ ਆ ਉੱਥੋਂ ਹੀ ਲੱਭਣੀ ਚਾਹੀਦੀ? ਕਹਿਣ ਲੱਗਾ ਹਾਂ, ਇਹ ਕਿਹਨੂੰ ਨਹੀਂ ਪਤਾ? ਕਹਿਣ ਲੱਗੀ ਇੰਨੇ ਚਿਰ ਦਾ ਮੈਂ ਮੱਥਾ ਮਾਰਦੀ ਹਾਂ, ਆ ਜਾਂਦਾ ਚੱਲ ਕੇ ਬਗਦਾਦ ਤੋਂ, ਤੇਰੇ ਮੰਨਣ 'ਚ ਗੱਲ ਤਾਂ ਆਉਂਦੀ ਨਹੀਂ, ਜੋ ਮੈਂ ਤੈਨੂੰ ਦੱਸਦੀ ਹਾਂ, ਜੋ ਪੁੱਛਦਾ ਦੱਸ ਦਿੰਦੀ ਹਾਂ, ਪਰ ਤੇਰੇ ਮੰਨਣ 'ਚ ਗੱਲ ਨਹੀਂ ਆਉਂਦੀ। ਖੁਦਾ ਨੇ ਅੰਦਰੋਂ ਪ੍ਰਗਟ ਹੋਣਾ, ਖੁਦਾ ਨੇ ਬਾਹਰੋਂ ਕਿੱਧਰੋਂ ਨਹੀਂ ਪ੍ਰਗਟ ਹੋਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਸੌ ਸਿਆਣਿਆ ਇੱਕੋ ਮਤ, ਮੂਰਖ ਆਪੋ ਆਪਣੀ। ਸਾਡੇ ਸਤਿਗੁਰੂ ਵੀ ਸਾਨੂੰ ਇਹੋ ਸਮਝਾ ਰਹੇ ਨੇ, ਕਾਹੇ ਰੇ ਬਨ ਖੋਜਣ ਜਾਈ, ਜੰਗਲਾਂ 'ਚ ਖੋਜਣ ਵਾਸਤੇ ਕਿਸ ਵਾਸ ਤੁਰਿਆ ਫਿਰਦਾ। ਸਰਬ ਨਿਵਾਸੀ, ਸਾਰਿਆਂ 'ਚ ਨਿਵਾਸ ਕਰਦਾ ਪਰਮਾਤਮਾ, ਤੇਰੇ ਵਿੱਚ ਵੀ ਹੈ, ਪਰ ਸਦਾ ਅਲੇਪਾ ਸਵਾਲ ਉੱਠਦਾ ਨਾ, ਇਸੇ ਪਾਪੀਆਂ 'ਚ ਪਾਪੀ, ਪੁੰਨੀਆਂ 'ਚ ਪੁੰਨੀ, ਵਿਕਾਰੀਆਂ 'ਚ ਵਿਕਾਰੀ ਹੋਏਗਾ। ਕਹਿੰਦੇ ਨਹੀਂ, ਸਦਾ ਅਲੇਪਾ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਤੇਰੇ ਸੰਗ ਸਾਥ ਹੀ ਸਮਾਇਆ ਹੋਇਆ। ਹਜ਼ੂਰ ਨੇ ਕਿਹਾ ਹੈ, ਦਿਨ ਰਾਤ ਕਮਾਇੜੋ ਸੋ ਆਇਓ ਮੱਥ, ਜਿਸ ਪਾਸ ਲੁਕਾਇਦੜੋ ਸੋ ਵੇਖੀ ਸੱਥ ਹੈ। ਜਿਹਦੇ ਪਾਸੋਂ ਲੁਕਾ ਲੁਕਾ ਕੇ ਕਰਮ ਕਰਦਾ, ਉਹ ਸਾਥ ਹੀ ਵੇਖ ਰਿਹਾ। ਸੰਗ ਦੇਖਿਆ ਕਰਨਹਾਰਾ, ਕਾਏ ਪਾਪ ਕਮਾਈ ਹੈ। ਅਗਰ ਇਹ ਗੱਲ ਕੋਈ ਮੰਨ ਲਏ, ਦੁਨੀਆਂ ਦੇ ਸਾਰੇ ਲੋਕ ਮੰਨ ਲੈਣ, ਤੇ ਦੁਨੀਆਂ ਤੋਂ ਪਾਪ ਨਸ਼ਟ ਹੋ ਜਾਏਗਾ, ਧਰਤੀ ਤੇ ਪਾਪ ਨਹੀਂ ਰਹੇਗਾ। ਜੇ ਧਾਰਮਿਕ ਲੋਕ ਹੀ ਪਾਪ ਤਿਆਗ ਦੇਣ, ਤਾਂ ਜਦੋਂ ਇਹ ਬਚਨ ਮੰਨ ਲਿਆ ਜਾਏ ਵੀ ਪਰਮਾਤਮਾ ਸਾਰਿਆਂ ਨੂੰ ਸਾਜਣ ਵਾਲਾ, ਪਾਲਣ ਵਾਲਾ, ਸੰਘਾਰ ਕਰਨ ਵਾਲਾ, ਅੰਤਰਜਾਮੀ, ਅੰਦਰ ਦੀਆਂ ਜਾਣਨ ਵਾਲਾ, ਸਾਰੇ ਕਰਮਾਂ ਨੂੰ ਵੇਖਣ ਵਾਲਾ ਕਿਤੇ ਦੂਰ ਨਹੀਂ ਹੈ। ਇਹ ਗੱਲ ਮੰਨ ਲਈ ਜਾਏ ਤੇ ਪਾਪ ਹੋਏਗਾ ਨਹੀਂ, ਕੋਈ ਮਾੜਾ ਕਰਮ ਨਹੀਂ ਹੋਏਗਾ, ਬੁਰੇ ਕਰਮਾਂ ਦੇ ਫੁਰਨੇ ਵੀ ਰੋਕੇ ਜਾਣਗੇ। ਨਾ ਮਨਾ, ਐਸਾ ਨਾ ਸੋਚ, ਪਰਮਾਤਮਾ ਵੇਖਦਾ, ਪਰਮਾਤਮਾ ਜਾਣਦਾ, ਉੱਤੋਂ ਲੁਕਾਇਆ ਨਹੀਂ ਜਾ ਸਕਦਾ ਕੁਛ। ਇਸ ਕਰਕੇ ਮਨੁੱਖ ਪਰਮਾਤਮਾ ਨੂੰ ਦੂਰ ਕਰਕੇ ਜਾਣਦਾ, ਇਹ ਵੱਡੀ ਭੁੱਲ ਪਈ ਹੋਈ ਹੈ। ਮਨ ਨਹੀਂ ਰਿਹਾ ਗੁਰਾਂ ਦਾ ਬਚਨ, ਭਾਈ ਗੁਰਦਾਸ ਜੀ ਇਹ ਸਮਝਾ ਰਹੇ ਨੇ ਵੀ ਤੇਰਾ ਮਨ ਹੀ ਨਹੀਂ ਮੰਨ ਰਿਹਾ। ਮਨ ਮੰਨਣ ਕਰਕੇ ਹੀ ਪਰਮਾਤਮਾ ਪ੍ਰਗਟ ਹੋਏਗਾ, ਦੂਰ ਤਾਂ ਹੈ ਨਹੀਂ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਅੰਤਰ ਬਸੇ ਬਾਹਰ ਪੀ ਉਹੀ। ਸੋ ਇਸ ਪ੍ਰਕਾਰ ਬੜੇ ਬਚਨ ਸੱਚੇ ਪਾਤਸ਼ਾਹ ਨੇ ਕਹੇ ਹਨ, ਸਭ ਕਿਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ। ਜਿਹੜਾ ਬਾਹਰੋਂ ਟੋਲਦਾ ਫਿਰਦਾ, ਭਰਮ ਦਾ ਭੁਲਾਇਆ ਹੋਇਆ, ਭਰਮ ਵਿੱਚ ਪਿਆ ਹੋਇਆ, ਭੁਲੇਖਾ, ਅਗਿਆਨ, ਭਰਮ ਇਹਨੂੰ ਬੜੇ ਹੋਏ ਨੇ। ਜਿਵੇਂ ਕੋਈ ਬੰਦਾ ਦਿਨ ਵੇਲੇ ਆਪਣੇ ਘਰੋਂ ਚਲਾ ਗਿਆ ਬਾਹਰ, ਸ਼ਾਮਾਂ ਨੂੰ ਪਰਤਿਆ, ਗਾੜਾ ਹਨੇਰਾ ਤਾਂ ਨਹੀਂ ਪਰ ਕੁਛ ਹਨੇਰਾ ਹੈ, ਚੀਜ਼ਾਂ ਦਿਸਦੀਆਂ ਪਰ ਅਸਲੀਅਤ ਰੂਪ ਵਿੱਚ ਨਹੀਂ ਦਿਸਦੀਆਂ। ਜਿਵੇਂ ਰੱਸੀ ਵਿੰਗੀ ਟੇਢੀ ਪਈ ਹੈ ਘਰ ਦੇ ਬਾਹਰ, ਦਿਸ ਰਹੀ ਹੈ ਸੱਪ ਬਣ ਕੇ। ਔਰ ਇਸ ਪ੍ਰਕਾਰ ਵਿਚਾਰ ਸਾਗਰ ਨਾਂ ਦੇ ਗ੍ਰੰਥ ਵਿੱਚ ਬਚਨ ਲਿਖਿਆ, ਹੇਤ ਮੋਖਸ਼ ਕੇ ਗਿਆਨ ਹੈ, ਨਹੀਂ ਕਰਮ ਨਹੀਂ ਧਿਆਨ, ਰੱਜੂ ਸਰਪ ਤਬ ਹੀ ਨਸੈ ਜਬ ਹੋਏ ਰੱਜੂ ਕੋ ਗਿਆਨ। ਰੱਸੀ 'ਚ ਸੱਪ ਦੀ ਪ੍ਰਤੀਤੀ ਉਦੋਂ ਦੂਰ ਹੋਵੇਗੀ ਜਦੋਂ ਰੱਸੀ ਰੱਸੀ ਬਣ ਕੇ ਦਿਸਣ ਲੱਗੀ, ਹਨੇਰਾ ਦੂਰ ਹੋ ਗਿਆ, ਚਾਨਣ ਹੋ ਗਿਆ। ਤਾਂ ਚਾਨਣ ਹੈ ਗੁਰੂ ਕਾ ਸ਼ਬਦ, ਧਾਰਮਿਕ ਗ੍ਰੰਥਾਂ 'ਚ ਲਿਖਿਆ ਉਪਦੇਸ਼ ਸਿੱਖਿਆ ਚਾਨਣ ਹੈ, ਪਰ ਮਨਨ ਚਾਨਣ ਨਹੀਂ ਜਾ ਰਿਹਾ, ਮਨਾਂ ਵਿੱਚ ਰੌਸ਼ਨੀ ਨਹੀਂ ਜਾ ਰਹੀ। ਦਿਮਾਗੀ ਤੌਰ 'ਤੇ ਬੜਾ ਮੇਰੇ ਵਰਗਿਆਂ ਨੇ ਪੜ੍ਹਿਆ, ਧਾਰਮਿਕ ਗਿਆਨ ਪੜ੍ਹਿਆ, ਪਰ ਮਨ 'ਚ ਕਿਉਂ ਨਹੀਂ ਗਿਆ, ਮਨ ਨੇ ਪਕੜਿਆ ਨਹੀਂ। ਇੱਥੇ ਗੱਲ ਭਾਈ ਗੁਰਦਾਸ ਜੀ ਇਸ ਕਵਿਤ ਵਿੱਚ ਇਹੀ ਕਹਿ ਰਹੇ ਨੇ ਕਿ ਜਦੋਂ ਤੱਕ ਗੁਰਾਂ ਦੇ ਉਪਦੇਸ਼ ਨੂੰ ਇਹ ਮਨ ਨਹੀਂ ਪਕੜਦਾ, ਉਦੋਂ ਤੱਕ ਗੱਲ ਨਹੀਂ ਬਣੇਗੀ, ਕਸੂਰ ਆਪਣਾ ਹੀ ਹੈ। ਸਤਿਗੁਰੂ ਦੇ ਘਰ ਵਿੱਚ ਤਾਂ ਸਭ ਕੁਛ ਹੀ ਹੈ, ਜੋ ਸਾਨੂੰ ਦੇਣਾ ਚਾਹੁੰਦੇ ਹਨ ਅਸੀਂ ਉਹਦੇ ਪਾਤਰ ਨਹੀਂ ਬਣ ਰਹੇ, ਹੋਰ ਹੋਰ ਚੀਜ਼ਾਂ ਕੇਵਲ ਮੰਗ ਰਹੇ ਹਾਂ। ਜਿਵੇਂ ਸਾਹਿਬ ਨੂੰ ਪਤਾ ਨਾ ਹੋਵੇ ਵੀ ਸਾਨੂੰ ਕੀ ਚਾਹੀਦਾ, ਅਸੀਂ ਸਾਹਿਬ ਨੂੰ ਸਜਾਣ ਅਤੇ ਆਪਣੇ ਆਪ ਨੂੰ ਐਣਾ ਨਹੀਂ ਸਮਝਿਆ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਾਮਨ ਅਖਰੀ ਬਾਣੀ 'ਚ ਕਹਿ ਰਹੇ ਨੇ, ਬਾਣੀਆਂ ਦੇ ਪਾਠ ਬੜੇ ਹੋ ਰਹੇ ਆ, ਅਖੰਡ ਪਾਠ ਲੋਕ ਕਰਾ ਰਹੇ ਨੇ। ਪਹਿਲੀ ਗੱਲ ਤਾਂ ਇਹ ਵੀ ਜਿਵੇਂ ਪਾਠ ਕਰਾਉਣਾ ਚਾਹੀਦਾ ਉਂਝ ਨਹੀਂ ਕਰਾ ਰਹੇ। ਕਦੇ ਸਮਾਂ ਸੀ ਜਦੋਂ ਘੰਟਿਆਂ ਬੱਧੀ ਪਰਿਵਾਰ ਜਿੰਨਾ ਪਾਠ ਕਰਾਇਆ ਹੁੰਦਾ ਸੀ ਸੁਣਦੇ ਸੀ। ਮੈਂ ਇੱਕ ਵਾਰੀ ਆਪ ਵੇਖਿਆ, ਭੋਏਵਾਲ ਪਿੰਡ ਆ ਸਾਡੇ ਇਲਾਕੇ 'ਚ, ਅਤੇ ਉੱਥੇ ਚੰਗੇ ਸਰੀਲੇ ਪਾਠੀ ਸੀ, ਨਾਲੇ ਸ਼ੁੱਧ ਪਾਠ ਕਰਨਾ ਜਾਣਦੇ। ਅੱਜ ਤਿੰਨੇ ਉਹ ਹੈਗੇ ਨੇ, ਤਿੰਨੇ ਸਿੰਘ ਹੈਗੇ, ਬੜਾ ਰਸੀਲਾ ਗਲਾ ਸੀ ਉਹਨਾਂ ਦਾ, ਤਿੰਨਾਂ ਦਾ ਹੀ। ਅਤੇ ਉਹਨਾਂ ਨੇ ਉੱਥੇ ਸਲਾਹ ਬਣੀ ਵੀ ਸਪੀਕਰ ਲੱਗਾ ਹੋਇਆ ਅਤੇ ਤਿੰਨ ਸਿੰਘ ਘੰਟਾ ਘੰਟਾ ਰੌਲ ਲਾਓ। ਜਦੋਂ ਉਹ ਪਾਠ ਵਿੱਚ ਰੌਲ ਲਾਉਣ ਲੱਗੇ ਪਹਿਲਾ ਸਿੰਘ ਹੀ, ਸਾਰਾ ਪਿੰਡ ਆ ਗਿਆ ਉਸ ਘਰ 'ਚ, ਹਵੇਲੀ ਭਰੀ ਹੋਈ ਸੀ। ਤਿੰਨ ਘੰਟੇ ਸਾਰੀ ਸੰਗਤ ਨੇ ਬੈਠ ਕੇ ਪਾਠ ਸੁਣਿਆ, ਅਤੇ ਅੱਜ ਘਰ ਵਾਲੇ ਨਹੀਂ ਸੁਣਦੇ, ਉੱਪਰ ਚੁਬਾਰੇ 'ਚ ਪਾਠ ਆਰੰਭ ਕਰਕੇ ਥੱਲੇ ਗੱਲਾਂ ਮਾਰੀ ਜਾਂਦੇ ਆ, ਟੈਲੀਵਿਜ਼ਨ ਲਾਇਆ ਹੁੰਦਾ ਅਤੇ ਕਾਹਲੀ ਹੁੰਦੀ ਆ। ਪੰਜ ਪੌੜੀਆਂ ਗ੍ਰੰਥੀ ਸਿੰਘ ਪੜ੍ਹੇ, ਪ੍ਰਸ਼ਾਦ ਵਰਤੇ, ਨਿਕਲੀਏ, ਫਿਰ ਭੋਗ ਦੇ ਵੇਲੇ ਹੀ ਦਰਸ਼ਨ ਮਾੜੇ ਜਾਂਦੇ ਆ ਪਰਿਵਾਰ ਦੇ। ਇੱਥੇ ਕੈਲੀਫੋਰਨੀਆ ਇੱਕ ਘਰ 'ਚ ਸਹਿਜ ਪਾਠ ਕਰਾਇਆ, ਦੋ ਸਿੰਘ ਪਾਠ ਕਰਨ ਚਲੇ ਗਏ, ਉਹਨਾਂ ਇੱਕ ਮਾਈ ਬਾਲੀ ਹੋਈ ਸੀ, ਉਹ ਜਿੰਨੇ ਦਿਨ ਪਾਠ ਹੁੰਦਾ ਜਿੰਨੇ ਦਿਨ ਪਾਠੀ ਪਾਠ ਕਰਦੇ ਸੀ, ਮਾਈ ਬੈਠੀ ਰਹਿੰਦੀ ਸੀ। ਅਤੇ ਜਿਸ ਦਿਨ ਭੋਗ ਪਿਆ ਅਤੇ ਉਸ ਵੇਲੇ ਮਾਈ ਦੇ ਕੰਨ 'ਚ ਉੱਚੀ ਉੱਚੀ ਬੋਲਣ, ਉਹ ਬਹੁਤਾ ਜ਼ਿਆਦਾ ਬੋਲੀ ਸੀ। ਇਹਨਾਂ ਪਾਠੀ ਸਿੰਘਾਂ ਵੇਖਿਆ ਵੀ ਹੱਦ ਹੋ ਗਈ, ਜਿਨ੍ਹਾਂ ਦੇ ਕੰਨ ਕੰਮ ਕਰਦੇ ਉਹਨਾਂ ਕਿਸੇ ਨੇ ਕਮਰੇ 'ਚ ਦਰਸ਼ਨ ਨਹੀਂ ਦਿੱਤੇ, ਬੋਲੀ ਮਾਈ ਬਾਲ ਛੱਡੀ, ਜਿਹਨੂੰ ਸੁਣਦਾ ਕੁਛ ਨਹੀਂ, ਬੋਲੀ ਮਾਈ ਬਾਲ ਛੱਡੀ ਵੀ ਇਹ ਥੱਲੇ ਨਾ ਆਏ, ਉੱਤੇ ਬੈਠੀ ਰਹੇ, ਅਤੇ ਜਿਹੜੇ ਸੁਣਨ ਵਾਲੇ ਸੀ ਕੰਨਾਂ ਵਾਲੇ ਉਹ ਨਾ ਸੁਣੇ ਕੁਛ ਨਹੀਂ। ਇਹੋ ਜਿਹੇ ਅਸੀਂ ਸਿੱਖ ਬਣ ਗਏ ਅੱਜ ਕੱਲ੍ਹ, ਫਿਰ ਕਹਿੰਦੇ ਸਾਨੂੰ ਫਲ ਨਹੀਂ ਮਿਲਿਆ। ਅਤੇ ਫਿਰ ਹੋਰ ਗੱਲ, ਹੁਣ ਜਦੋਂ ਸਰੋਤੇ ਨਹੀਂ ਰਹੇ ਤਾਂ ਮੈਨੂੰ ਪਤਾ, ਮੈਂ ਜ਼ਿਕਰ ਨਹੀਂ ਕਰਾਂਗਾ, ਨਾਮ ਨਹੀਂ ਲਵਾਂਗਾ, ਇਤਿਹਾਸਕ ਸਥਾਨਾਂ 'ਤੇ ਜਿਹੜੇ ਅਖੰਡ ਪਾਠੀ ਰੌਲਾ ਲਾ ਰਹੇ ਆ ਨਾ, ਉਹਨਾਂ ਨੂੰ ਪਾਠ ਨਹੀਂ ਕਰਨਾ ਆਉਂਦਾ, ਨਾ ਉਹਨਾਂ ਸਿੱਖਿਆ, ਕਿਉਂਕਿ ਪਾਠ ਸਿੱਖੇ ਵਾਲੇ ਪਾਠੀ ਨਹੀਂ ਮਿਲ ਰਹੇ ਇਸ ਵੇਲੇ, ਅਤੇ ਬੁੱਢੇ ਬੈਠੇ ਉੱਥੇ ਪੱਤਰੇ ਥੱਲੇ ਜਾਂਦੇ ਆ। ਮੈਂ ਤੁਹਾਨੂੰ ਸਬੂਤ ਦੇ ਸਕਦਾ, ਜੇ ਕੁਝ ਜਾਣਨਾ ਚਾਹੇ ਤਾਂ ਉੱਥੇ ਜਾ ਕੇ ਵੇਖ ਲਿਓ, ਇਤਿਹਾਸਕ ਸਥਾਨਾਂ 'ਤੇ, ਗੁਰੂ ਮਹਾਰਾਜ ਦੇ ਸਥਾਨਾਂ 'ਤੇ, ਕਿਉਂਕਿ ਸਰੋਤੇ ਨਹੀਂ ਅਗਲੇ ਬੰਨੇ, ਜਿੰਨਾ ਪਾਠ ਕਰਾਇਆ ਕਿਹੜਾ ਸੁਣਦੇ, ਸੁਣਨਗੇ ਤਾਂ ਪਾਠੀ ਹੋਣਗੇ ਨਾ। ਇੱਕ ਰਿਸ਼ਤੇਦਾਰਾਂ ਦੇ ਘਰ ਅਖੰਡ ਪਾਠ ਸਾਹਿਬ ਕਰਾਉਣਾ ਸੀ, ਮੇਰੀ ਪਸੰਦੀ ਦੇ ਪਾਠੀ ਨਹੀਂ ਮਿਲੇ, ਬੜੀ ਦੂਰੋਂ ਲਿਆਉਂਦੇ ਸੀ ਲੱਭ ਕੇ, ਪਰ ਮੇਰੀ ਤਸੱਲੀ ਫਿਰ ਨਹੀਂ ਹੋਈ। ਉਹ ਅਖੰਡ ਪਾਠੀਆਂ ਨੇ ਪਾਠ ਕੀਤੇ, ਪਾਠੀ ਨਹੀਂ ਮਿਲ ਰਹੇ, ਕਿਉਂਕਿ ਪਾਠ ਸੁਣਨ ਵਾਲੇ ਨਹੀਂ ਅਸੀਂ ਰਹੇ। ਅਸੀਂ ਖੁਦ ਵੀ ਬੇਅਦਬੀ ਕਰਦੇ ਹਾਂ ਗੁਰੂ ਮਹਾਰਾਜ ਦੀ, ਲੋਕ ਤਾਂ ਕਰ ਰਹੇ ਨਾ ਉਸ ਢੰਗ ਨਾਲ, ਪਰ ਅਸੀਂ ਵੇਖੋ ਕੋਈ ਸਤਿਕਾਰਯੋਗ ਵਿਅਕਤੀ ਆਪਣੇ ਘਰ 'ਚ ਸੱਦੀਏ, ਹੋਰ ਤਾਂ ਛੱਡੋ, ਟਕੇ ਦਾ ਰਾਜਨੀਤਿਕ ਲੀਡਰ ਕਿਸੇ ਪਿੰਡ 'ਚ ਆ ਕੇ ਤਾਂ ਬੜੇ ਧਿਆਨ ਨਾਲ ਐਂ ਵੇਖ ਕੇ ਸੁਣਦੇ ਆ, ਬੜੇ ਧਿਆਨ ਨਾਲ, ਜਿਵੇਂ ਪਤਾ ਨਹੀਂ ਬ੍ਰਹਮ ਗਿਆਨ ਸੁਣਾ ਰਿਹਾ ਉਹ, ਸਾਰਾ ਝੂਠ ਬੋਲਣਾ ਉਹਨਾਂ ਨੇ, ਝੂਠ ਬੋਲੀ ਜਾਂਦੇ ਰਾਜਨੀਤਿਕ ਲੀਡਰ, ਅਤੇ ਉਹਨਾਂ ਦੀਆਂ ਗੱਲਾਂ ਸੁਣੀ ਜਾਂਦੇ ਲੋਕ ਬੈਠੇ, ਉਹ ਬੁੱਧੂ ਬਣਾ ਰਹੇ, ਝੂਠ ਬੋਲੀ ਜਾਂਦੇ ਨੇ। ਜਿਵੇਂ ਕਿ ਮੁਸਲਮਾਨ ਨੇ ਕਿਹਾ ਸੀ ਰਾਜਨੀਤਿਕਾਂ ਬਾਰੇ, ਭਈ ਰਾਵੀ ਵਿੱਚੋਂ ਵਗੀਆਂ ਤਿੰਨ ਨਹਿਰਾਂ, ਦੋ ਸੁੱਕੀਆਂ ਅਤੇ ਇੱਕ ਵਗੇ ਹੀ ਨਾ, ਜਿਹੜੀ ਵਗੇ ਹੀ ਨਾ ਉਹਦੇ 'ਚ ਆਏ ਤਿੰਨ ਬਾਹਮਣ ਨਹਾਵਣ, ਦੋ ਡੁੱਬ ਗਏ ਅਤੇ ਇੱਕ ਲੱਭੇ ਹੀ ਨਾ, ਜਿਹੜਾ ਲੱਭੇ ਹੀ ਨਾ ਉਹਨੂੰ ਲੱਭੀਆਂ ਤਿੰਨ ਗਾਵਾਂ, ਦੋ ਫੰਡਰਾਂ ਅਤੇ ਇੱਕ ਸੂਏ ਹੀ ਨਾ, ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਵੱਛੇ, ਦੋ ਲੰਗੜੇ ਅਤੇ ਇੱਕ ਉੱਠੇ ਹੀ ਨਾ, ਜਿਹੜਾ ਉੱਠੇ ਹੀ ਨਾ ਉਹਦੀ ਕੀਮਤ ਪਈ 3 ਰੁਪਈਏ, ਦੋ ਖੋਟੇ ਅਤੇ ਇੱਕ ਚੱਲੇ ਹੀ ਨਾ। ਮਤਲਬ ਕਿ ਨਿਕਲਣਾ ਵਿੱਚੋਂ ਕੁਛ ਵੀ ਨਹੀਂ, ਜੋ ਸੁਣਾ ਰਹੇ ਆ ਉਹ ਤੁਹਾਨੂੰ ਝੂਠੇ ਦਾਅਵੇ ਵਾਦੇ ਕਰ ਰਹੇ ਆ, ਲੋਕ ਸੁਣੀ ਜਾਂਦੇ ਆ, ਵੋਟਾਂ ਪਾ ਦਿੰਦੇ, 5 ਸਾਲ ਮੁੜ ਕੇ ਕੁੱਟ ਖਾਈ ਜਾਂਦੇ ਨੇ। ਇਸ ਤਰ੍ਹਾਂ ਦੀ ਹਾਲਤ ਆ ਸਾਡੀ। ਜੇ ਕੋਈ ਵਿਅਕਤੀ ਸਤਿਕਾਰਯੋਗ ਸਾਡੇ ਘਰ ਆਏ ਤਾਂ ਉਹਨੂੰ ਕਹੀਏ ਜੀ ਕੋਈ ਬਚਨ ਸੁਣਾਓ, ਉੱਚੇ ਥਾਂ ਬਿਠਾ ਵੀ ਦਈਏ, ਵਿਛਾਈ ਬੜੀ ਸੋਹਣੀ ਕਰਦੀ ਹੈ, ਜਦੋਂ ਬੋਲਣ ਲੱਗੇ ਤਾਂ ਸਾਰਾ ਟੱਬਰ ਅਸੀਂ ਉੱਠ ਕੇ ਚਲੇ ਜਾਈਏ, ਜਾਂ ਅਸੀਂ ਆਪਣੀਆਂ ਗੱਲਾਂ ਮਾਰਨ ਲੱਗ ਪਈਏ। ਕੀ ਇਹ ਉਹਦਾ ਆਦਰ ਮਾਣ ਹੈ ਕਿ ਨਿਰਾਦਰ ਹੈ? ਇਹ ਤਾਂ ਬੜਾ ਵੱਡਾ ਨਿਰਾਦਰ ਹੈ। ਘਰ ਸੱਦ ਕੇ ਕਿਸੇ ਦੀ ਬੇਇੱਜ਼ਤੀ ਕਰੀਏ ਤਾਂ ਉਹਦੀ ਖੁਸ਼ੀ ਮਿਲ ਜਾਏਗੀ, ਪ੍ਰਸੰਨਤਾ ਨਹੀਂ ਮਿਲੇਗੀ। ਸਤਿਗੁਰੂ ਮਹਾਰਾਜ, ਇੱਕ ਬਚਨ ਮੈਨੂੰ ਯਾਦ ਆ ਗਿਆ ਪਾਠ ਕਰਾਉਣ ਦੇ ਸੰਬੰਧ 'ਚ, ਭਈ ਕਿਹੋ ਜਿਹੀ ਭਾਵਨਾ ਨਾਲ ਕਰਾਈਏ ਅਤੇ ਕਿਵੇਂ ਫਲ ਮਿਲਦਾ। ਸੰਤ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਇੱਕ ਘਰ 'ਚ ਗਏ, ਉਹਨਾਂ ਕਿਹਾ ਜੀ ਸਾਡੀ ਬੱਚੀ ਨੌਜਵਾਨ ਇਹ ਬਿਮਾਰ ਹੈ, ਇਹਨੂੰ ਰੋਗ ਲੱਗਾ ਜੀ, ਕੱਲ੍ਹ ਨੂੰ ਧੀ ਵਿਆਹੁਣੀ ਹੈ, ਤੰਦਰੁਸਤ ਹੋਏ ਤਾਂ ਵਿਆਹਾਂਗੇ ਨਾ। ਮਹਾਂਪੁਰਸ਼ ਕੁਝ ਸਮਾਂ ਚੁੱਪ ਰਹੇ, ਕਹਿੰਦੇ ਇਸ ਬੱਚੀ ਨੂੰ ਗੁਰੂ ਮਹਾਰਾਜ ਦੀ ਬਾਣੀ ਦਾ ਇੱਕ ਪਾਠ ਸੁਣਾਓ, ਇਹ ਤੰਦਰੁਸਤ ਹੋ ਜਾਏਗੀ। ਫਿਰ ਉਹਨਾਂ ਕਿਹਾ ਜੀ ਪਾਠੀ ਸਿੰਘ ਕਿਹੜਾ ਲਾਉਣਾ? ਮਹਾਂਪੁਰਸ਼ ਕਹਿਣ ਲੱਗੇ ਅਰਦਾਸ ਕਰਕੇ ਗੁਰੂ ਮਹਾਰਾਜ ਨੂੰ ਪੁੱਛ ਲੈਣੇ। ਤਾਂ ਜੋ ਉਹਨਾਂ ਨੇ ਦੱਸਿਆ ਬਚਨ ਕਿ ਜਦੋਂ ਅਸੀਂ ਅਰਦਾਸ ਕੀਤੀ, ਜਿੱਥੇ ਸਿੰਘ ਮਹਾਰਾਜ ਦੀ ਤਾਬਿਆ ਚੌਰ ਕਰ ਰਿਹਾ ਸੀ, ਉੱਥੇ ਗੁਰੂ ਕਲਗੀਧਰ ਪਾਤਸ਼ਾਹ ਪ੍ਰਗਟ ਹੋਏ ਅਤੇ ਦੋਵਾਂ ਕੰਧਾਂ ਦੇ ਨਾਲ 20-25 ਸਿੰਘ ਖਲੋਤੇ ਸੀ, ਸ਼ਹੀਦ ਸਿੰਘ। ਸਾਰੇ ਸਿੰਘਾਂ ਦੇ ਨਾਲ ਗੁਰੂ ਕਲਗੀਧਰ ਨੇ ਇੱਕ ਇੱਕ ਸਰੂਪ ਧਾਰਿਆ, ਸਾਰੇ ਸਿੰਘਾਂ ਦੇ ਨਾਲ ਸੀ। ਅਤੇ ਗੁਰੂ ਮਹਾਰਾਜ ਨੇ ਕਿਹਾ ਭਾਈ ਹਰਨਾਮ ਸਿੰਘ ਜੀ, ਇੱਧਰ ਵੇਖੋ ਸਿੰਘਾਂ ਵੱਲ, ਇਹ ਸਾਰੇ ਸਿੰਘ ਇੱਕੋ ਜਿਹੀ ਅਵਸਥਾ ਵਾਲੇ ਹਨ, ਪੂਰਨ ਪਦ 'ਤੇ ਪਹੁੰਚੇ ਹਨ। ਤਾਂ ਬਾਬਾ ਜੀ ਕਹਿੰਦੇ ਜੀ ਇਹ ਮਹਾਰਾਜ ਆਪ ਜੀ ਨੂੰ ਪਤਾ। ਕਹਿੰਦੇ ਵੇਖ ਨਹੀਂ ਰਹੇ? ਇੱਕ ਨਾ ਦਾ ਤੇਜ ਪ੍ਰਤਾਪ ਹੈ, ਚਿਹਰਿਆਂ ਦੁਆਲੇ ਪ੍ਰਕਾਸ਼ ਹੈ, ਇੱਕਾਂ ਦੇ ਨਹੀਂ? ਕਹਿੰਦੇ ਹਾਂ ਹਾਂ ਮਹਾਰਾਜ। ਤਾਂ ਹਜ਼ੂਰ ਨੇ ਕਿਹਾ ਇਹ ਸਾਰੇ ਸਿੰਘ ਪੂਰਨ ਪਦ 'ਤੇ ਨਹੀਂ ਪਹੁੰਚੇ ਹੋਏ, ਪਰ ਇਹ ਮਰਿਆਦਾ ਵਾਲੇ ਹਨ, ਅੰਮ੍ਰਿਤਧਾਰੀ, ਨਿਤਨੇਮ ਹੀ ਰਹੇ ਹਨ, ਗ੍ਰਹਿਤਾਂ ਤੋਂ ਬਚੇ ਰਹੇ, ਇਹ ਸਰੀਰ ਤਿਆਗਣ ਤੋਂ ਬਾਅਦ ਸਾਡੇ ਨਾਲ ਰਹਿੰਦੇ ਆ, ਭਾਵੇਂ ਪੂਰਨ ਪਦ 'ਤੇ ਨਹੀਂ ਪਹੁੰਚੇ, ਜਦੋਂ ਤੱਕ ਪੂਰਨ ਪਦ 'ਤੇ ਨਹੀਂ ਪਹੁੰਚਦੇ ਅਸੀਂ ਇਹਨਾਂ ਨੂੰ ਜਨਮ ਦਿਆਂ, ਸਿੱਖਾਂ ਦੇ ਘਰ ਜਨਮ ਲੈ ਲੈ ਆਉਣਗੇ, ਬੰਦਗੀ ਕਰਕੇ ਪੂਰਨ ਪਦ 'ਤੇ ਪਹੁੰਚ ਗਏ, ਸਾਡੇ 'ਚ ਹੀ ਸਮਾ ਜਾਣਗੇ, ਹੁਣ ਵੀ ਅਸੀਂ ਇਹਨਾਂ ਨਾਲ ਪਿਆਰ ਕਰਦੇ ਹਾਂ, ਇਹਨਾਂ ਸਿੱਖੀ ਕਮਾਈ ਆ। ਔਰ ਫਿਰ ਕਹਿਣ ਲੱਗੇ ਇਹੋ ਜਿਹਾ ਕੋਈ ਸਿੰਘ ਹੋਵੇ ਜਿਹੜਾ ਅੰਮ੍ਰਿਤਧਾਰੀ ਹੋਵੇ ਅਤੇ 5 ਕਕਾਰਾਂ ਦੀ ਰਹਿਤ ਪਰ ਕ੍ਰਹਿਤਾਂ ਤੋਂ ਬਚਿਆ ਅਤੇ 7 ਬਾਣੀਆਂ ਦਾ ਨਿਤਨੇਮ ਕਰਦਾ ਹੋਵੇ, ਗੁਰਬਾਣੀ ਦੀ ਸੰਥਿਆ ਕੀਤੀ ਹੋਈ ਹੋਵੇ, ਉਹ ਸਿੰਘ ਪਾਠ ਕਰੇ, ਇਹ ਬੀਬੀ ਸੁਣੇ। ਅਗਰ ਇਹਦੇ ਕੋਲ ਬੈਠ ਕੇ ਨਹੀਂ ਸੁਣਿਆ ਜਾਂਦਾ ਤਾਂ ਲੰਮੇ ਪੈ ਸਕਦੀ ਹੈ, ਇਹ ਪਾਠ ਸਾਰਾ ਸੁਣ ਲਏਗੀ ਅਤੇ ਤੰਦਰੁਸਤ ਹੋ ਜਾਏਗੀ, ਅਤੇ ਨਾਲ ਘਰ ਵਾਲੇ ਪਰਿਵਾਰ ਨੂੰ ਕਹਿ ਦਿਓ। ਉਦੋਂ 180 ਰੁਪਈਏ ਅਖੰਡ ਪਾਠ ਦੀ ਭੇਟਾ ਸੀ, ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਇਸ ਪਰਿਵਾਰ ਨੂੰ ਕਹਿ ਦਿਓ ਕਿ ਉਹ ਸਿੰਘ ਦੀ ਖੁਸ਼ੀ ਲੈਣ ਵਾਸਤੇ ਇਹ 500 ਦਮੜਾ ਭੇਟਾ ਰੱਖਣ ਗੁਰੂ ਮਹਾਰਾਜ ਅੱਗੇ, ਬੱਚੀ ਤੰਦਰੁਸਤ ਹੋ ਜਾਏਗੀ। ਜਿਹੜੀ ਚੀਜ਼ ਦਵਾਈਆਂ ਬੂਟੀਆਂ ਵੈਦਾਂ ਹਕੈਮਾਂ ਤੋਂ ਕਿਤੇ ਨਹੀਂ ਮਿਲਦੀ, ਗੁਰੂ ਮਹਾਰਾਜ ਕੋਲੋਂ ਐਸੀਆਂ ਦਾਤਾਂ ਇਹ ਅਰੋਗਤਾ ਵੀ ਮਿਲ ਜਾਂਦੀ। ਡਾਕਟਰ ਵਾਸੂ ਭਾਰਦਵਾਜ ਪਾਠ ਸੁਣਿਆ ਸੀ ਉਹਨੇ ਜਾ ਕੇ ਦਰਬਾਰ ਸਾਹਿਬ, ਅਖੰਡ ਪਾਠ ਸਾਹਿਬ ਸੁਣਿਆ ਸੀ ਸਾਰਾ। ਘਰ ਵਾਲੀ ਨੂੰ ਕਿਹਾ ਸ਼ਹਿਦ ਅਤੇ ਨਿੰਬੂ ਚਟਾਉਣਾ, ਮੈਨੂੰ ਹੋਰ ਕੁਛ ਨਹੀਂ। ਕੈਂਸਰ ਹੋਇਆ ਹੋਇਆ ਸੀ, ਕੰਨ ਬੰਦ ਹੋ ਗਏ ਸੀ, ਟਿਊਮਰ ਫੋੜਾ ਸੀ ਦਿਮਾਗ ਵਿੱਚ ਕੈਂਸਰ ਦਾ, ਲੱਤਾਂ ਤੋਂ ਤੁਰਿਆ ਨਹੀਂ ਸੀ ਜਾਂਦਾ, ਬੁਰੀ ਹਾਲਤ ਸੀ। ਸਟਰੈਚਰ 'ਤੇ ਪਾਇਆ ਸੀ ਉਹਨੂੰ, ਪਰ ਜਦੋਂ ਪਾਠ ਸੁਣਿਆ, 8 ਘੰਟੇ ਪਾਠ ਸੁਣਦਿਆਂ ਹੋਏ, ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਪ੍ਰਕਾਸ਼ ਆਇਆ ਉਹਦੇ ਵੱਲ ਨੂੰ, ਸਰੀਰ ਨਾਲ ਟਕਰਾਇਆ, ਨਹੁੰਦਰਾਂ ਵਿੱਚ ਦੀਆਂ ਨਹੁੰਾਂ ਵਿੱਚ ਦੀ ਅੰਦਰ ਗਿਆ ਪ੍ਰਕਾਸ਼, ਸਰੀਰ 'ਚ ਸਤਿਆ ਆ ਗਈ ਸੀ, ਔਰ ਤੰਦਰੁਸਤ ਹੋ ਕੇ ਬਹਿ ਗਿਆ। ਸਾਰੀ ਬਾਣੀ ਸੁਣ ਕੇ ਅਖੰਡ ਪਾਠ ਸਾਹਿਬ ਫਿਰ ਗਿਆ ਗੁਜਰਾਤ ਦਾ, ਸੂਰਤ ਸ਼ਹਿਰ ਦਾ ਰਹਿਣ ਵਾਲਾ, ਅਮਰੀਕਾ ਦੀ ਨਾਸਾ ਯੂਨੀਵਰਸਿਟੀ ਦਾ ਸਾਇੰਟਿਸਟ ਬੰਦਾ ਸੀ ਉਹ, ਔਰ ਨਾਸਤਕ ਕਿਸਮ ਦਾ ਸੀ, ਰੱਬ ਨੂੰ ਨਹੀਂ ਸੀ ਮੰਨਦਾ ਵੀ ਰੱਬ ਵੀ ਕਿਤੇ ਹੈ। ਇਹ ਇਸ ਪ੍ਰਕਾਰ ਉਹ ਆਸਤਕ ਬਣਿਆ ਅਤੇ ਮੰਜੀ ਸਾਹਿਬ ਦੀਵਾਨ ਹਾਲ ਅਤੇ ਪੰਜਾਬ ਦੇ ਵੱਡੇ ਵੱਡੇ ਗੁਰਦੁਆਰੇ ਸਾਹਿਬਾਨਾਂ ਜਾ ਕੇ ਉਹਨੇ ਭਾਸ਼ਣ ਦਿੱਤੇ ਵੀ ਸਤਿਗੁਰੂ ਜੀ ਇਹੋ ਜਿਹੀ ਬਖਸ਼ਿਸ਼ ਵੀ ਕਰਦੇ ਨੇ। ਇਸ ਕਰਕੇ ਜੋ ਕਿਤੋਂ ਨਹੀਂ ਮਿਲਦਾ, ਸੱਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ, ਕਸਰਾਂ ਤਾਂ ਸਾਡੇ ਅੰਦਰ ਪਈਆਂ ਹੋਈਆਂ। ਗਾਉਣ ਵਾਲਿਆਂ ਨੂੰ 6-6, 8-8 ਲੱਖ ਰੁਪਈਆ ਉਹਨਾਂ ਉੱਤੋਂ ਸੁੱਟਿਆ ਜਾਂਦਾ। ਗੁਸਤਾਖੀ ਮਾਫ, ਮੈਂ ਇੱਕ ਘਟਨਾ, ਮੈਨੂੰ ਵੀਡੀਓ ਵਿਖਾਈ ਹੈ ਸਿੰਘ ਨੇ, ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਦੀ ਵੀਡੀਓ। ਰਾਗੀ ਸਿੰਘ ਆਏ ਨੇ ਇੱਥੇ, ਕੈਨੇਡਾ ਦੀ ਗੱਲ ਆ ਨਾਲੇ, ਮੈਂ ਜੇਕਰ ਨਾਮ ਨਹੀਂ ਲੈਣਾ, ਰਾਗੀ ਸਿੰਘ ਆਇਆ, ਉਹਨਾਂ ਅੱਗੇ ਦਮੜਾ ਕੋਈ ਨਹੀਂ ਸੀ। ਹੋ ਸਕਦਾ ਪਰਿਵਾਰ ਨੇ ਭੇਟਾ ਲਿਫਾਫੇ 'ਚ ਪਾ ਕੇ ਦਿੱਤੀ ਹੋਏ, ਪਤਾ ਨਹੀਂ ਕਿੰਨੀ ਦਿੱਤੀ ਹੋਏ, ਪਰ ਸੰਗਤ ਜਿਹੜੀ ਸੁਣ ਰਹੀ ਸੀ ਨਾ, ਗੁਰਸਿੱਖ ਪੈਸਾ ਨਹੀਂ ਸੀ ਹੈਗਾ ਰਾਗੀ ਸਿੰਘ ਆ ਗਏ। ਉਦੋਂ ਬਾਅਦ ਸ਼ਾਮਾਂ ਨੂੰ ਗਾਉਣ ਵਾਲੇ ਸੱਦੇ ਕਵਾਲ, ਅਤੇ ਇਉਂ ਛੱਤ ਦੇ ਉੱਤੋਂ ਪੈਸੇ ਡਿੱਗ ਰਹੇ ਸੀ, ਲੋਕ ਸੁੱਟ ਰਹੇ ਸੀ, ਪੈਸੇ ਵਾਰ ਰਹੇ ਸੀ। ਫਿਰ ਸ਼ਰਧਾ ਗੁਰੂ ਮਹਾਰਾਜ 'ਤੇ ਹੋਈ ਕਿ ਉਹਨਾਂ ਦੀਆਂ ਕਵਾਲੀਆਂ 'ਤੇ? ਗਾਉਣ ਵਾਲਿਆਂ 'ਤੇ ਸ਼ਰਧਾ, ਬਖਸ਼ਿਸ਼ ਉੱਥੋਂ ਮਿਲੇਗੀ ਕਿ ਇੱਥੋਂ ਮਿਲੇਗੀ? ਫਿਰ ਉਹਨਾਂ ਕੋਲੋਂ ਬਖਸ਼ਿਸ਼ ਮੰਗੋ ਨਾ, ਗਾਉਣ ਵਾਲਿਆਂ ਕੋਲੋਂ ਬਖਸ਼ਿਸ਼ ਮੰਗੋ, ਨਾਲੇ ਸ਼ਰਾਬਾਂ ਪੀ ਕੇ ਨੱਚਦੇ ਆ, ਕੁੜੀਆਂ ਦੀਆਂ ਮਾਵਾਂ ਫੜ ਫੜ ਕੇ ਨੱਚਦੇ ਆ ਉਹ ਗਾਉਣ ਵਾਲੇ। ਹੱਦ ਹੋ ਗਈ, ਇਹੋ ਜਿਹੇ ਸਿੱਖ ਬਣ ਗਏ ਅਸੀਂ? ਅਸੀਂ ਮਸੇ ਰੰਗੜ ਦੇ ਪੈਰੋਕਾਰ ਨਹੀਂ ਹਾਂ, ਅਸੀਂ ਭਾਈ ਮਹਿਤਾਬ ਸਿੰਘ ਸੁੱਖਾ ਸਿੰਘ ਦੇ ਵਾਰਸ ਹਾਂ। ਗੁਰੂ ਕੇ ਪਿਆਰੇ ਹੋ, ਸਿੱਖੀ ਕਰਮਾਂ ਜਾਏਗੀ ਤੇ ਗੱਲ ਬਣੇਗੀ, ਵਿਖਾਵਾ ਨਹੀਂ। ਸਿੱਖੀ ਸਰੂਪ ਪੱਗਾਂ ਬੱਧੀਆਂ, ਦਾੜੇ ਰੱਖੇ, ਬਾਣੀ ਸੁਣਨ ਵੱਲ ਤੇ ਕੋਈ 10 ਮਿੰਟ ਸਮਾਂ ਨਹੀਂ ਅਸੀਂ ਕੱਢਦੇ, ਤੇ ਗਾਉਣ ਵਾਲਿਆਂ ਦੇ ਕੋਲ 3-3 ਘੰਟੇ ਵੀ ਸੁਣਦੇ ਲੋਕ, $40-50 ਦੀਆਂ ਟਿਕਟਾਂ ਲਾ ਕੇ ਵੀ ਸੁਣ ਜਾਂਦੇ ਨੇ। ਕੀ ਐਸਾ ਬ੍ਰਹਮ ਗਿਆਨ ਹੈ ਗੁਰੂ ਕੀ ਬਾਣੀ ਤੋਂ ਉੱਪਰ ਕੁਝ ਹੋ ਸਕਦਾ? ਵੀ ਬੜੇ ਵਧੀਆ ਗੀਤ ਗਾਏ ਜੀ, ਬਾਣੀ ਤੋਂ ਉੱਪਰ ਕੁਝ ਹੋ ਸਕਦਾ? ਨਹੀਂ ਐਸਾ ਹੋ ਸਕਦਾ। ਫਿਰ ਸਤਿਗੁਰੂ ਦੀ ਬਾਣੀ ਨੂੰ ਮੱਥਾ ਕਿਉਂ ਟੇਕ ਰਹੇ ਹਾਂ? ਜੇ ਬਾਣੀ ਨਾਲ ਉੱਚੇ ਗੀਤ ਹਨ ਉਹਨਾਂ ਦੇ, ਉੱਥੇ ਸ਼ਰਧਾ ਜ਼ਿਆਦਾ, ਫਿਰ ਬਾਣੀ ਨੂੰ ਕਿਉਂ ਮੱਥਾ ਟੇਕ ਰਹੇ ਹਾਂ? ਭਾਈ ਗੁਰਦਾਸ ਜੀ ਨੇ ਆਪਣੇ ਕਵਿਤ ਵਿੱਚ ਇਹੀ ਸਮਝਾਇਆ, ਕਹਿੰਦੇ ਪੂਛਤ ਪਥਕ ਤੇ ਮਾਰਗ ਨਾ ਧਾਰੈ ਪਗ, ਕਰਨੀ ਉਹੋ ਜਿਹੀ ਨਹੀਂ ਹੈ, ਉਸ ਮਾਰਗ 'ਤੇ ਕਦਮ ਨਹੀਂ ਰੱਖਿਆ। ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਏ, ਆਪਣੇ ਪਿਆਰੇ ਦੇ ਦੇਸ਼ ਗੱਲਾਂ ਬਾਤਾਂ ਨਾਲ ਨਹੀਂ ਜਾਇਆ ਜਾ ਸਕਦਾ, ਮੂੰਹ ਦੀਆਂ ਗੱਲਾਂ ਨਾਲ ਨਹੀਂ ਜਾਇਆ ਜਾ ਸਕਦਾ, ਨਹੀਂ ਉਸ ਰਸਤੇ 'ਤੇ ਚੱਲਣਾ ਪਏਗਾ। ਸਾਨੂੰ ਪਤਾ ਲੱਗ ਗਿਆ, ਦੱਸ ਦਿੱਤਾ ਵੀ ਇਹ ਉਸ ਸ਼ਹਿਰ ਨੂੰ ਆਹ ਰਸਤਾ ਜਾਂਦਾ, ਅਸੀਂ ਇੱਕ ਕਦਮ ਵੀ ਨਹੀਂ ਪੁੱਟਿਆ। ਜਿਹਨਾਂ ਕਦਮ ਪੁੱਟਿਆ ਹੈ ਉਹਨਾਂ ਬਾਰੇ ਵੀ ਭਾਈ ਗੁਰਦਾਸ ਨੇ ਲਿਖਿਆ, ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ। ਇਹ ਸਿਰਫ ਪੈਰਾਂ ਦੇ ਕਦਮ ਨਹੀਂ ਹਨ, ਪੈਰਾਂ ਨਾਲ ਤੁਰ ਕੇ ਜਾਣਾ, ਹਿਰਦਾ ਭਾਵਨਾ ਨਾਲ ਭਰੇ ਵੀ ਗੁਰੂ ਦੇ ਦੱਸੇ ਰਾਹ 'ਤੇ ਚੱਲਣਾ ਹੈ। ਔਰ ਭਾਈ ਗੁਰਦਾਸ ਜੀ ਕਹਿੰਦੇ, ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇ ਤਾਂ। ਸਤਿਗੁਰੂ ਜੀ ਖੁਸ਼ ਪ੍ਰਸੰਨ ਹੋ ਜਾਂਦੇ ਆ, ਸਿੱਖ ਮੇਰੇ ਵੱਲ ਨੂੰ ਤੁਰਿਆ ਹੈ। ਇਹ ਤੁਰਨਾ ਹੈ ਜਪਣਾ, ਵਾਹਿਗੁਰੂ ਦਾ ਭਜਨ ਕਰਨਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਪਹਿਲੀ ਪਰਿਭਾਸ਼ਾ ਗੁਰੂ ਰਾਮਦਾਸ ਮਹਾਰਾਜ ਨੇ ਦਿੱਤੀ ਹੈ ਬਾਣੀ 'ਚ ਸਿੱਖ ਦੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ। ਜਿਹਦੀ ਧੂੜ ਮੰਗ ਰਿਹਾ ਗੁਰੂ ਰਾਮਦਾਸ, ਇਹ ਪ੍ਰਸੰਨ ਨਹੀਂ ਹਨ? ਫਿਰ ਪ੍ਰਸੰਨ ਹਨ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇੱਕ ਰਿਟਾਇਰਡ ਫੌਜੀ ਸੀ ਤਰਨ ਤਾਰਨ ਸਾਹਿਬ, ਗੁਰਸਿੱਖ, ਅਤੇ ਰੋਜ਼ ਆਉਂਦਾ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, 7 ਸਾਲ ਹੋ ਗਏ ਸੀ, ਹੁਣ ਬਿਰਧ ਹੋ ਗਿਆ ਸੀ। ਸਤਿਗੁਰੂ ਰਾਮਦਾਸ ਮਹਾਰਾਜ ਨੇ ਪ੍ਰਤੱਖ ਦਰਸ਼ਨ ਦੇ ਕੇ ਜੱਫੀ ਪਾਈ ਅਤੇ ਕਿਹਾ, ਸਿੱਖਾ ਐਡੀ ਦੂਰੋਂ ਹੁਣ ਨਾ ਆਇਆ ਕਰ, ਉੱਥੇ ਤਰਨ ਤਾਰਨ ਸਾਹਿਬ ਵੀ ਦਰਸ਼ਨ ਕਰ ਲਿਆ ਕਰ, ਤੇਰੀ ਭਗਤੀ ਪ੍ਰਵਾਨ ਹੈ, ਸਿਰੇ ਚੜ੍ਹ ਗਈ ਤੇਰੀ ਭਾਵਨਾ, ਉੱਥੇ ਦਰਸ਼ਨ ਹੋ ਜਾਇਆ ਕਰਨਗੇ, ਜਦੋਂ ਚਾਹੇਗਾ ਦਰਸ਼ਨ ਵੀ ਦੇ ਜਾਇਆ ਕਰਾਂਗੇ। ਜਿਹੜਾ ਤੇਰੇ ਸਰੀਰ ਨੂੰ ਤਕਲੀਫ ਹੁੰਦੀ ਹੈ ਉਹ ਸਾਨੂੰ ਪਹੁੰਚਦੀ ਹੈ, ਸਰੀਰ ਤੇਰਾ ਬਿਰਧ ਹੋ ਗਿਆ, ਹੁਣ ਇੰਨੀ ਖੇਚਲਣਾ ਕਰਿਆ ਕਰ। ਜਿਹੜਾ ਭਾਵਨਾ ਵਾਲਾ, ਗੁਰੂ ਮਹਾਰਾਜ ਦੀ ਭਾਵਨਾ ਜਾਣਦੇ ਹਨ, ਅੰਤਰਜਾਮੀ ਹੈ ਸੱਚੇ ਪਾਤਸ਼ਾਹ, ਅੰਦਰ ਪੈਦਾ ਕਰਨੀ ਹੈ ਗੱਲ, ਅੰਦਰ ਪੈਦਾ ਕੀਤੀ ਜਾਏ ਗੱਲ ਤੇ ਬਖਸ਼ਿਸ਼ ਹੋਵੇਗੀ। ਗੁਰੂ ਮਹਾਰਾਜ ਕੋਲ ਜਾਣ ਥੋੜੇ ਆ, ਪਤਾ ਨਹੀਂ ਹੈ। ਤਾਂ ਇਸ ਪ੍ਰਕਾਰ ਬੜੇ ਬਚਨ ਹਨ, ਹਉਂ ਤਿਸ ਘੋਲ ਘੁਮਾਇਆ ਭਾਈ ਗੁਰਦਾਸ ਜੀ, ਗੁਰਮਤ ਹਿਰਦੈ ਗਰੀਬੀ ਆਵੈ, ਹਿਰਦੇ ਚ ਨਿਮਰਤਾ ਆ ਜਾਏ, ਗੁਰਮਤ ਦਾ ਵਾਸਾ ਹੋ ਜਾਏ। ਹਉਂ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ, ਹਉਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੈ। ਹੁਣ ਵੇਖਿਆ ਜਾਏ ਤੇ ਚਾਹੇ ਸਿੱਖਾਂ ਘਰ ਜੰਮਿਆ, ਮੁਸਲਮਾਨਾਂ ਹਿੰਦੂਆਂ ਕਿਸੇ ਦੇ ਘਰ, ਪਰਾਇਆ ਧਨ ਵੇਖ ਲੈਂਦਾ ਬੰਦਾ ਜਿਵੇਂ ਕੁਕੜੀ ਖੰਘਾਰ ਤੇ ਡਿੱਗਦੀ, ਏਦਾਂ ਡਿੱਗਦਾ ਮਨ। ਪਰਾਇਆ ਧਨ ਚੋਰੀ ਕਰਨ ਲਈ ਹੇਰਾ ਫੇਰੀ, ਠੱਗੀਆਂ, ਧੋਖੇ, ਫਰੇਬ ਦੁਨੀਆਂ ਤੇ ਹੋਰ, ਤਾਂ ਕਹਿੰਦੇ ਅਸੀਂ ਧਰਮੀ ਆ, ਧਾਰਮਿਕ ਬੰਦੇ ਨਹੀਂ, ਧਾਰਮਿਕ ਸਥਾਨਾਂ ਤੇ ਆ ਰਹੇ ਹਾਂ ਪਰ ਧਾਰਮਿਕ ਮਨ ਨਹੀਂ ਬਣਿਆ ਹੈ। ਤਾਂ ਇਸ ਪ੍ਰਕਾਰ ਜਿੰਨਾ ਚਿਰ ਮਨ ਨਹੀਂ ਸੁਧਰਦਾ ਕਲਿਆਣ ਨਹੀਂ ਹੋਏਗੀ। ਤਾਂ ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਹੋਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੈ, ਹੋਂ ਤਿਸ ਘੋਲ ਘੁਮਾਇਆ ਪਰ ਨਾਰੀ ਦਾ ਨੇੜ ਨਾ ਜਾਵੈ, ਹੋਂ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਕਾਵ ਖਾਵੈ, ਹੋਂ ਤਿਸ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੈ, ਗੁਰਮੁਖ ਸੋਈ ਸਹਿਜ ਸਮਾਵੈ। ਗੁਣ ਹਨ ਸਿੱਖੀ ਵਾਲੇ, ਗੁਣ ਗੁਰਾਂ ਦੀ ਸਿੱਖਿਆ ਹੈ, ਉਸ ਨੂੰ ਜਿਹਨੇ ਅਪਣਾਇਆ ਹੈ, ਧਾਰਨ ਕੀਤਾ, ਉਸ ਰਾਹ ਤੇ ਚੱਲ ਪਿਆ, ਸਤਿਗੁਰਾਂ ਦੀ ਬਖਸ਼ਿਸ਼ ਨਾਲ ਹੋਈ ਜਾਏਗੀ। ਤੇ ਸਤਿਗੁਰੂ ਤੇ ਬਖਸ਼ਿਸ਼ਾਂ ਦਾ ਮੀਂਹ ਭਰਾ ਦਿੰਦੇ ਨਾ। ਤਾਂ ਹਜ਼ੂਰ ਕਹਿ ਰਹੇ ਨੇ, ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦੇ ਰਹੇ ਨੇ, ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮਸ ਹੈ, ਜਾ ਕੇ ਪੁੱਛਦਾ ਵੈਦ ਨੂੰ, ਮੈਨੂੰ ਰੋਗ ਹੈ, ਉਹ ਲੱਭ ਲੈਂਦਾ ਰੋਗ, ਨਬਜ਼ ਫੜ ਕੇ ਉਹ ਦੱਸਦਾ, ਆਹ ਦਵਾਈ ਖਾਣੀ ਹੈ ਫਲਾਣੀ ਚੀਜ਼ ਨਾਲ, ਤੇ ਆਹ ਚੀਜ਼ਾਂ ਨਹੀਂ ਖਾਣੀਆਂ, ਛੱਡ ਦੇਣੀਆਂ। ਪਥ ਪਰਹੇਜ਼ ਵੀ ਰੱਖਣਾ ਪਏਗਾ, ਕੁਰਹਿਤਾਂ ਦਾ ਤਿਆਗ, ਪਥ ਪਰਹੇਜ਼, ਰਹਿਣੀ ਧਾਰਨਾ ਕਰਨੀ, ਰਹਿਤਾਂ ਇਹ ਦਵਾਈ ਹੈ, ਸੋ ਨਾਮ ਦਵਾਈ ਹੈ। ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਦੁੱਖ ਬਿਨਸਿਆ ਥਾਉ, ਔਖਦ ਮੰਤਰ ਮੂਲ ਮਨ ਇੱਕ ਹੈ, ਜੇਕਰ ਦ੍ਰਿੜ ਚਿਤ ਕੀਜੈ ਰੇ, ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੈ ਰੇ। ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਕਰਮਾਂ ਨੂੰ ਕੱਟਣ ਵਾਲਾ ਪ੍ਰਾਪਤ ਹੋਏਗਾ। ਤੂੰ ਇਹ ਮੂਲ ਮੰਤਰ ਵਾਹਿਗੁਰੂ ਦਾ ਨਾਮ, ਇਹ ਔਖਦੀ ਆ, ਤੇ ਜੇ ਔਖਦੀ ਨਹੀਂ ਖਾਂਦਾ, ਸੰਜਮ ਸਹਿਤ ਨਹੀਂ ਰਹਿੰਦਾ, ਪਥ ਪਰਹੇਜ ਨਹੀਂ ਰੱਖਦਾ, ਕੈਸੇ ਮਿਟੇ ਰੋਗ ਸੁੱਖ ਸਹਿਜ ਸਮਾਈ ਆ। ਸ਼ਾਂਤੀ ਸੁੱਖ ਦੇ ਵਿੱਚ ਸਮਾਈ ਕਿਵੇਂ ਹੋ ਸਕਦੀ ਹੈ, ਰੋਗ ਕਿਵੇਂ ਕੱਟਿਆ ਜਾ ਸਕਦਾ। ਪੂਛਤ ਸੁਹਾਗਣ ਕਰਮ ਹੈ ਦੁਹਾਗਣ ਕੇ, ਕੋਈ ਬੀਬੀ ਪੁੱਛੀ ਜਾਏ ਬਿਰਧ ਮਾਈ ਨੂੰ ਵੀ, ਮਾਤਾ ਤੇਰਾ ਨਾਨਕੇ ਦਾਦਕੇ ਸਹੁਰੇ ਘਰ 'ਚ ਬੜਾ ਜਸ ਆ, ਕਿਹੜੇ ਕਿਹੜੇ ਗੁਣ ਤੂੰ ਧਾਰਨ ਕੀਤੇ, ਮੈਂ ਵੀ ਧਾਰਨ ਕਰਾਂ, ਮੇਰਾ ਵਿਆਹ ਹੋਣ ਵਾਲਾ ਜਾਂ ਹੋ ਗਿਆ, ਮੈਨੂੰ ਵੀ ਜਸ ਮਿਲਿਆ ਇਸ ਤਰ੍ਹਾਂ, ਤਿੰਨੇ ਜਹਾਨ ਮੁੱਖ ਉਜਲਾ ਹੋਵੇ। ਤਾਂ ਉਸ ਵੇਲੇ ਦੱਸੀ ਤਾਂ ਜਾਏ ਮਾਈ ਬਿਰਧ, ਜਿਵੇਂ ਸੰਤ ਭਗਤ ਦੱਸਦੇ ਨੇ, ਆਹ ਗੁਣ ਧਾਰਨ ਕਰੋ, ਛੱਡੋ, ਬਿਰਧ ਮਾਈ ਦੀ ਨਿਆਂ ਸੰਤ ਹੁੰਦੇ ਆ, ਅਸੀਂ ਉਹਨੂੰ ਧਾਰਨ ਕੋਈ ਨਾ ਕਰੀਏ, ਤੇ ਕਿਸ ਤਰ੍ਹਾਂ ਪਤੀ ਦੀ ਪ੍ਰਸੰਨਤਾ ਮਿਲ ਸਕਦੀ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਪੂਛਤ ਸੁਹਾਗਣ ਕਰਮ ਹੈ ਦੁਹਾਗਣ ਕਿਆ, ਜਿਵੇਂ ਬਾਬਾ ਫਰੀਦ ਜੀ ਨੇ ਕਿਹਾ, ਤੂੰ ਢੇਂਦੀ ਏ ਸੁਹਾਗ ਕੂ ਤਉ ਤਨ ਕਾਈ ਕੋਰ, ਸੁਹਾਗ ਨੂੰ ਖੋਜਣ ਵਾਲੀ ਏ ਤੇਰੇ ਵਿੱਚ ਹੀ ਕਸਰ ਹੈ, ਕੋਰ ਮੈਨੇ ਕਸਰ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾਂ ਝਾਕ ਨਾ ਹੋਰ, ਜਿਨ੍ਹਾਂ ਦਾ ਨਾਮ ਹੈ ਨਾ ਅਸਲ ਸੁਹਾਗਵੰਤੀਆਂ, ਉਹਨਾਂ ਦਾ ਧਿਆਨ ਆਪਣੇ ਪਤੀ ਨੂੰ ਛੱਡ ਕੇ ਹੋਰ ਵਾਲੇ ਪਾਸੇ ਨਹੀਂ ਹੁੰਦਾ, ਇਹ ਵਿਚਾਰ ਹੁੰਦਾ ਬਗਾਨਿਆਂ ਮਰਦਿਆਂ ਵੱਲ ਵੇਖਣਾ, ਪ੍ਰਤੱਖ ਤੌਰ 'ਤੇ ਸਰੀਰਕ ਤੌਰ 'ਤੇ ਇਸਤਰੀ ਲਈ। ਇਹਦਾ ਮਤਲਬ ਇਹ ਹੈ ਕਿ ਵਾਹਿਗੁਰੂ ਨੂੰ ਛੱਡ ਕੇ ਹੋਰ ਬੰਦਿਆਂ ਦੇ ਮਗਰ ਨਹੀਂ ਭੱਜੇ ਫਿਰਨਾ, ਕਬਰਾਂ ਮੜੀਆਂ ਮੱਟਾਂ ਦੇ ਅਤੇ ਪੁੱਛਾਂ ਦੇਣ ਵਾਲਿਆਂ ਦੇ ਮਗਰ ਨਾ ਭੱਜਾ ਫਿਰ ਜਠੇਰਿਆਂ ਦੀ ਪੂਜਾ ਕਰੀ ਜਾਂਦਾ, ਤੇਰਾ ਨਿਸ਼ਚੈ ਹੈ ਨਹੀਂ। ਪੂਛਤ ਸੁਹਾਗਣ ਕਰਮ ਹੈ ਦੁਹਾਗਣ ਕਿਆ, ਕਰਮ ਛੁੱਟਣਾ ਵਾਲੇ ਹਨ, ਹਿਰਦੈ ਬਿਵਚਾਰ, ਹਿਰਦੇ 'ਚ ਬਗਾਨੇ ਮਰਦਾਂ ਦੀ ਸੰਗਤ ਕਰਨ ਦੀ ਭਾਵਨਾ, ਕੱਤ ਸੇਜਾ ਬੁਲਾਈ ਹੈ, ਪਤੀ ਨੂੰ ਪਤਾ ਅੰਤਰਜਾਮੀ ਪਤੀ ਹੈ, ਉਹ ਆਪਣੀ ਸੇਜ 'ਤੇ ਕਿਵੇਂ ਬੁਲਾਏਗਾ, ਪਤੀ ਨੂੰ ਪਤਾ ਲੱਗ ਜਾਏ ਵੀ ਮੇਰੀ ਇਸਤਰੀ ਬਿਵਚਾਰ ਨਾ ਪਤੀ ਦੀ ਖੁਸ਼ੀ ਮਿਲ ਸਕਦੀ ਹੈ, ਨਹੀਂ। ਗਾਏ ਸੁਣੈ ਆਂਖੈ ਮੀਚੈ ਪਾਈਐ ਨਾ ਪਰਮ ਪਦ, ਵਿਖਾਵੇ ਮਾਤਰ ਗਾ ਲਈਏ, ਸੁਣਨ ਵਾਲੇ ਸੁਣ ਕੇ ਉੱਠ ਜਾਣੇ, ਕੰਨੀਆਂ ਝਾੜ ਕੇ, ਅੱਖਾਂ ਮੀਟ ਮੀਟ ਕੇ ਵਿਖਾਈਏ, ਬੜਾ ਝੂਮਦੇ ਹਾਂ ਅਸੀਂ ਕੀਰਤਨ ਸੁਣਦੇ ਹਾਂ, ਤਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਪਰਮ ਪਦਵੀ ਪ੍ਰਾਪਤ ਨਹੀਂ ਹੋ ਸਕਦੀ। ਕਿਵੇਂ ਜੀ ਹੋਏਗੀ? ਗੁਰ ਉਪਦੇਸ਼ ਗਹਿ ਜੌ ਲਾਉਣਾ ਕਮਾਈ ਹੈ। ਗੁਰਾਂ ਦੇ ਉਪਦੇਸ਼ ਨੂੰ ਗਹਿ ਮੈਨੇ ਪਕੜਨਾ, ਪਕੜਨਾ ਕਿਸ ਨੇ? ਹਿਰਦੇ ਨੇ। ਜਦੋਂ ਤਾਂ ਗੁਰਾਂ ਦਾ ਉਪਦੇਸ਼ ਗਹਿ ਪਕੜ ਕੇ ਹਿਰਦਾ ਮਨ ਪਕੜ ਲਵੇ ਤੇ ਫਿਰ ਕਮਾਈਏ। ਜਦੋਂ ਤੱਕ ਇਹ ਕੰਮ ਨਹੀਂ ਕਰਦੇ, ਪਰਮ ਪਦਵੀ ਉੱਚੀ ਪਦਵੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਇਹ ਉਦੋਂ ਤੱਕ ਨਹੀਂ ਪ੍ਰਾਪਤ ਹੋ ਸਕਦੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਮਾਂ ਹੋ ਚੁੱਕਾ ਹੈ। ਆਓ ਰਾਗੀ ਜਥੇ ਪਾਸੋਂ, ਮੇਰੇ ਖਿਆਲ ਢਾਡੀ ਸਿੰਘਾਂ ਦਾ ਟਾਈਮ ਹੈ ਭੋਗ ਪੈਣਾ ਜੀ। ਸੋ ਬਾਣੀ ਦਾ ਭੋਗ ਆਪ ਸਰਵਣ ਕਰੋ, ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ, ਸਭਨਾਂ ਦਾ ਹਾਰਦਿਕ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲ ਤੋਂ ਧੰਨਵਾਦੀ ਹਾਂ ਅਤਿ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ ਅਮੈਰੀਕਾ ਵਾਲਿਆਂ ਦੇ, ਜੋ ਲੜੀਵਾਰ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਦੇ ਕਵਿਤ ਸਵਈਆਂ ਦੀ ਕਥਾ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਇਸ ਵੇਲੇ ਆਪ ਜੀ ਸਰਦਾਰ ਸਰਬਜੀਤ ਸਿੰਘ ਜੀ ਸਿੱਧੂ, ਤਿਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਉਪਰੰਤ ਅੰਤਿਮ ਅਰਦਾਸ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹੋ। ਹੁਣ ਅਲਾਹਣੀਆਂ ਦੇ ਪਾਠ ਹੋਣਗੇ ਜੀ, ਉਪਰੰਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ, ਫਿਰ ਰਾਮਕਲੀ ਸਾਧ ਦੇ ਪਾਠ, ਗੁਰਬਾਣੀ ਕੀਰਤਨ, ਫਿਰ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਅਰਦਾਸ ਅਤੇ ਹੁਕਮਨਾਮੇ ਹੋਣਗੇ। ਇਸੇ ਹੀ ਤਰ੍ਹਾਂ ਆਪ ਸਮੂਹ ਸੰਗਤਾਂ ਨੇ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸੰਗਤ ਵਿੱਚ ਸੱਜ ਕੇ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੀ ਜੀ।

ਚਾਰੂ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਵਤ ਗਾਰੂ ਜਿਨ ਆਪੀਨੈ ਆਪ ਸਾਜਿਆ ਸੱਚੜਾ ਅਲਖ ਅਪਾਰੂ ਦੋਏ ਪੁੜ ਜੋੜ ਵਿਛੋੜਿਅਨ ਗੁਰ ਬਿਨ ਘੋਰ ਅੰਧਾਰੂ ਸੂਰਜ ਚੰਦ ਸਿਰਜਿਅਨ ਅਹਿਨਿਸ ਚਲਤ ਵਿਚਾਰੂ ਸੱਚੜਾ ਸਾਹਿਬ ਸੱਚ

ਰੂਪ ਨਾ ਜਾਣੈ ਸੋਹਣੀਐ ਹੁਕਮ ਬੱਧੀ ਸਰਕਾਰੂ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੂ ਨੌਂਦਰ ਠਾਕੇ ਹੁਕਮ ਸੱਚੈ ਹੰਸ ਗਿਆ ਗਹਿਣਾਰੇ ਸਾ ਤਨ ਛੁੱਟੀ ਮੁੱਠੀ ਝੂਠ ਵਿਧਣੀਆਂ ਮ੍ਰਿਤਕੜਾ ਅੰਗਣੜੇ ਬਾਰੇ

ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਪਰ ਸਚੜੈ ਹੇਤ ਪਿਆਰੇ ਤੁਸੀਂ ਰੋ

ਆਈ ਲਭ ਧੰਦੇ ਮਾਇਆ ਜਗਤ ਭੁਲਾਇਆ ਕਾਲ ਖੜਾਰੂ ਆਏ ਬਾਬਾ ਆਵ ਹੋ ਭਾਈ ਹੋ ਗੱਲ ਮਿਲ ਹੈ ਮਿਲ ਮਿਲ ਦੇਹ ਆਸੀਸਾ ਹੀ।

ਇੱਕ ਭੂਲੇ ਨਾਵ ਹੋ ਥਿਹ ਹੋ ਥਾਵ ਹੋ ਗੁਰ ਸਬਦ ਦੀ ਸਚ ਖੇਲੋ ਜਮ ਮਾਰਗ ਨਹੀਂ ਜਾਣਾ ਸਬਦ ਸਮਾਣਾ ਜੁਗ ਜੁਗ ਸੱਚ ਹੈ ਵੇਸੇ ਸਾਜਨ ਸੈਣ ਮਿਲ ਹੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹ ਨਾ ਟਲੈ ਜਿਹੜਾ ਪੁਰਬ ਕਮਾਇਆ ਵਹਿ ਸੱਚ ਹੈ ਲਿਖਿਆ ਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਆਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ਹੋਛੀ ਮਤ

साहिब।

0: अकाल पुरख परमात्मा परमेश्वर साहिब श्री गुरु ग्रंथ साहिब महाराज गुरु ने कृपा की आप सारे इस संसार के उपर मात लोक के उपर मनुखी जन्म लैके आए पर चेते रखियो बंदा आउंदा है ते उम्र भोग के संसार तो चलिया जाता। यह दुनिया की सच्चाई है कि कोई भी इंसान सदा वास्ते इस दुनिया के उपर रहिंदा नहीं। आया कुछ समा बतीत किया ते दुनिया तो चलिया गया क्योंकि यह दुनिया ते बंदे दी उम्र बहुत छोटी है। गुरमुख प्यारियो किते बंदा समझदा ना कि मेरी जिंदगी बहुत बड़ी है, मैं बहुत लंबा समा जिंदगी बतीत करनी है, पर विद्वान पुरश कहिंदे इन्नी लंबी उम्र नहीं तेरी, तेरी जिंदगी ये जीवन का सफर बहुत छोटा है। विद्वान पुरश कहिंदे किते जन्म हुंदा ते जिंदगी का सफर जिहड़ा मोढ़े तो शुरू हुंदा है। बच्चा रोंदा है, मां प्यो रिश्तेदार सज्जन मित्र चाचे ताए चुकदे ने बच्चे नूं मोढ़े दे नाल ला लैंदे ने ते बच्चा चुप हो जांदा। बचपन तो जवानी के अंदर पैर रखिया जाता, जवानी तो बुढ़ेपा आता, तीन अवस्था ने जिंदगी दियां, पर यह कोई पता नहीं कि मौत कदों आ जाए। बचपन के अंदर भी आ सकती है, जवानी के अंदर तो बुढ़ेपे तो बाद तो पता ही है कि दुनिया तो चले जाना। कितने मोढ़िया तो जिंदगी का सफर शुरू होया तो मोढ़िया ते आके समाप्त हो जाता। वो किवें समाप्त हुंदा? गुरमुख प्यारियो बाबा फरीद साहब बाणी अंदर फरमान करते ने, 1383 अंग है साहिब श्री गुरु ग्रंथ साहिब महाराज जी की बाणी। साढ़े त्रै मन देहुरी चले पानी अन्न, आयो बंदा दुनी विच बस आसूनी बन मलकल मौत जा आपसी। आ देखो जिहड़ी मौत बारे बंदा भुल जांदा, बंदे दे मन दे अंदर यह नहीं हुंदा कि एक दिन मैं मर के दुनिया तो चलिया जावेंगा, पर बाबा फरीद साहब कहिंदे जिहड़ी मौत है ना यह कदे भी लिहाज नहीं करिया करदी। दुनिया दे उपर कोई ऐसा घर नहीं होना जिस घर दे अंदर मौत ना आई होवेगी। मलकल मौत जा आपसी सब दरवाजे भन, तिना प्यारिया भाइया अगे दिता बन, वेखो बंदा चलिया चौं जणिया दे कन। हुण गुरमुख प्यारे जदों अर्थी चुकी जांदी है ना घर तों, ते अर्थी चुकण वाले कौन ने? जिन्हां नूं बंदा अपना समझ रिहा, भरा है, रिश्तेदार ने, सज्जन मित्र ने। गल आपां इत्थों शुरू कीती है ना, मोढ़े तो जिंदगी दा सफर शुरू होया। गुरमुख प्यारे हुण मोढ़े दे उपर आके जिंदगी समाप्त हो जाती है। बंदे दी अर्थी नूं चार जाने मोढ़ा दिंदे ने ते मोढ़ियां दे उपर अर्थी रखी जाती है ते सिव्यां दे वल लैके जांदे ने, सिव्यां दे वल लैके जांदे ने बंदे दी अर्थी नूं। ते अगे बाबा फरीद साहब कहिंदे, फरीदा अमल जे कीते दुनी विच दर गए आए कम, कि ऐ इंसान जे चंगे कर्म दुनिया दे अंदर कमा लवेगा ना ते तेरा दुनिया दे उत्ते आउणा प्रवान हो जाएगा। आओ गुरमुख प्यारियो आपां सारे गुरु ग्रंथ साहिब महाराज जी की गोद अंदर जुड़े हाँ। साढ़े तो पहला तुसी सारे गुरमुख प्यारियो साढ़े अति सत्कारयोग मेरे नगर पिंड माणू के संधू तो सरदार दर्शन सिंह संधू, उन्हां दे कुड़म ਸਰਦਾਰ ਗੁਰਜੀਤ ਸਿੰਘ ਸਿੱਧੂ ਜੋ ਕੁਝ ਦਿਨ ਪਹਿਲਾਂ ਇਸ ਮਾਤ ਲੋਕ ਤੋਂ ਆਪਣੀ ਉਮਰ ਭੋਗ ਕੇ ਇਹ ਚਲੇ ਗਏ ਸਨ, ਉਹਨਾਂ ਦੇ ਅੰਤਮ ਸੰਸਕਾਰ ਦੇ ਅੰਦਰ ਤੇ ਅੰਤਮ ਅਰਦਾਸ ਦੇ ਅੰਦਰ ਆਪਾਂ ਸਾਰੇ ਸ਼ਾਮਿਲ ਹੋਏ ਹਾਂ। ਅਰਦਾਸ ਆਪਾਂ ਸਾਰਿਆਂ ਨੇ ਕੀਤੀ ਹੈ ਤੇ ਆਓ ਗੁਰਮੁਖ ਪਿਆਰਿਓ, ਅਰਦਾਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਤੇ ਹੁਕਮਨਾਮੇ ਤੋਂ ਬਾਅਦ ਤੁਸੀਂ ਢਾਡੀ ਦਰਬਾਰ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ। ਆਓ ਸਾਰੀ ਸੰਗਤ ਕਿਰਪਾ ਕਰੋ, ਕੁਝ ਕਹਿਣ ਤੋਂ ਪਹਿਲਾਂ ਆਪਾਂ ਗੁਰਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ, ਗੁਰਫਤਿਹ ਦੇ ਨਾਲ ਸਾਂਝ ਪਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਗੁਰੂ ਨੂੰ ਝੁਕਾਓ ਸੀਸ, ਗੁਰਫਤਿਹ ਦੇ ਨਾਲ ਪਾਓ ਸਾਂਝ, ਗੱਜ ਗਜਾਓ, ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਗੁਰਮੁਖ ਪਿਆਰਿਓ, ਮੈਂ ਮੌਤ ਬਾਰੇ ਗੱਲ ਕਰਨ ਲੱਗਾ ਪਹਿਲਾਂ ਤੇ ਉਸ ਤੋਂ ਬਾਅਦ ਜਿਹੜਾ ਲੜੀਵਾਰ ਇਤਿਹਾਸ ਚੱਲਦਾ ਆ ਰਿਹਾ ਉਹ ਇਤਿਹਾਸ ਬਾਰੇ ਆਪਾਂ ਇਤਿਹਾਸ ਦੀ ਲੜੀ ਨੂੰ ਅਗਾਂਹ ਵੱਲ ਵਧਾਉਣ ਦਾ ਯਤਨ ਕਰਾਂਗੇ। ਹੁਣ ਬੰਦਾ ਦੁਨੀਆਂ ਦੇ ਅੰਦਰ ਕੀ ਕਰਨ ਵਾਸਤੇ ਆਉਂਦਾ? ਸਤਿਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਗੁਰੂ ਅਰਜਨ ਦੇ ਮਹਾਰਾਜ ਫਰਮਾਨ ਕਰਦੇ ਨੇ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕਿ ਬੰਦਾ ਆਇਆ ਦੁਨੀਆਂ ਦੇ ਵਿੱਚ, ਜੇ ਚੰਗੇ ਕਰਮ ਕਰੂਗਾ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇਗਾ। ਆਪਾਂ ਸਾਰੇ ਮੌਤ ਦੇ ਸੰਬੰਧ ਦੇ ਅੰਦਰ ਪਹਿਲਾਂ ਇਕੱਠੇ ਹੋਏ ਸਾਂ, ਕੀਰਤਨ ਵੀ ਸਰਵਣ ਕੀਤਾ, ਕਿਉਂਕਿ ਸਤਿਗੁਰੂ ਪਾਤਸ਼ਾਹ ਦੀ ਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਇਹ ਇਨਸਾਨ ਦੁਨੀਆਂ ਦੇ ਉੱਤੇ ਆਇਆ ਤੇ ਇੱਕ ਨਾ ਇੱਕ ਦਿਨ ਉਮਰ ਭੋਗ ਕੇ ਤੂੰ ਦੁਨੀਆਂ ਤੋਂ ਚਲੇ ਜਾਣਾ। ਬਹੁਤਾ ਸਮਾਂ ਤੂੰ ਦੁਨੀਆਂ ਦੇ ਉੱਪਰ ਬਤੀਤ ਨਹੀਂ ਕਰਨਾ, ਕਿਉਂਕਿ ਗੁਰਮੁਖ ਪਿਆਰਿਓ, ਕਈ ਵਾਰ ਬੰਦਾ ਜਨਮ ਤੋਂ ਬਾਅਦ ਨਾ ਮੌਤ ਨੂੰ ਭੁੱਲ ਜਾਂਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੁਨੀਆਂ ਦੇ ਉੱਪਰ ਵਿਚਰਦੇ ਤੇ ਗੁਰਮੁਖ ਪਿਆਰਿਓ, ਜਦੋਂ ਦੁਨੀਆਂ ਦੇ ਉੱਤੇ ਵਿਚਰਦੇ ਨਾ ਭਾਈ ਮਰਦਾਨਾ ਜੀ ਨਾਲ, ਤੇ ਜਦੋਂ ਵੀ ਕਿਤੇ ਸਤਿਗੁਰੂ ਪਾਤਸ਼ਾਹ ਜਾ ਕੇ ਬੈਠਦੇ ਨਾ, ਸਤਿਗੁਰੂ ਪਾਤਸ਼ਾਹ ਉੱਥੇ ਬੈਠਦੇ ਜਿੱਥੇ ਕਬਰਸਥਾਨ ਹੈ, ਜਿੱਥੇ ਖੁਦਾ ਨੂੰ ਯਾਦ ਕੀਤਾ ਜਾਂਦਾ। ਕਿਉਂਕਿ ਜਦੋਂ ਕਿਤੇ ਸੁਲਤਾਨਪੁਰ ਲੋਧੀ ਦੀ ਧਰਤੀ ਵੇਈ ਨਦੀ ਦੇ ਵਿੱਚੋਂ ਬਾਹਰ ਆਉਂਦੇ, ਉਦੋਂ ਵੀ ਸਤਿਗੁਰੂ ਪਾਤਸ਼ਾਹ ਕਬਰਸਥਾਨ ਦੇ ਅੰਦਰ ਆ ਕੇ ਬੈਠੇ, ਜਿੱਥੇ ਆ ਕੇ ਸਤਿਗੁਰੂ ਪਾਤਸ਼ਾਹ ਨੇ ਨਾਰਾ ਲਾਇਆ, ਨਾ ਕੋਈ ਹਿੰਦੂ ਨਾ ਮੁਸਲਮਾਨ। ਜਦੋਂ ਮੇਰੇ ਗੁਰਦੇਵ ਪਾਤਸ਼ਾਹ ਕਬਰਸਥਾਨ ਦੇ ਅੰਦਰ ਜਾ ਕੇ ਬੈਠਦੇ ਨਾ, ਤੇ ਭਾਈ ਮਰਦਾਨਾ ਜੀ ਬੇਨਤੀ ਕਰਦੇ ਇੱਕ ਦਿਨ, ਕਹਿੰਦੇ ਸਤਿਗੁਰੂ ਮੈਂ ਦੇਖ ਰਿਹਾ ਆਪਾਂ ਜਦੋਂ ਵੀ ਕਿਤੇ ਜਾਂਦੇ ਹਾਂ ਨਾ, ਤੇ ਤੁਸੀਂ ਕਬਰਸਥਾਨ ਦੇ ਅੰਦਰ ਆ ਕੇ ਬੈਠਦੇ ਹੋ, ਇਹਦਾ ਕੋਈ ਕਾਰਨ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਰਦਾਨਾ ਜੀ ਬਹੁਤ ਵੱਡਾ ਕਾਰਨ ਹੈ। ਤੇ ਭਾਈ ਮਰਦਾਨਾ ਜੀ ਆਖਣ ਲੱਗੇ, ਸਤਿਗੁਰੂ ਕਿਰਪਾ ਕਰੋ, ਮੈਨੂੰ ਵੀ ਸਮਝ ਆ ਜਾਵੇ ਕਿ ਕਬਰਸਥਾਨ ਦੇ ਅੰਦਰ ਹੀ ਕਿਉਂ ਆਪਾਂ ਬੈਠਦੇ ਹਾਂ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਭਾਈ ਮਰਦਾਨਾ ਜੀ, ਇੱਥੇ ਬੈਠਣ ਦਾ ਵੀ ਬਹੁਤ ਵੱਡਾ ਕਾਰਨ ਹੈ, ਕਿਉਂਕਿ ਦੁਨੀਆਂ ਦੇ ਲੋਕ ਖੁਦਾ ਨੂੰ ਭੁੱਲ ਚੁੱਕੇ ਨੇ।

ਮੌਤ ਯਾਦ ਨਾ ਹੋਵੇ। ਪਹਿਲਾਂ ਬੰਦਾ ਆਪਣੇ ਕੰਮਾਂ ਦੇ ਅੰਦਰ ਬਿਜ਼ੀ, ਬੰਦਾ ਕਹਿੰਦਾ ਕਿਤੇ ਮੇਰਾ ਕੰਮ ਨਾ ਰਹਿ ਜਾਵੇ। ਇਹ ਨਹੀਂ ਸੋਚਦਾ ਕਿ ਜਿਹੜੀ ਅਸਲ ਕਮਾਈ ਕਰਨੀ ਹੈ ਨਾ, ਜਿਹੜੀ ਅਸਲੀ ਕਿਰਤ ਕਰਨੀ ਹੈ, ਉਹ ਕਿਰਤ ਤਾਂ ਗੁਰੂ ਦੀ ਬੰਦਗੀ ਹੈ, ਗੁਰੂ ਦਾ ਨਾਮ ਹੈ, ਉਹ ਕਿਰਤ ਤਾਂ ਤੂੰ ਭੁੱਲ ਬੈਠਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਮਰਦਾਨਾ ਜੀ, ਕਬਰਸਤਾਨ ਦੇ ਅੰਦਰ ਆ ਕੇ ਨਾ ਸਭ ਤੋਂ ਪਹਿਲਾਂ ਬੰਦਾ ਰੱਬ ਨੂੰ ਚੇਤੇ ਕਰਦਾ, ਕਿਉਂਕਿ ਜਿਸ ਬੰਦੇ ਨੂੰ ਦਫਨਾਉਣ ਆਇਆ ਜਾਂ ਜਿਸ ਬੰਦੇ ਦਾ ਸੰਸਕਾਰ ਕਰਨ ਆਇਆ, ਬੰਦਾ ਉਹ ਇਨਸਾਨ ਵੱਲ ਵੇਖਦਾ ਹੈ ਕਿ ਇੱਕ ਨਾ ਇੱਕ ਦਿਨ ਮੈਂ ਵੀ ਇਹ ਕਬਰਾਂ ਦੇ ਅੰਦਰ ਆਉਣਾ, ਇੱਕ ਨਾ ਇੱਕ ਦਿਨ ਮੇਰਾ ਵੀ ਸੰਸਕਾਰ ਕੀਤਾ ਜਾਣਾ। ਕਿਉਂਕਿ ਜਦੋਂ ਕਿਤੇ ਆਪਾਂ ਸੰਸਕਾਰ ਕਰਨ ਵਾਸਤੇ ਜਾਂਦੇ ਹਾਂ, ਸਾਡੇ ਮਨ ਦੇ ਅੰਦਰ ਇਹੋ ਖਿਆਲ ਆਉਂਦਾ ਕਿ ਅੱਜ ਜਿਹੜਾ ਇਨਸਾਨ ਸਦਾ ਦੀ ਨੀਂਦ ਸੌਂ ਗਿਆ, ਇੱਕ ਦਿਨ ਮੈਂ ਵੀ ਦੁਨੀਆਂ ਤੋਂ ਚਲੇ ਜਾਣਾ। ਕਿਉਂਕਿ ਦੁਨੀਆਂ ਦੇ ਲੋਕ ਰੱਬ ਨੂੰ ਭੁੱਲ ਬੈਠੇ, ਖੁਦਾ ਨੂੰ ਭੁਲਾ ਦਿੱਤਾ ਕਿ ਅਸੀਂ ਦੁਨੀਆਂ ਦੇ ਉੱਪਰ ਕਰਨ ਕੀ ਆਏ ਹਾਂ। ਪਰਮਾਤਮਾ ਪਰਮੇਸ਼ਰ ਨੇ ਮਨੁੱਖੀ ਜਨਮ ਦੇ ਕੇ ਸਾਨੂੰ ਇਸ ਮਾਤ ਲੋਕ ਦੇ ਉੱਪਰ ਭੇਜਿਆ ਤੇ ਅਸੀਂ ਦੁਨੀਆਂ ਦੇ ਉੱਪਰ ਕਰਨ ਕੀ ਆਏ ਹਾਂ। ਬਸ ਜਦੋਂ ਕਿਤੇ ਇਸ ਗੱਲ ਦੀ ਸਮਝ ਲੱਗ ਜਾਵੇਗੀ ਨਾ ਸਾਨੂੰ, ਉਦੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਇਹ ਜ਼ਿੰਦਗੀ ਕੀ ਹੈ। ਆਦਮੀ ਆਖਿਆ ਕਿਸ ਨੂੰ ਜਾਂਦਾ, ਕਿਤੇ ਬਾਣੀ ਨੂੰ ਪੁੱਛਿਓ ਆਦਮੀ ਕੌਣ ਹੈ। ਸਤਿਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਆਦਮੀ ਤੋਂ ਭਾਵ ਆ ਦਮ, ਦਮ ਤੋਂ ਭਾਵ ਹੁੰਦਾ ਸਾਹ, ਜਦੋਂ ਤੱਕ ਸਾਹ ਆ ਰਿਹਾ ਉਦੋਂ ਤੱਕ ਆਦਮੀ ਹਾਂ, ਜਦੋਂ ਇਹ ਸਵਾਸ ਮੁੱਕ ਗਏ ਉਸ ਤੋਂ ਬਾਅਦ ਇਹ ਸਰੀਰ ਵੀ ਇੱਕ ਲਾਸ਼ ਬਣ ਜਾਂਦਾ, ਇੱਕ ਮਿੱਟੀ ਦੀ ਢੇਰੀ ਬਣ ਜਾਂਦਾ, ਕੁਝ ਵੀ ਬੰਦਾ ਨਾਲ ਨਹੀਂ ਲੈ ਕੇ ਜਾਂਦਾ। ਉਮਰ ਭੋਗਦਾ, ਚੰਗੇ ਕਰਮ ਕਰੋਗੇ ਤੇ ਗੁਰਮੁਖ ਪਿਆਰਿਓ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੋਗੇ, ਜੇ ਮਾੜੇ ਕਰਮ ਕਰੋਗੇ ਨਾ ਗੁਰੂ ਦੇ ਦਰ ਤੇ ਕਦੇ ਵੀ ਪ੍ਰਵਾਨ ਨਹੀਂ ਹੋਵਾਂਗੇ ਆਪਾਂ। ਆਓ, ਜਿਨ੍ਹਾਂ ਨੇ ਚੰਗੇ ਕਰਮ ਕੀਤੇ, ਜਿਨ੍ਹਾਂ ਨੇ ਦੁਨੀਆਂ ਦੇ ਉੱਪਰ ਆ ਕੇ ਇਤਿਹਾਸ ਨੂੰ ਸਿਰਜਿਆ, ਉਹ ਸੂਰਵੀਰ ਯੋਧਿਆਂ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਦਿਨ ਦੇ ਦੀਵਾਨਾਂ ਦੇ ਅੰਦਰ ਲੜੀਵਾਰ ਜਿਹੜਾ ਪ੍ਰਕਰਨ ਚੱਲਦਾ ਆ ਰਿਹਾ ਹੈ, ਉਹ ਪ੍ਰਕਰਨ ਨੂੰ ਅਗਾਂਹ ਵੱਲ ਵਧਾਉਣ ਦਾ ਯਤਨ ਕਰਨ ਲੱਗੇ ਹਾਂ। ਆਓ ਕਿਤੇ ਯਤਨ ਕਰਿਓ, ਜਿਹੜਾ ਇਤਿਹਾਸ ਤੁਸੀਂ ਸਰਵਣ ਕਰਦੇ ਹੋ, ਇਹ ਇਤਿਹਾਸ ਨੂੰ ਆਪਣੇ ਹਿਰਦੇ ਅੰਦਰ ਥਾਂ ਦਿਓ। ਸਾਡਾ ਇੱਥੇ ਗਾਇਆ ਤੁਹਾਡਾ ਸੰਗਤੀ ਰੂਪ ਦੇ ਅੰਦਰ ਬੈਠਿਆ, ਇਹ ਸਮਾਂ ਅਤੇ ਸਵਾਸ ਸਫਲੇ ਹੋ ਜਾਣ। ਕਿਉਂਕਿ ਜ਼ਿੰਦਗੀ ਉਦੋਂ ਹੀ ਹੈ ਜਦੋਂ ਬੰਦਾ ਸਮਾਂ ਤੇ ਸਵਾਸ ਬੰਦੇ ਦੇ ਕੋਲ ਨਹੀਂ। ਜਦੋਂ ਬੰਦੇ ਦਾ ਸਮਾਂ ਖਤਮ ਹੋ ਗਿਆ, ਜਦੋਂ ਇਹ ਸਵਾਸਾਂ ਵਾਲੀ ਡੋਰ ਟੁੱਟ ਗਈ, ਉਦੋਂ ਜ਼ਿੰਦਗੀ ਵੀ ਖਤਮ ਹੈ ਨਾ। ਕਿਉਂਕਿ ਪੈਸੇ ਦੇ ਨਾਲ ਇਹ ਸਵਾਸ, ਇਹ ਸਾਹ ਖਰੀਦੇ ਨਹੀਂ ਜਾ ਸਕਦੇ। ਕੋਈ ਵੀ ਅਮੀਰ ਬੰਦਾ ਪੈਸੇ ਦੇ ਨਾਲ ਇਹ ਸਵਾਸ ਖਰੀਦ ਨਹੀਂ ਸਕਦਾ, ਭਾਵੇਂ ਅਰਬਾਂ ਪੱਤੀ ਬੰਦਾ ਹੋਵੇ, ਜਿੰਨੇ ਮਰਜ਼ੀ ਉਹਦੇ ਕੋਲ ਪੈਸੇ ਹੋਣ। ਇੱਕ ਉਦਾਹਰਣ ਲਿਓ ਛੋਟੀ ਜਿਹੀ, ਕਿਤੇ ਅਮੀਰ ਬੰਦੇ ਦਾ ਰਿਸ਼ਤੇਦਾਰ ਸੱਜਣ ਮਿੱਤਰ ਹਸਪਤਾਲ ਦੇ ਅੰਦਰ ਦਾਖਲ ਹੈ, ਉਹਦੀ ਮੌਤ ਹੋ ਚੁੱਕੀ ਹੈ, ਤੇ ਜਿਹੜਾ ਹੁਣ ਅਮੀਰ ਬੰਦਾ ਹੈ ਨਾ, ਜਿਹਦੇ ਕੋਲ ਪੈਸਾ ਬਹੁਤ ਹੈ, ਉਹ ਕੀ ਕਰਦਾ, ਡਾਕਟਰ ਦੇ ਕੋਲ ਜਾਂਦਾ, ਕਹਿੰਦਾ ਡਾਕਟਰ ਸਾਹਿਬ ਜਿੰਨੇ ਤੁਸੀਂ ਪੈਸੇ ਮੰਗੋਗੇ ਮੈਂ ਉਨੇ ਪੈਸੇ ਤੁਹਾਨੂੰ ਦੇ ਦੇਵਾਂਗਾ, ਪਰ ਇੱਦਾਂ ਕਰੋ ਜਿਹੜਾ ਮੇਰਾ ਰਿਸ਼ਤੇਦਾਰ ਅੱਜ ਬੋਲ ਨਹੀਂ ਨਾ ਰਿਹਾ ਉਹਨੂੰ ਬੋਲਣ ਲਾ ਦਿਓ, ਕਿਤੇ ਉੱਠ ਕੇ ਮੇਰੇ ਨਾਲ ਗੱਲਾਂ ਕਰ ਲਵੇ। ਤੇ ਅੱਗੋਂ ਡਾਕਟਰ ਜਵਾਬ ਦਿੰਦਾ, ਕਹਿੰਦਾ ਉਹ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਮੈਂ ਉਸ ਨੂੰ ਬੋਲਣ ਨਹੀਂ ਲਾ ਸਕਦਾ। ਕਿਉਂਕਿ ਜਦੋਂ ਸਤਿਗੁਰੂ ਪਾਤਸ਼ਾਹ ਸਾਨੂੰ ਜਨਮ ਦੇ ਕੇ ਦੁਨੀਆਂ ਦੇ ਉੱਪਰ ਭੇਜਦੇ ਆ ਨਾ, ਸਾਡਾ ਮਰਨਾ ਪਹਿਲਾਂ ਲਿਖਿਆ ਜਾਂਦਾ, ਮਰਨ ਲਿਖਾਏ ਮੰਡਲ ਮਹਿ ਆਏ, ਸਾਡਾ ਮਰਨਾ ਪਹਿਲਾਂ ਲਿਖਿਆ ਗਿਆ ਕਿ ਇੰਨਾ ਕੁ ਸਮਾਂ ਤੂੰ ਜਾ ਰਿਹਾ ਇਸ ਮਾਤ ਲੋਕ ਦੇ ਉੱਪਰ ਉਮਰ ਭੋਗਣ ਵਾਸਤੇ, ਜ਼ਿੰਦਗੀ ਨੂੰ ਬਤੀਤ ਕਰਕੇ ਉਮਰ ਭੋਗ ਕੇ ਤੂੰ ਵਾਪਸ ਫਿਰ ਆ ਜਾਣਾ, ਸਦਾ ਵਾਸਤੇ ਤੂੰ ਦੁਨੀਆਂ ਦੇ ਉੱਤੇ ਰਹਿਣਾ ਨਹੀਂ, ਇੱਕ ਨਾ ਇੱਕ ਦਿਨ ਦੁਨੀਆਂ ਦੇ ਉੱਪਰੋਂ ਚਲੇ ਜਾਣਾ ਤੂੰ, ਪਰ ਜਾਣਾ ਸਭਨਾਂ ਨੇ ਹੈ, ਪਰ ਜ਼ਿੰਦਗੀ ਦੇ ਅੰਦਰ ਕਿਤੇ ਐਸੇ ਕਰਮ ਕਰਕੇ ਜਾਈਏ ਕਿ ਸਾਡੇ ਕਰਮਾਂ ਨੂੰ ਵੀ ਦੁਨੀਆਂ ਦੇ ਉੱਪਰ ਦੁਨੀਆਂ ਦੇ ਲੋਕ ਚੇਤੇ ਰੱਖਣ। ਆਓ, ਜਿਹੜੇ ਕਰਮ, ਜਿਹੜੇ ਪਰਉਪਕਾਰ ਸਾਡੇ ਸ਼ਹੀਦ ਸਿੰਘਾਂ ਨੇ ਕਮਾਏ,

ਉਹਨਾਂ ਦੇ ਪਰਉਪਕਾਰ ਕਿਹੋ ਜਿਹੇ ਨੇ, ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ ਯੋਧਿਆਂ ਦੀ। ਕੱਲ ਦੇ ਦੀਵਾਨਾਂ ਤੱਕ ਤੁਸੀਂ ਇੱਥੋਂ ਤੱਕ ਇਤਿਹਾਸ ਸਰਵਣ ਕਰ ਚੁੱਕੇ ਹੋ, ਜਦੋਂ ਹੁਣ ਨੁਸ਼ਹਿਰੇ ਢਾਲੇ ਦਾ ਚੌਧਰੀ ਸਾਹਿਬ ਰਾਏ ਕਿਤੇ ਸਿੱਖਾਂ ਦੀ ਬਰਬਾਦੀ ਕਰਦਾ, ਕਿਤੇ ਸਿੱਖਾਂ ਕਰਦਾ, ਕਿਤੇ ਸਿੱਖਾਂ ਦੀ ਫਸਲ ਖਰਾਬ ਕਰਦਾ। ਮਾਲੀ ਸਿੰਘ ਤੇ ਗੁਰਬਖਸ਼ ਸਿੰਘ ਉਹਦੇ ਖੇਤਾਂ ਦੇ ਅੰਦਰ ਆਪਣੀਆਂ ਘੋੜੀਆਂ ਖੁੱਲੀਆਂ ਛੱਡਦਾ ਕਿ ਇਹਨਾਂ ਦੇ ਖੇਤ ਕਿਤੇ। ਮਾਲੀ ਸਿੰਘ ਤੇ ਗੁਰਬਖਸ਼ ਸਿੰਘ ਨੇ ਜਾ ਕੇ ਸਾਹਿਬ ਰਾਏ ਦੇ ਅੱਗੇ ਬੇਨਤੀ ਕਰਨੀ ਕਿ ਚੌਧਰੀ ਸਾਹਿਬ ਆਪਣੀਆਂ ਘੋੜੀਆਂ ਨੂੰ ਤੁਸੀਂ ਬੰਨ ਲਓ ਰੱਸੇ ਪਾ ਕੇ, ਜਦੋਂ ਖੁੱਲੀਆਂ ਘੋੜੀਆਂ ਹੁੰਦੀਆਂ ਤੇ ਸਾਡੀ ਫਸਲ ਖਰਾਬ ਹੋ ਜਾਂਦੀ ਹੈ, ਜਿਹੜੀ ਅਸੀਂ ਮਿਹਨਤ ਕੀਤੀ ਹੈ ਉਹ ਮਿਹਨਤ ਦੇ ਉੱਪਰ ਪਾਣੀ ਫਿਰ ਜਾਂਦਾ। ਤੇ ਅੱਗੋਂ ਸਾਹਿਬ ਰਾਏ ਰੋਮ ਦੇ ਅੰਦਰ ਬੋਲਣ ਲੱਗਾ, ਕਹਿੰਦਾ ਘੋੜੀਆਂ ਬੰਨ ਲਵਾਂਗਾ ਮੈਂ, ਪਰ ਬੰਨਾਂਗਾ ਪਤਾ ਕਿਸ ਚੀਜ਼ ਦੇ ਨਾਲ, ਪਹਿਲਾਂ ਤੁਹਾਡੇ ਕੇਸ ਕਤਲ ਕਰਾਂਗਾ, ਤੁਹਾਡੇ ਕੇਸਾਂ ਦੇ ਰੱਸੇ ਵੱਟ ਕੇ ਇਹਨਾਂ ਘੋੜੀਆਂ ਦੇ ਪੈਰਾਂ ਦੇ ਵਿੱਚ ਪਾਵਾਂਗਾ ਮੈਂ, ਘੋੜੀਆਂ ਜ਼ਰੂਰ ਬੰਨ ਲਵਾਂਗਾ ਮੈਂ। ਤੇ ਅੱਗੋਂ ਮਾਲੀ ਸਿੰਘ ਤੇ ਗੁਰਬਖਸ਼ ਸਿੰਘ ਕੁਝ ਕੁ ਦੂਰੀ ਦੇ ਉੱਪਰ ਪਿੰਡ ਪੈਂਦਾ ਪੁੱਸੇ ਪਿੰਡ, ਉਸ ਪਿੰਡ ਦੇ ਅੰਦਰ ਸਰਦਾਰ ਅਮਰ ਸਿੰਘ ਤੇ ਬਘੇਲ ਸਿੰਘ ਦੋ ਸਕੇ ਭਰਾ ਰਹਿੰਦੇ ਨੇ, ਉਹਨਾਂ ਦੇ ਕੋਲ ਜਾ ਕੇ ਸਾਰਾ ਕੁਝ ਦੱਸਣਾ ਕਿ ਨੁਸ਼ਹਿਰੇ ਢਾਲੇ ਦਾ ਚੌਧਰੀ ਸਾਹਿਬ ਰਾਏ ਇੱਦਾਂ ਬੋਲ ਰਿਹਾ ਕੇਸਾਂ ਦੇ ਖਿਲਾਫ, ਉਹ ਬੜਾ ਅਵਾ ਤਵਾ ਬੋਲ ਰਿਹਾ। ਤੇ ਗੁਰਮੁਖ ਪਿਆਰਿਓ, ਦੋਨੋਂ ਸਕੇ ਭਰਾ ਬਘੇਲ ਸਿੰਘ ਅਤੇ ਸਰਦਾਰ ਅਮਰ ਸਿੰਘ ਇਹਨਾਂ ਨੇ ਚੌਧਰੀ ਸਾਹਿਬ ਰਾਏ ਦੀਆਂ ਘੋੜੀਆਂ ਚੋਰੀ ਕੀਤੀਆਂ, ਜਿਹੜੀਆਂ ਮਾਲੀ ਸਿੰਘ ਤੇ ਗੁਰਬਖਸ਼ ਸਿੰਘ ਦੇ ਖੇਤਾਂ ਦੇ ਅੰਦਰ ਫਸਲ ਖਰਾਬ ਕਰ ਰਹੀਆਂ ਨੇ। ਘੋੜੀਆਂ ਚੋਰੀ ਕਰਕੇ ਗੁਰਮੁਖ ਪਿਆਰਿਓ ਇਹਨਾਂ ਨੇ ਉਹ ਘੋੜੀਆਂ ਵੇਚ ਦਿੱਤੀਆਂ ਤੇ ਜਿਹੜੀ ਰਕਮ ਹੋਈ ਨਾ, ਵਾਹ ਪਿੰਡ ਦੇ ਅੰਦਰ ਭਾਈ ਤਾਰਾ ਸਿੰਘ ਦਾ ਡੇਰਾ ਹੈ, ਉਹ ਬੜਾ ਵੱਖਰਾ ਡੇਰਾ ਜਿੱਥੇ ਭਜਨ ਬੰਦਗੀ ਕੀਤੀ ਜਾਂਦੀ ਹੈ, ਜਿੱਥੇ ਰੱਬ ਦਾ ਨਾਮ ਜਪਿਆ ਜਾਂਦਾ। ਉਹ ਡੇਰੇ ਦੇ ਅੰਦਰ ਉਹ ਸਾਰੀ ਮਾਇਆ ਸੇਵਾ ਦੇ ਤੌਰ ਤੇ, ਦਸਵੰਧ ਦੇ ਤੌਰ ਤੇ ਪਾ ਦਿੱਤੀ। ਤੇ ਸਰਦਾਰ ਬਘੇਲ ਸਿੰਘ ਤੇ ਅਮਰ ਸਿੰਘ ਵੀ ਉਸ ਡੇਰੇ ਦੇ ਅੰਦਰ ਆ ਗਏ। ਤੇ ਇੱਧਰ ਕਿਸੇ ਨੇ ਖਬਰ ਦੇ ਦਿੱਤੀ ਸਾਹਿਬ ਰਾਏ ਨੂੰ ਕਿ ਚੌਧਰੀ ਸਾਹਿਬ ਘੋੜੀਆਂ ਚੋਰੀ ਹੋ ਗਈਆਂ, ਤੇ ਘੋੜੀਆਂ ਚੋਰੀ ਕਿਹਨੇ ਕੀਤੀਆਂ ਇਹ ਵੀ ਅਸੀਂ ਤੈਨੂੰ ਦੱਸਣ ਲੱਗੇ ਹਾਂ। ਹੁਣ ਉਹ ਸਾਹਿਬ ਰਾਏ ਚੌਧਰੀ ਹੈ ਨੁਸ਼ਹਿਰੇ ਢਾਲੇ ਦਾ, ਕਹਿੰਦਾ ਕੌਣ ਹੋ ਸਕਦਾ ਜਿਹੜਾ ਮੇਰੀਆਂ ਘੋੜੀਆਂ ਚੋਰੀ ਕਰ ਸਕਦਾ। ਤੇ ਅੱਗੇ ਉਹਦੇ ਸਿਪਾਹੀ ਕਹਿਣ ਲੱਗੇ, ਕਹਿੰਦੇ ਇੱਕੋ ਇੱਕ ਹੈ ਵਾਹ ਪਿੰਡ ਦੇ ਅੰਦਰ ਰਹਿਣ ਵਾਲਾ ਭਾਈ ਤਾਰਾ ਸਿੰਘ, ਉਹਦੇ ਡੇਰੇ ਦੇ ਅੰਦਰ ਜਿੰਨੇ ਸਿੱਖ ਰਹਿੰਦੇ ਨੇ ਉਹ ਸਾਰੇ ਚੋਰ ਨੇ, ਉਹਨਾਂ ਨੇ ਘੋੜੀਆਂ ਚੋਰੀ ਕੀਤੀਆਂ। ਲਓ ਇਹ ਫੌਜ ਲੈ ਕੇ ਆ ਰਿਹਾ ਗੁਰਮੁਖ ਪਿਆਰਿਓ ਭਾਈ ਤਾਰਾ ਸਿੰਘ ਦੇ ਡੇਰੇ ਤੇ ਹਮਲਾ ਕਰਨ ਵਾਸਤੇ। ਕਹਿੰਦਾ ਮੈਂ ਸਿੱਖਾਂ ਨੂੰ ਫੜ ਲਵਾਂਗਾ, ਸਿੱਖਾਂ ਨੂੰ ਗ੍ਰਿਫਤਾਰ ਕਰ ਲਵਾਂਗਾ। ਭਾਈ ਤਾਰਾ ਸਿੰਘ ਦੇ ਡੇਰੇ ਕੋਲ ਆਇਆ ਨਾ, ਭਾਈ ਤਾਰਾ ਸਿੰਘ ਨੂੰ ਆਖਣ ਲੱਗਾ, ਕਹਿੰਦਾ ਕਿੱਥੇ ਲੁਕੋਏ ਹੋਏ ਨੇ ਚੋਰ ਜਿਨ੍ਹਾਂ ਨੇ ਮੇਰੀਆਂ ਘੋੜੀਆਂ ਚੋਰੀ ਕੀਤੀਆਂ ਨਾ, ਉਹ ਚੋਰ ਕਿੱਥੇ ਲੁਕੋਏ ਹੋਏ ਨੇ। ਭਾਈ ਤਾਰਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਸੱਜਣਾ ਮੇਰੇ ਡੇਰੇ ਦੇ ਅੰਦਰ ਕੋਈ ਚੋਰ ਨਹੀਂ, ਇੱਥੇ ਤਾਂ ਰੱਬ ਦੀ ਬੰਦਗੀ ਕਰਨ ਵਾਲੇ ਬੈਠੇ ਨੇ। ਪਰ ਜਦੋਂ ਇਹ ਨਾ ਹਟਿਆ, ਮਾੜੇ ਸ਼ਬਦ ਬੋਲੀ ਗਿਆ ਤੇ ਸਿੱਖਾਂ ਨੇ ਇਹਦਾ ਚੰਗਾ ਕੁਟਾਪਾ ਚਾੜਿਆ। ਜਦੋਂ ਇਹਦਾ ਕੁਟਾਪਾ ਚੜਿਆ ਤੇ ਵਾਪਸ ਪੱਟੀ ਸ਼ਹਿਰ ਵੱਲ ਨੂੰ ਜਾਣ ਲੱਗਾ। ਹੁਣ ਪੱਟੀ ਸ਼ਹਿਰ ਵੱਲ ਨੂੰ ਕਿਉਂ ਗਿਆ? ਕਿਉਂਕਿ ਉੱਥੋਂ ਦਾ ਹਾਕਮ ਹੈ ਜਿਹਦਾ ਨਾਂ ਹੈ ਜਾਫਰ ਬੇਗ। ਜਾਫਰ ਬੇਗ ਪੱਟੀ ਦਾ ਹਾਕਮ ਹੈ ਤੇ ਉਹਦੇ ਕੋਲ ਜਾ ਕੇ ਕਹਿਣ ਲੱਗਾ, ਕਹਿੰਦਾ ਸੂਬੇਦਾਰ ਮੈਂ ਮਾਰਿਆ ਗਿਆ, ਮੈਂ ਲੁੱਟਿਆ ਗਿਆ, ਮੇਰੀਆਂ ਘੋੜੀਆਂ ਚੋਰੀ ਹੋ ਗਈਆਂ। ਤੇ ਅੱਗੋਂ ਜਾਫਰ ਬੇਗ ਪੁੱਛਦਾ, ਕਹਿੰਦਾ ਕੀਤੀਆਂ ਕਿਹਨੇ ਨੇ ਘੋੜੀਆਂ ਚੋਰੀ? ਤੇ ਅੱਗੋਂ ਇਹ ਨੁਸ਼ਹਿਰੇ ਢਾਲੇ ਦਾ ਚੌਧਰੀ ਸਾਹਿਬ ਰਾਏ ਕਹਿਣ ਲੱਗਾ, ਕਹਿੰਦਾ ਇੱਕੋ ਇੱਕ ਇਨਸਾਨ ਹੈ ਵਾਹ ਪਿੰਡ ਦੇ ਅੰਦਰ ਰਹਿੰਦਾ, ਨਾਮ ਹੈ ਉਹਦਾ ਤਾਰਾ ਸਿੰਘ, ਉਹਨੇ ਘੋੜੀਆਂ ਚੋਰੀ ਕੀਤੀਆਂ ਜਿਹੜੇ ਸਿੱਖ ਉਹਦੇ ਡੇਰੇ ਦੇ ਅੰਦਰ ਰਹਿੰਦੇ ਨੇ। ਤੇ ਲਓ ਹੁਣ ਪੱਟੀ ਦਾ ਹਾਕਮ ਇਹ ਜਾਫਰ ਬੇਗ ਰੋਬ ਦੇ ਅੰਦਰ ਆਉਂਦਾ, ਹੰਕਾਰ ਦੇ ਅੰਦਰ ਆਉਂਦਾ, ਕਹਿੰਦਾ ਕੋਈ ਗੱਲ ਨਹੀਂ ਮੈਂ ਜਾਵਾਂਗਾ ਤੇਰੇ ਨਾਲ ਤੇ ਤੇਰੀਆਂ ਘੋੜੀਆਂ ਵੀ ਛਡਵਾ ਕੇ ਲੈ ਕੇ ਆਵਾਂਗੇ ਤੇ ਉਹ ਪਾਪੀ ਦਾ ਘਰ ਵੀ ਢਾ ਕੇ ਆਵਾਂਗੇ। ਲਓ ਪੱਟੀ ਦਾ ਹਾਕਮ ਜਾਫਰ ਬੇਗ ਇਹਨੇ ਕੀਤੀ ਫੌਜ ਇਕੱਠੀ, ਕਰਕੇ ਫੌਜ ਇਕੱਠੀ। ਗੁਰਮੁਖ ਪਿਆਰਿਓ ਭਾਈ ਤਾਰਾ ਸਿੰਘ ਵਾਹ ਪਿੰਡ ਵਾਲੇ ਦਾ ਘਰ ਢਾਉਣ ਵਾਸਤੇ
ਆਪਣੇ ਸਿਪਾਹੀਆਂ ਨੂੰ ਇੱਕ ਜੋਸ਼ੀਲੀ ਤਕਰੀਰ ਪੱਟੀ ਦਾ ਹਾਕਮ ਜਾਫਰ ਵੇਗ ਹੈ ਇਉਂ ਕਰੀ ਜਾ ਰਿਹਾ ਏ।

ਕਹਿੰਦੇ ਘਰ ਸ਼ੇਰਾਂ ਦਾ ਢਾਉਣਾ ਇਕੱਠੇ ਹੋਏ ਪਟੇਰੇ ਨਹੀਂ। ਪੱਟੀ ਦਾ ਹਾਕਮ ਜਾਫਰ ਬੇਗ ਉਹ ਆਖ ਰਿਹਾ, ਕਹਿੰਦਾ ਭਾਈ ਤਾਰਾ ਸਿੰਘ ਦਾ ਘਰ ਆਪਾਂ ਉਹਦਾ ਡੇਰਾ ਬਰਬਾਦ ਕਰ ਦੇਵਾਂਗੇ। ਜਿਹੜੇ ਸਿੱਖ ਉਸਦੇ ਡੇਰੇ ਦੇ ਅੰਦਰ ਨੇ ਨਾ, ਆਪਾਂ ਸਾਰਿਆਂ ਨੂੰ ਖਤਮ ਕਰ ਦੇਵਾਂਗੇ, ਆਪਣੇ ਕੋਲ ਫੌਜ ਵੀ ਬਹੁਤ ਹੈ। ਤੇ ਅੱਗੋਂ ਸਾਹਿਬ ਰਾਏ ਆਖਣ ਲੱਗਾ, ਕਹਿੰਦਾ ਜਾਫਰ ਬੇਗ ਜੀ ਉਹਨਾਂ ਕੋਲ ਵੀ ਪਤਾ ਨਹੀਂ ਕਿੰਨੇ ਕੁ ਸਿੱਖ ਹੋਣਗੇ, ਉਹਨਾਂ ਕੋਲ ਪਤਾ ਨਹੀਂ ਕਿੰਨੀ ਕੁ ਗਿਣਤੀ ਹੋਵੇਗੀ ਸਿੱਖਾਂ ਦੀ। ਤੇ ਅੱਗੋਂ ਜਾਫਰ ਬੇਗ ਕਹਿਣ ਲੱਗਾ, ਕਹਿੰਦਾ ਕੋਈ ਗੱਲ ਨਹੀਂ, ਆਪਾਂ ਜ਼ਿਆਦਾ ਫੌਜ ਲੈ ਕੇ ਜਾਵਾਂਗੇ, ਆਪਾਂ ਜ਼ਿਆਦਾ ਸ਼ਸਤਰ ਲੈ ਕੇ ਜਾਵਾਂਗੇ, ਆਪਣੇ ਕੋਲ ਹਥਿਆਰ ਵੀ ਬਹੁਤ ਨੇ, ਆਪਾਂ ਤਾਂ ਉਹਨਾਂ ਨੂੰ ਤਬਾਹ ਕਰ ਦੇਵਾਂਗੇ। ਗੁਰਮੁਖ ਪਿਆਰਿਓ ਤੇ ਨਾਲ ਜਾਫਰ ਬੇਗ ਆਖਣ ਲੱਗਾ, ਕਹਿੰਦਾ ਆਪਾਂ ਨੂੰ ਡਰ ਕੋਈ ਗੱਲ ਦਾ ਨਹੀਂ, ਕਿਉਂਕਿ ਜਿਹੜੀ ਸਰਕਾਰ ਹੈ ਉਹ ਆਪਣੇ ਨਾਲ ਹੈ। ਕਿਉਂਕਿ ਗੁਰਮੁਖ ਪਿਆਰਿਓ ਇਹ ਗੁੰਡਾ ਗਰਦੀ ਹੋਣੀ, ਕਿਸੇ ਨੂੰ ਮਾਰਨਾ, ਕਿਸੇ ਨੂੰ ਖਤਮ ਕਰਨਾ, ਇਹ ਸਰਕਾਰ ਦੀ ਸ਼ਹਿ ਦੇ ਉੱਪਰ ਹੁੰਦਾ ਨਾ ਸਭ ਕੁਝ, ਆ ਹੋ ਰਿਹਾ ਪੰਜਾਬ ਦੀ ਧਰਤੀ ਦੇ ਉੱਪਰ ਕੀ ਹਾਲਾਤ ਬਣੇ ਹੋਏ ਨੇ। ਗੁਰਮੁਖ ਪਿਆਰਿਓ ਜਿਹੜਾ ਸੱਚ ਬੋਲਦਾ ਤੇ ਸੱਚ ਦੀ ਝੂਠ ਦੇ ਨਾਲ ਕਦੇ ਵੀ ਨਹੀਂ ਬਣਦੀ ਹੁੰਦੀ। ਜਿਹੜਾ ਝੂਠਾ ਬੰਦਾ ਹੋਵੇਗਾ ਨਾ ਉਹ ਸੱਚ ਅੱਗੇ ਕਦੇ ਵੀ ਨਹੀਂ ਟਿਕੇਗਾ, ਤੇ ਜਿਹੜੀ ਗੁੰਡਾਗਰਦੀ ਹੋਣੀ, ਕਿਸੇ ਨੂੰ ਮਾਰ ਦੇਣਾ ਇੱਕ ਮਿੰਟ ਦੇ ਅੰਦਰ, ਇਹ ਸਰਕਾਰ ਦੀ ਸ਼ਹਿ ਦੇ ਉੱਪਰ ਹੋ ਰਿਹਾ ਨਾ। ਕਿਵੇਂ ਸਾਡੇ ਸੱਚ ਬੋਲਣ ਵਾਲੇ ਨੌਜਵਾਨ ਵੀਰਾਂ ਦੇ ਕਤਲ ਹੋ ਰਹੇ ਨੇ ਪੰਜਾਬ ਦੀ ਧਰਤੀ ਤੇ, ਜਿਹੜੇ ਕਿਤੇ ਨਸ਼ਿਆਂ ਦੇ ਖਿਲਾਫ ਬੋਲਦੇ ਉਹ ਗੁਰਸਿੱਖ ਵੀਰ ਪਰਮਿੰਦਰ ਸਿੰਘ, ਹੋਇਆ ਨਾ ਉਹੀ ਕੁਝ। ਕਿਉਂਕਿ ਜਿਹੜਾ ਸੱਚ ਬੋਲੇਗਾ ਸੱਚ ਦੀ ਸਜ਼ਾ ਇੱਕੋ ਹੈ, ਕਿਉਂਕਿ ਸਰਕਾਰ ਸਾਨੂੰ ਦੋ ਗੋਲੀਆਂ ਦੇ ਨਾਲ ਖਤਮ ਕਰਦੀ ਹੈ, ਦੋ ਗੋਲੀਆਂ ਦੇ ਨਾਲ, ਉਹ ਕਿਹੜੀਆਂ ਕਿਹੜੀਆਂ, ਵੱਖੋ ਵੱਖਰੀਆਂ ਨਹੀਂ, ਇੱਕ ਬੰਦੂਕ ਦੀ ਗੋਲੀ ਹੈ ਤੇ ਦੂਸਰੀ ਨਸ਼ੇ ਦੀ ਗੋਲੀ ਹੈ। ਇਹ ਦੋਨੋਂ ਚੀਜ਼ਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕੀਤਾ ਜਾ ਰਿਹਾ। ਕਿਤੇ ਨਸ਼ਾ ਪ੍ਰਮੋਟ ਕਰਨਾ ਇਹ ਵੀ ਸਰਕਾਰ ਦਾ ਕੰਮ, ਕਿਤੇ ਜਿਹੜੇ ਸੱਚ ਬੋਲਣ ਵਾਲੇ ਨੌਜਵਾਨ ਉਹਨਾਂ ਦਾ ਕਤਲ ਕਰਨਾ ਇਹ ਵੀ ਸਰਕਾਰਾਂ ਦੀ ਸ਼ਹਿ ਦੇ ਉੱਪਰ। ਗੁਰਮੁਖ ਪਿਆਰਿਓ ਕਿਤੇ ਸਾਡੀਆਂ ਸ਼ਹਾਦਤਾਂ ਹੋਈਆਂ ਯੋਧਿਆਂ ਦੀਆਂ, ਜਿਨ੍ਹਾਂ ਨੇ ਆਪਣਾ ਆਪ ਧਰਮ ਵਾਸਤੇ ਕੁਰਬਾਨ ਕੀਤਾ, ਤੇ ਤੁਸੀਂ ਕਿਤੇ ਦੇਖੋਗੇ ਇਹ ਕੇਵਲ ਤੇ ਕੇਵਲ ਸਿੱਖਾਂ ਦੇ ਅੰਦਰ ਹੀ ਹੈ। ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤੇ ਗੁਰਮੁਖ ਪਿਆਰਿਓ ਕਿਤੇ ਪੰਜਾਬ ਦੀ ਧਰਤੀ ਦੇ ਉੱਪਰ ਹੀ ਇਹ ਨਸ਼ੇ ਨੂੰ ਪ੍ਰਮੋਟ ਕੀਤਾ ਜਾ ਰਿਹਾ। ਕਿਸੇ ਨੇ ਕੱਲ ਸੋਸ਼ਲ ਮੀਡੀਆ ਦੇ ਉੱਪਰ ਬੜੀ ਵਧੀਆ ਇੱਕ ਚੀਜ਼ ਲਿਖੀ, ਉਹ ਕਹਿੰਦਾ ਪੰਜਾਬ ਨੂੰ ਬਰਬਾਦ ਕਰਨ ਵਾਲੇ ਵੀ ਉਹ ਨੇ ਜਿਨ੍ਹਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਵੱਜੀਆਂ ਹੋਈਆਂ ਨੇ, ਤੇ ਨਸ਼ਾ ਕਰਨ ਵਾਲੇ ਵੀ ਉਹ ਨੇ ਜਿਹੜੇ ਪੰਜਾਬ ਦੇ ਅੰਦਰ ਜਨਮੇ ਨੇ, ਤੇ ਨਸ਼ੇ ਨੂੰ ਬਚਾਉਣ ਵਾਲੇ ਵੀ ਉਹ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ, ਤੇ ਨਸ਼ੇ ਨੂੰ ਬਚਾ ਕੇ ਆਪਣੀ ਹਿੱਕ ਦੇ ਅੰਦਰ ਗੋਲੀ ਖਾਣ ਵਾਲੇ ਵੀ ਉਹ ਨੇ ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਗੁਰਸਿੱਖ ਅਤੇ ਪੰਜਾਬੀ ਆਖਦੇ ਨੇ। ਹੁਣ ਕਿੰਨੇ ਤਰੀਕਿਆਂ ਦੇ ਨਾਲ ਪੰਜਾਬੀਆਂ ਨੂੰ ਖਤਮ ਕੀਤਾ ਜਾ ਰਿਹਾ, ਪੰਜਾਬੀਆਂ ਨੂੰ ਪੰਜਾਬੀਆਂ ਦੇ ਨਾਲ ਲੜਾ ਕੇ ਇੱਕ ਦੂਜੇ ਨੂੰ ਮਰਵਾਇਆ ਜਾ ਰਿਹਾ ਨਾ, ਇਹ ਬਹੁਤ ਵੱਡੀ ਚਾਲ ਹੈ। ਕਿਤੇ ਗੁਰਮੁਖ ਪਿਆਰਿਓ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਇਆ 1984 ਈਸਵੀ ਦੇ ਅੰਦਰ, ਅਟੈਕ ਹੋਇਆ ਤੇ ਅਟੈਕ ਕਰਵਾਉਣ ਵਾਲੀ ਸਰਕਾਰ, ਪਰ ਕਿਤੇ ਨਾ ਕਿਤੇ ਜਦੋਂ ਉਹ ਅਟੈਕ ਦੀ ਮਾਫੀ ਮੰਗਵਾਈ ਗਈ, ਉਦੋਂ ਕਿਸ ਤੋਂ ਮੰਗਵਾਈ ਗਈ,
ਡਾਕਟਰ ਮਨਮੋਹਨ ਸਿੰਘ ਤੋਂ ਜਿਸ ਦੇ ਸਿਰ ਦੇ ਉੱਪਰ ਦਸਤਾਰ ਸੱਜੀ ਹੋਈ, ਕਿਉਂਕਿ ਇਹਨਾਂ ਨੇ ਸਿੱਖਾਂ ਨੂੰ ਹੀ, ਗੁਰਮੁਖ ਪਿਆਰਿਓ ਸਿੱਖਾਂ ਨੂੰ ਹੀ ਇਹਨਾਂ ਨੇ ਇਹ ਗੱਲ ਕਹਿਣੀ ਕਿ ਸਿੱਖਾਂ ਨੇ ਸਿੱਖਾਂ ਦਾ ਤਖਤੀ ਢਾ ਦਿੱਤਾ। ਇਹਨਾਂ ਨੇ ਇਹੋ ਚੀਜ਼ਾਂ ਕਰਨੀਆਂ ਨਾ ਸਰਕਾਰ ਨੇ ਕਿ ਅਸੀਂ ਸਿੱਖਾਂ ਨੂੰ ਇੱਕ ਦੂਜੇ ਦੇ ਨਾਲ ਲੜਾ ਕੇ ਕਿਵੇਂ ਮਾਰ ਦਈਏ, ਕਿਵੇਂ ਪੰਜਾਬ ਦੇ ਵਿੱਚੋਂ ਸਿੱਖਾਂ ਨੂੰ ਖਤਮ ਕਰ ਦਈਏ। ਕਿਤੇ ਗੁਰਮੁਖ ਪਿਆਰਿਓ ਉਹ ਸਮਾਂ ਜਦੋਂ ਕਿਤੇ ਜਿਹੜੇ ਗੁਰਸਿੱਖ ਸਨ ਉੱਚੇ ਅਹੁਦਿਆਂ ਤੇ ਸਨ, ਗਿਆਨੀ ਜੈਲ ਸਿੰਘ ਵਰਗੇ, ਉਹਨਾਂ ਤੋਂ ਮਾਫੀ ਮੰਗਾਉਣੀ, ਇਹ ਇੱਕ ਕਿਰਦਾਰ ਕੁਸ਼ੀ ਹੈ ਨਾ ਸਿੱਖਾਂ ਦੀ। ਸਿੱਖਾਂ ਦੀ ਕਿਰਦਾਰ ਕੁਸ਼ੀ ਦੇ ਨਾਲ ਖੇਡਿਆ ਜਾਣ ਵਾਲਾ ਇਹ ਪੱਖ ਹੈ ਸਰਕਾਰ ਦਾ ਕਿ ਸਿੱਖਾਂ ਨੂੰ ਕਿਵੇਂ ਅਸੀਂ ਖਤਮ ਕਰਨਾ, ਕਿਵੇਂ ਬਰਬਾਦ ਕਰਨਾ। ਗੁਰਮੁਖ ਪਿਆਰਿਓ ਹੁਣ ਕਿਤੇ ਜਦੋਂ ਇਹ ਜ਼ਕਰੀਆ ਖਾਂ ਵੀ ਲਾਹੌਰ ਦਾ ਸੂਬੇਦਾਰ ਬਣਦਾ ਨਾ, ਇਹਦੀ ਵੀ ਸੋਚ ਇਹੋ ਹੈ ਕਿ ਸਿੱਖਾਂ ਨੂੰ ਖਤਮ ਕਿਵੇਂ ਕਰਨਾ। ਪਰ ਚੇਤੇ ਰੱਖਣ ਅੱਜ ਵਾਲੇ ਵੀ, ਕਿਉਂਕਿ ਉਹਨਾਂ ਵਾਲਿਆਂ ਦੇ ਵੀ ਮਨ ਦੇ ਵਹਿਮ ਸੀ ਕਿ ਅਸੀਂ ਸਿੱਖਾਂ ਨੂੰ ਖਤਮ ਕਰਕੇ ਦੁਨੀਆਂ ਦੇ ਉੱਪਰ ਆਪਣਾ ਰਾਜ ਕਾਇਮ ਕਰ ਲਵਾਂਗੇ। ਅੱਜ ਵਾਲੇ ਨੂੰ ਵੀ ਇਹੀ ਵਹਿਮ ਹੈ ਨਾ ਕਿ ਸਿੱਖਾਂ ਨੂੰ ਖਤਮ ਕਰਕੇ ਅਸੀਂ ਆਪਣਾ ਰਾਜ ਬਣਾ ਲਵਾਂਗੇ। ਪਰ ਕਿਤੇ ਚੇਤੇ ਰੱਖਿਓ, ਨਾ ਉਹ ਬਣਾ ਸਕੇ ਤੇ ਨਾ ਅੱਜ ਵਾਲੇ ਬਣਾ ਸਕਣਗੇ। ਕਦੇ ਵੀ ਨਹੀਂ ਕੋਈ ਸਿੱਖਾਂ ਨੂੰ ਖਤਮ ਕਰ ਸਕਦਾ। ਸਿੱਖ ਚੜ੍ਹਦੀ ਕਲਾ ਦੇ ਅੰਦਰ ਨੇ ਤੇ ਚੜ੍ਹਦੀ ਕਲਾ ਦੇ ਅੰਦਰ ਰਹਿਣਗੇ। ਇਹ ਖਾਲਸੇ ਨੂੰ ਕੋਈ ਖਤਮ ਨਹੀਂ ਕਰ ਸਕਦਾ, ਮਾਰ ਨਹੀਂ ਸਕਦਾ। ਹੁਣ ਗੁਰਮੁਖ ਪਿਆਰਿਓ ਪੱਟੀ ਦਾ ਹਾਕਮ ਜਾਫਰ ਵੇਗ ਸਾਹਿਬ ਰਾਏ ਨੂੰ ਆਖਣ ਲੱਗਾ, ਕਹਿੰਦਾ ਡਰ ਕੋਈ ਨਹੀਂ, ਸਮੇਂ ਦੀ ਸਰਕਾਰ ਆਪਣੇ ਨਾਲ ਹੈ। ਜ਼ਕਰੀਆ ਖਾਨ, ਉਹਦਾ ਹੁਕਮ ਹੋਇਆ ਆਪਾਂ ਨੂੰ ਕਿ ਜਿੰਨੀ ਫੌਜ ਚਾਹੀਦੀ ਹੈ, ਜਿੰਨੇ ਸ਼ਸਤਰ ਚਾਹੀਦੇ ਨੇ, ਉਹ ਸਾਰੇ ਮੈਂ ਦੇਵਾਂਗਾ। ਤੁਹਾਡਾ ਇੱਕੋ ਇੱਕ ਕੰਮ ਹੈ, ਸਿੱਖਾਂ ਨੂੰ ਖਤਮ ਕਰਨਾ, ਸਿੱਖਾਂ ਨੂੰ ਮਾਰ ਦੇਣਾ। ਲਓ ਹੁਣ ਪੱਟੀ ਤੋਂ ਫੌਜ ਚੜਕੇ ਆਉਣ ਲੱਗੀ ਹੈ। ਬਿਨਾਂ ਦੱਸੇ ਸਿੱਖਾਂ ਦੇ ਉੱਪਰ ਹਮਲਾ ਹੋਣ ਲੱਗਾ। ਸਾਹਿਬ ਰਾਏ ਕਹਿੰਦਾ ਹਮਲਾ ਉਦੋਂ ਕਰਨਾ ਜਦੋਂ ਸਿੱਖ ਸੁੱਤੇ ਪਏ ਹੋਣ, ਇਹਨਾਂ ਦੇ ਆਪਾਂ ਪਿੱਛੋਂ ਦੀ ਵਾਰ ਕਰਨਾ ਤਾਂ ਕਿ ਸਿੱਖਾਂ ਨੂੰ ਆਪਾਂ ਉੱਥੇ ਹੀ ਮਾਰ ਦਈਏ, ਉਹਨਾਂ ਦੇ ਘਰ ਵੀ ਬਰਬਾਦ ਕਰ ਦੇਵਾਂਗੇ। ਤੇ ਭਾਈ ਤਾਰਾ ਸਿੰਘ ਵਾਂ ਦਾ ਡੇਰਾ ਮਿੱਟੀ ਦੇ ਅੰਦਰ ਮਿਲਾ ਦੇਵਾਂਗੇ ਅਸੀਂ। ਲਓ ਹੁਣ ਪੱਟੀ ਦਾ ਹਾਕਮ ਜਾਫਰ ਬੇਗ, ਨਾਲ ਇਹਦੇ ਨੁਸ਼ਹਿਰੇ ਢਾਲੇ ਦਾ ਚੌਧਰੀ ਸਾਹਿਬ ਰਾਏ, ਇਹਨਾਂ ਨੇ 500 ਆਪਣੇ ਸਿਪਾਹੀ ਨਾਲ ਲਈ, ਘੋੜਿਆਂ ਤੇ ਹੋਏ ਸਵਾਰ। ਕਹਿੰਦੇ ਲਓ ਅੱਜ ਆਪਾਂ ਚੱਲੇ ਹਾਂ ਭਾਈ ਤਾਰਾ ਸਿੰਘ ਵਾਂ ਪਿੰਡ ਵਾਲੇ ਨੂੰ ਖਤਮ ਕਰਨ ਵਾਸਤੇ, ਉਹਨੂੰ ਆਪਾਂ ਮਾਰ ਮੁਕਾਉਣਾ, ਉਹਨੂੰ ਆਪਾਂ ਖਤਮ ਕਰਨਾ। ਮਨ ਦੀ ਇੱਕੋ ਰੀਤ ਕਿ ਕਿਵੇਂ ਨਾ ਕਿਵੇਂ ਜ਼ਕਰੀਆ ਖਾਂ ਤੱਕ ਇਹ ਆਪਾਂ ਖਬਰ ਪਹੁੰਚਾਉਣੀ ਹੈ ਕਿ ਅਸੀਂ ਬਾਂ ਪਿੰਡ ਦੇ ਅੰਦਰ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਰਹਿੰਦਾ ਸੀ ਉਹਨੂੰ ਅਸੀਂ ਮਾਰ ਦਿੱਤਾ, ਖਤਮ ਕਰ ਦਿੱਤਾ। ਫੌਜ ਚੜੀ, ਸਮਾਂ ਹੈ ਅੰਮ੍ਰਿਤ ਵੇਲੇ ਦਾ। ਗੁਰਮੁਖ ਪਿਆਰਿਓ ਅੰਮ੍ਰਿਤ ਵੇਲੇ ਦਾ ਸਮਾਂ, ਸਵੇਰ ਦੇ 3-4 ਵਜੇ ਹੋਏ ਨੇ ਤੇ ਫੌਜ ਹੁਣ ਬਾਂ ਪਿੰਡ ਦੇ ਅੰਦਰ ਆ ਚੁੱਕੀ ਹੈ ਤੇ ਇਧਰੋਂ ਸਵੇਰ ਦਾ ਸਮਾਂ। ਸਰਦਾਰ ਬਘੇਲ ਸਿੰਘ ਉਹ ਅੰਮ੍ਰਿਤ ਵੇਲੇ ਉੱਠਿਆ ਤੇ ਗੁਰਮੁਖ ਪਿਆਰਿਓ ਉੱਠ ਕੇ ਨਾ ਬਾਹਰ ਜੰਗਲ ਪਾਣੀ ਜਾ ਰਿਹਾ। ਬਾਹਰ ਜਦੋਂ ਜੰਗਲ ਪਾਣੀ ਜਾ ਰਿਹਾ ਹੈ ਨਾ ਤੇ ਜਦੋਂ ਭਾਈ ਤਾਰਾ ਸਿੰਘ ਵਾਂ ਪਿੰਡ ਵਾਲੇ ਡੇਰੇ ਚੋਂ ਬਾਹਰ ਨਿਕਲਿਆ, ਹੁਣ ਸੁੰਨਸਾਨ ਹੈ ਪਿੰਡ ਦੇ ਅੰਦਰ, ਇਹਦੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪਈ। ਉਹ ਆਵਾਜ਼ ਕਿਹਦੀ ਹੈ? ਜਿਵੇਂ ਘੋੜਿਆਂ ਦੇ ਉੱਪਰ ਕੋਈ ਫੌਜ ਆ ਰਹੀ ਹੋਵੇ ਪਿੰਡ ਦੇ ਅੰਦਰ। ਤੇ ਭਾਈ ਤਾਰਾ ਸਿੰਘ ਦੇਖ ਰਿਹਾ ਦੂਰ ਤੱਕ ਆਪਣੀਆਂ ਅੱਖਾਂ ਦੇ ਨਾਲ, ਬਾਬਾ ਬਘੇਲ ਸਿੰਘ ਦੇਖ ਰਿਹਾ ਕਿ ਕੌਣ ਆ ਰਿਹਾ। ਜਦੋਂ ਦੂਰੋਂ ਘੋੜਿਆਂ ਦੀ ਆਵਾਜ਼ ਸੁਣਾਈ ਦਿੱਤੀ ਤੇ ਬਾਬਾ ਬਘੇਲ ਸਿੰਘ ਰੁਕ ਗਏ। ਇੱਕ ਹੱਥ ਦੇ ਅੰਦਰ ਨੇਜਾ ਹੈ ਤੇ ਇੱਕ ਹੱਥ ਦੇ ਅੰਦਰ ਪਾਣੀ ਵਾਲਾ ਗੜਬਾ ਹੈ। ਤੇ ਜਦੋਂ ਬਾਬਾ ਬਘੇਲ ਸਿੰਘ ਰੁਕੇ ਨਾ, ਜਦੋਂ ਹੁਣ ਜਿਹੜਾ ਪੱਟੀ ਤੋਂ ਹਾਕਮ ਚੜਕੇ ਆਇਆ ਜਾਫਰ ਬੇਗ, ਉਹਦੇ ਨਾਲ ਚੌਧਰੀ ਸਾਹਿਬ ਰਾਏ ਇੱਕ ਘੋੜੇ ਤੇ ਸਵਾਰ, ਜਦੋਂ ਨੇੜੇ ਆਏ ਨਾ ਤੇ ਬਾਬਾ ਬਘੇਲ ਸਿੰਘ ਨੇ ਤੱਕਿਆ ਉਹਨਾਂ ਵੱਲ, ਵੇਖ ਰਿਹਾ ਸਰਦਾਰ ਬਘੇਲ ਸਿੰਘ।
ਤੇ ਸਾਹਿਬ ਰਾਏ ਤੇ ਜਾਫਰ ਬੇਗ ਵੀ ਸਰਦਾਰ ਬਘੇਲ ਸਿੰਘ ਦੇ ਵੱਲ ਦੇਖਣ ਲੱਗੀ ਤੇ ਸਾਹਿਬ ਰਾਏ ਕਹਿਣ ਲੱਗਾ, ਕਹਿੰਦਾ ਜਾਫਰ ਬੇਗ ਸਾਰੀ ਜਿਹੜੀ ਜੜ ਹੈ ਨਾ ਉਹ ਆਹੀ ਸਿੱਖ ਹੈ ਜਿਹੜਾ ਤੇਰੇ ਸਾਹਮਣੇ ਖੜਾ, ਇਹਨੇ ਹੀ ਮੇਰੀਆਂ ਘੋੜੀਆਂ ਚੁਰਾਈਆਂ, ਲੈ ਹੁਣ ਇਹਨੂੰ ਹੀ ਮਾਰਨ ਵਾਸਤੇ ਆਪਾਂ ਤਿਆਰ ਹੋਈਏ। ਲੋ ਕੱਲੇ ਯੋਧੇ ਨੂੰ ਹੁਣ ਉਹ ਸਾਰੀ ਫੌਜ ਨੇ ਪਾਇਆ ਘੇਰਾ, ਹੁਣ ਯੋਧਾ ਕੱਲਾ ਹੈ ਤੇ ਗੁਰਮੁਖ ਪਿਆਰਿਓ ਕੱਲੇ ਯੋਧੇ ਨੇ ਆਈ ਹੋਈ ਫੌਜ ਦਾ ਸਵਾਗਤ ਕਿਵੇਂ ਕਰਨਾ, ਕਿਵੇਂ ਇੱਕ ਹੱਥ ਦੇ ਵਿੱਚ ਨੇਜਾ ਤੇ ਦੂਸਰੇ ਹੱਥ ਦੇ ਵਿੱਚ ਪਾਣੀ ਗਾਲਾ ਗੜਬਾ ਹੈ, ਉਹ ਗੜਬਾ ਘੁਮਾ ਕੇ ਜਿਵੇਂ ਪਾਪੀ ਦੇ ਸਿਰ ਦੇ ਅੰਦਰ ਮਾਰਨਾ, ਹੱਥ ਦੇ ਵਿੱਚ ਲੈ ਕੇ ਵਰਸ਼ਾ। ਸਰਦਾਰ ਬਘੇਲ ਸਿੰਘ ਨੇ ਆਈ ਹੋਈ ਫੌਜ ਦੇ ਨਾਲ ਮੁਕਾਬਲਾ ਜਿਵੇਂ ਕਰਨਾ, ਬਾਬਾ ਬਘੇਲ ਸਿੰਘ ਦੀ ਸੂਰਵੀਰਤਾ ਬਹਾਦਰੀ ਦਾ ਵਰਣਨ ਢਾਡੀ ਮਹਿਤਾਬ ਸਿੰਘ ਨਿਹਾਲੂਵਾਲ, ਸਰੰਗੀ ਵਾਦਕ ਰਾਜ ਜੀਵਨ ਸਿੰਘ ਬੀਲਾ, ਜਸਪ੍ਰੀਤ ਸਿੰਘ ਮਾਣੂ ਕੇ ਸੰਧੂਆਂ ਵਾਲੇ ਦਾ ਢਾਡੀ ਜੱਥਾ ਹੇ

0: ਬਾਬਾ ਬਘੇਲ ਸਿੰਘ ਕੱਲਾ ਯੋਧਾ, ਹੁਣ ਆਈ ਹੋਈ ਫੌਜ ਦਾ ਸਵਾਗਤ ਕਰਦਾ। ਗੁਰਮੁਖ ਪਿਆਰਿਓ, ਕੱਲੇ ਯੋਧੇ ਨੇ ਆਈ ਹੋਈ ਫੌਜ ਦੇ ਨਾਲ ਮੁਕਾਬਲਾ ਕੀਤਾ। ਹੱਥ ਦੇ ਵਿੱਚ ਲੈ ਕੇ ਬਰਸ਼ਾ, ਸਰਦਾਰ ਬਘੇਲ ਸਿੰਘ ਜੂਝ ਰਿਹਾ ਮੈਦਾਨੀ ਜੰਗ ਦੇ ਅੰਦਰ। ਜਦੋਂ ਜੰਗ ਦੇ ਮੈਦਾਨ ਅੰਦਰ ਜੂਝ ਰਿਹਾ ਤੇ ਇਧਰੋਂ ਹੁਣ ਜਾਫਰ ਬੇਗ ਦੀ ਫੌਜ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ, ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਨਾ ਜਦੋਂ ਤੇ ਜਿਹੜੇ ਹੁਣ ਭਾਈ ਤਾਰਾ ਸਿੰਘ ਦੇ ਡੇਰੇ ਦੇ ਅੰਦਰ ਸਿੱਖ ਬੈਠੇ ਨੇ, ਉਹ ਸੋਚ ਰਹੇ ਨੇ ਕਹਿੰਦੇ ਆਵਾਜ਼ ਕਿੱਧਰੋਂ ਆ ਰਹੀ ਹੈ। ਸਵੇਰ ਵੇਲੇ ਇਹ ਕਿੱਧਰੋਂ ਆਵਾਜ਼ ਆ ਰਹੀ ਹੈ ਤੇ ਜਦੋਂ ਉਹਨਾਂ ਨੇ ਬਾਹਰ ਆ ਕੇ ਦੇਖਿਆ ਤੇ ਬਹੁਤ ਸਾਰੀ ਮੁਗਲ ਪਠਾਨਾਂ ਦੀ ਫੌਜ ਦੇ ਨਾਲ ਕੱਲਾ ਯੋਧਾ ਸਰਦਾਰ ਬਘੇਲ ਸਿੰਘ ਜੂਝ ਰਿਹਾ। ਜਦੋਂ ਡੇਰੇ ਦੇ ਵਿੱਚੋਂ ਆਉਂਦੀ ਹੋਈ ਫੌਜ ਦੇਖੀ ਨਾ ਮੁਗਲ ਪਠਾਨਾਂ ਨੇ, ਤੇ ਉੱਥੋਂ ਹੀ ਗੁਰਮੁਖ ਪਿਆਰਿਓ ਮਨ ਦੇ ਅੰਦਰ ਡਰ ਪੈਦਾ ਹੋਇਆ ਕਿ ਕੱਲਾ ਯੋਧਾ ਸਾਥੋਂ ਲੋਟ ਨਹੀਂ ਆਇਆ ਤੇ ਫੌਜ ਦੇ ਨਾਲ ਮੁਕਾਬਲਾ ਕਿਵੇਂ ਕਰਾਂਗੀ। ਤੇ ਜੰਗ ਦੇ ਮੈਦਾਨ ਦੇ ਵਿੱਚੋਂ ਹੀ ਲੜਦੇ ਲੜਦੇ ਕੁਝ ਮਾਰੇ ਗਏ ਤੇ ਕੁਝ ਫੱਟੜ ਹੋਏ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਮੈਦਾਨੇ ਜੰਗ ਨੂੰ ਛੱਡ ਕੇ ਭੱਜ ਗਏ। ਹੁਣ ਭੱਜ ਕੇ ਇਹਨਾਂ ਨੇ ਕਿੱਥੇ ਜਾਣਾ, ਆਓ ਇੱਥੋਂ ਹੀ ਇਤਿਹਾਸ ਦੀ ਅਗਲੀ ਲੜੀ ਆਪਾਂ ਕੱਲ ਦੇ ਦੀਵਾਨਾਂ ਅੰਦਰ ਸ਼ੁਰੂ ਕਰਾਂਗੇ। ਤੇ ਇੱਥੇ ਸਰਦਾਰ ਬਘੇਲ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ। ਸਰਦਾਰ ਬਘੇਲ ਸਿੰਘ ਦਾ ਖੂਨ ਧਰਤੀ ਦੇ ਉੱਪਰ ਡੁੱਲਦਾ, ਉਹ ਬਹਾਦਰ ਯੋਧਾ ਪੈਰੀਆਂ ਦੇ ਨਾਲ ਲੜਦਾ ਹੋਇਆ ਸ਼ਹਾਦਤ ਦਾ ਜਾਮ ਪੀ ਜਾਂਦਾ। ਗੁਰਮੁਖ ਪਿਆਰਿਓ, ਕਿਤੇ ਆਓ ਉਹਨਾਂ ਯੋਧਿਆਂ ਦੀ ਕੁਰਬਾਨੀ ਨੂੰ ਸਦਾ ਵਾਸਤੇ ਚੇਤੇ ਰੱਖਿਓ, ਜਿਨ੍ਹਾਂ ਨੇ ਆਪਣਾ ਆਪ ਧਰਮ ਦੇ ਵਾਸਤੇ, ਦੇਸ਼ ਦੇ ਵਾਸਤੇ ਕੁਰਬਾਨ ਕਰ ਦਿੱਤਾ। ਕਿਉਂਕਿ ਸ਼ਹੀਦ ਅਖਵਾਉਣਾ ਇਹ ਕੋਈ ਸੌਖੀ ਗੱਲ ਨਹੀਂ। ਸ਼ਹੀਦ ਦਾ ਰੁਤਬਾ ਕੀ ਹੋਣਾ ਚਾਹੀਦਾ, ਇਹ ਕਿਤੇ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਪੜ੍ਹ ਕੇ ਦੇਖੋ ਕਿ ਉਹਨਾਂ ਸ਼ਹੀਦਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ, ਉਹਨਾਂ ਸ਼ਹੀਦਾਂ ਦਾ ਜੀਵਨ ਕਿਹੋ ਜਿਹਾ ਜਿਨ੍ਹਾਂ ਨੇ ਆਪਣਾ ਆਪ ਦੇਸ਼ ਕੌਮ ਦੇ ਬਦਲੇ ਕੁਰਬਾਨ ਕਰ ਦਿੱਤਾ। ਤੇ ਆਓ ਅਖੀਰ ਦੇ ਅੰਦਰ ਮੈਂ ਇੱਕੋ ਬੇਨਤੀ ਕਰਾਂ, ਦਰਬਾਰ ਸਾਹਿਬ ਤੋਂ ਬਾਹਰ ਗੁਰਮੁਖ ਪਿਆਰਿਓ ਸਿੰਘ ਬੈਠੇ ਹੋਏ ਨੇ, ਆਉਣ ਵਾਲੀ 18 ਅਕਤੂਬਰ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਐਡਮਿੰਟਨ ਦੀ ਧਰਤੀ ਤੇ ਪੈ ਰਹੀਆਂ ਨੇ, ਗੁਰਦੁਆਰਾ ਸਾਹਿਬ ਦੇ ਵਿੱਚੋਂ ਵੀ ਬੱਸ ਜਾਣੀ ਨੇ ਤੇ ਬਾਹਰ ਜਿਹੜੇ ਸਿੰਘ ਬੈਠੇ ਨੇ ਉਹਨਾਂ ਦੇ ਨਾਲ ਜ਼ਰੂਰ ਸੰਪਰਕ ਕਰਿਓ ਤੇ ਐਡਮਿੰਟਨ ਦੀ ਧਰਤੀ ਤੇ ਜਾ ਕੇ ਇਹ ਜਿਹੜਾ ਨਿੱਜੀ ਹੱਕ ਹੈ ਸਾਡਾ ਆਪਣੀ ਵੋਟ ਪਾਉਣੀ, ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਨੇ ਉੱਥੇ ਜਾ ਕੇ ਜ਼ਰੂਰ ਆਪਾਂ ਵੋਟਾਂ ਪਾਈਏ ਤੇ ਸਿੰਘਾਂ ਨੂੰ ਮਿਲ ਕੇ ਗੁਰਮੁਖ ਪਿਆਰਿਓ ਇੱਥੋਂ ਬੱਸ ਜਾਣੀ ਹੈ ਤੇ ਜ਼ਰੂਰ ਤੁਸੀਂ ਸੰਪਰਕ ਕਰਿਓ। ਤੇ ਬਹੁਤ ਬਹੁਤ ਧੰਨਵਾਦੀ ਹਾਂ ਗੁਰਮੁਖ ਪਿਆਰਿਓ, ਸਾਡੇ ਜੱਥੇ ਤੋਂ ਪਹਿਲਾਂ ਜਿਹੜਾ ਸਮਾਗਮ ਗੁਰੂ ਘਰ ਦੇ ਅੰਦਰ ਹੋ ਰਿਹਾ ਸੀ, ਮੇਰੇ ਨਗਰ ਪਿੰਡ ਮਾਣੂਕੇ ਸੰਧੂ ਤੋਂ ਸਰਦਾਰ ਦਰਸ਼ਨ ਸਿੰਘ ਸੰਧੂ, ਉਹਨਾਂ ਦੇ ਕੁੜਮ ਸਵਰਗਵਾਸੀ ਗੁਰਜੀਤ ਸਿੰਘ ਸਿੱਧੂ ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦਾ ਅੱਜ ਅੰਤਮ ਸੰਸਕਾਰ ਹੋਇਆ ਤੇ ਅੰਤਮ ਅਰਦਾਸ ਗੁਰੂ ਘਰ ਦੇ ਅੰਦਰ ਹੋਈ ਤੇ ਸਮੁੱਚੇ ਪਰਿਵਾਰ ਵੱਲੋਂ ਢਾਡੀ ਜੱਥੇ ਨੂੰ ਬਹੁਤ ਸਾਰੀਆਂ ਅਸੀਸਾਂ ਦੇ ਕੇ ਨਿਵਾਜਿਆ ਗਿਆ। ਤੇ ਗੁਰਮੁਖ ਪਿਆਰਿਓ, ਸਵਰਗਵਾਸੀ ਸਰਦਾਰ ਗੁਰਜੀਤ ਸਿੰਘ ਸਿੱਧੂ, ਉਹਨਾਂ ਦੀ ਸ਼ਾਂਤੀ ਵਾਸਤੇ ਅਸੀਂ ਗੁਰੂ ਚਰਨਾਂ ਦੇ ਅੰਦਰ ਅਰਦਾਸ ਕਰਦੇ ਹਾਂ। ਆਓ ਜਿੰਨੀਆਂ ਤੁਸੀਂ ਸੰਗਤਾਂ ਗੁਰਦੁਆਰ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਰਬੱਤ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ, ਬਹੁਤ ਸਾਰੀਆਂ ਅਸੀਸਾਂ ਦੇ ਕੇ ਤੁਸੀਂ ਸਾਰਿਆਂ ਨੇ ਨਿਵਾਜਿਆ। ਆਓ ਸਾਡੇ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਸਿੱਖ ਕੌਮ ਦਾ ਸਤਿਕਾਰਿਆ ਹੋਇਆ ਰਾਗੀ ਜੱਥਾ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਪਟਿਆਲੇ ਵਾਲੇ, ਆਪ ਸਰਬੱਤ ਸੰਗਤਾਂ ਨੂੰ ਰਸ ਪਿੰਨੇ ਕੀਰਤਨ ਦੁਆਰਾ ਨਿਹਾਲ ਕਰਨਗੇ। ਆਉਣ ਵਾਲੇ ਰਾਗੀ ਜੱਥੇ ਦਾ ਕਰਿਓ ਸਤਿਕਾਰ, ਬੁਲਾਓ ਫਤਿਹ, ਆਖੋ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਗੁਰੂ ਪਿਆਰੀ ਸਾਹਿਬ ਸਿੰਘ ਜੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ, ਬਾਣੀ ਪੜਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ, ਅਤਿ ਸਤਿਕਾਰਯੋਗ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਆਪ ਹੀ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾਣਗੇ। ਫਤਿਹ ਪ੍ਰਵਾਨ ਕਰਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਬਾਣੀ ਦਾ ਹਰਜਸ ਕਰਦੇ ਹਾਂ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਡਾਕੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉਹਨਾਂ ਦੇ ਪਾਸੋਂ ਗੁਰਬਾਣੀ ਦਾ ਹਰਜਸ ਸਰਵਣ ਕਰੀਏ ਜੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ।

जिन हर नाम हृदय परोई, वड भागी साध संग प्राप्त तिन पे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।